0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਭਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੀਆਂ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: imagination is now the ultimate power in the universe.
1: Radio Haji 1674.
2: ਗੈਰਤਮੰਦ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਸਰਪੰਚ।
3: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
2: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਪਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਰੇਡੀਓ ਹਾਂਜੀ 1674 ਐਮ ਦੋਸਤੋ, ਸਮਾਂ ਹੋ ਚੁੱਕਾ ਡਾਕਟਰ ਸੰਦੀਪ ਭਗਤ ਹੋਰਾਂ ਦੇ ਨਾਲ ਗੱਲ ਕਰਨ ਦਾ। ਜਾਣਦੇ ਹਾਂ ਅੱਜ ਦੇ ਦਿਨ ਸਾਡੀ ਸਿਹਤ ਸੰਬੰਧੀ ਕਿਹੜੀਆਂ ਨੇ ਜਾਣਕਾਰੀਆਂ। ਜੇਕਰ ਤੁਹਾਡਾ ਕੋਈ ਸਵਾਲ ਹੋਵੇ ਤੇ ਇਸ ਕਨਵਰਸੇਸ਼ਨ ਦੇ ਦਰਮਿਆਨ ਤੁਸੀਂ ਸਾਨੂੰ ਫੇਸਬੁੱਕ ਪੇਜ ਦੇ ਉੱਤੇ ਜਾਂ ਵਟਸਐਪ ਦੇ ਉੱਤੇ ਮੈਸੇਜ ਕਰ ਸਕਦੇ ਹੋ ਤਾਂ ਕਿ ਆਪਾਂ ਡਾਕਟਰ ਸਾਹਿਬ ਅੱਗੇ ਉਹ ਸਵਾਲ ਰੱਖ ਸਕੀਏ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
7: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਪਿਛਲੇ ਕੁਛ ਮਹੀਨਿਆਂ ਤੋਂ ਨਿਊਜ਼ 'ਚ ਖਾਂਸੀ ਜ਼ੁਕਾਮ ਦਾ ਵਾਇਰਸ RSV ਵਾਇਰਸ ਦੀ ਕਾਫੀ ਨਿਊਜ਼ ਆਉਂਦੀ ਰਹੀ ਹੈ। ਤੋ ਇਹ ਬੜਾ ਪੁਰਾਣਾ ਵਾਇਰਸ ਹੈ ਜਿਹਦੇ ਨਾਲ ਆਮ ਤੌਰ ਤੇ ਬੱਚਿਆਂ, ਖਾਸ ਤੌਰ ਤੇ 5 ਸਾਲ ਦੀ ਉਮਰ ਤੋਂ ਘੱਟ ਵਾਲਿਆਂ ਨਾਲ ਇਹ ਵਾਇਰਸ ਸਿਰਫ ਨੱਕ 'ਚ ਕੰਮ ਨਹੀਂ ਕਰਦਾ ਸੀ, ਫੇਫੜਿਆਂ 'ਚ ਵੀ ਵੜ ਜਾਂਦਾ ਸੀ, ਜਿਸ ਕਰਕੇ ਛੋਟੇ ਬੱਚਿਆਂ ਦੇ ਏਅਰਵੇ ਛੋਟੇ ਹੋਣ ਕਰਕੇ ਸਾਰੀ ਬਹੁਤ ਤੰਗੀ ਆਉਂਦੀ ਸੀ। ਤੋ ਉਹਦੇ ਕਰਕੇ ਇਹ ਕਾਫੀ ਸੀਰੀਅਸ ਮੰਨਿਆ ਜਾਂਦਾ ਬੱਚਿਆਂ 'ਚ। ਪਰ ਕੁਛ ਪਿਛਲੇ ਸਾਲ ਇਹ ਦੇਖਣ 'ਚ ਆਇਆ ਸੀ ਕਿ ਸਿਰਫ ਬੱਚਿਆਂ 'ਚ ਹੀ ਨਹੀਂ, ਇਹ ਵੱਡਿਆਂ 'ਚ ਵੀ ਹੋਣ ਲੱਗ ਪਿਆ ਸੀ। ਤੋ ਉਸ ਕਰਕੇ ਇਹਦੇ ਲਈ ਵੈਕਸੀਨੇਸ਼ਨ ਤਿਆਰ ਕੀਤੀ ਔਰ ਸਰਕਾਰ ਨੇ ਲਾਸਟ ਵੀਕਐਂਡ 19 ਤਰੀਕ ਨੂੰ ਅਨਾਊਂਸ ਕੀਤਾ ਕਿ ਪ੍ਰੈਗਨੈਂਸੀ ਦੇ ਵਿੱਚ ਯਾਨੀ ਪ੍ਰੈਗਨੈਂਟ ਮਦਰਸ ਨੂੰ ਇਹ ਵੈਕਸੀਨ ਫ੍ਰੀ ਦਿੱਤਾ ਜਾਵੇਗਾ, ਅਦਰਵਾਈਜ਼ ਕੋਸਟਲੀ ਹੁੰਦਾ ਸੀ। ਸੋ ਇਹ ਨਿਊਜ਼ ਮੈਂ ਸ਼ੇਅਰ ਕਰ ਰਿਹਾ ਕਿ ਇਹ ਵਾਲੀ ਵੈਕਸੀਨੇਸ਼ਨ ਉਪਲਬਧ ਹੋਏਗੀ ਔਰ ਇਹਦਾ ਫਾਇਦਾ ਇਹ ਆ ਕਿ ਮਦਰ ਨੂੰ ਵੀ ਓਬਵੀਅਸਲੀ ਆਪਣੀ ਇਮਿਊਨਿਟੀ ਮਿਲ ਰਹੀ ਹੈ ਔਰ ਆਪਣੇ ਖੂਨ ਦੇ ਨਾਲ ਅੱਗੇ ਬੱਚੇ ਨੂੰ ਵੀ ਇਮਿਊਨਿਟੀ ਬਣ ਰਹੀ ਹੈ। ਤੋ ਪਹਿਲੇ ਖਾਸ ਤੌਰ ਤੇ ਪਹਿਲੇ ਕੁਛ ਮਹੀਨਿਆਂ 'ਚ 12 ਮਹੀਨੇ ਦੀ ਘੱਟ ਏਜ ਤੋਂ ਅਗਰ ਇਨਫੈਕਸ਼ਨ ਹੁੰਦਾ ਤੇ ਬੱਚੇ ਨੂੰ ਸਾਹ ਲੈਣ 'ਚ ਇੰਨੀ ਤੰਗੀ ਆਉਂਦੀ ਕਿ ਆਮ ਤੌਰ ਤੇ ICU 'ਚ ਜਾਣ ਦਾ ਕਾਫੀ ਰਿਸਕ ਰਹਿੰਦਾ। ਤੋ ਇਹ ਅਨਾਊਂਸਮੈਂਟ ਕੀਤੀ ਹੈ ਗਵਰਨਮੈਂਟ ਨੇ ਪਿਛਲੇ ਸ਼ਨੀਵਾਰ ਕਿ ਇਹ ਕੋਈ ਨਵਾਂ ਵਾਇਰਸ ਨਹੀਂ, ਇਹ ਨਵਾਂ ਨਹੀਂ ਹੈ, ਲੇਕਿਨ ਇਹਦੀ ਵੈਕਸੀਨੇਸ਼ਨ ਹੁਣ ਫ੍ਰੀ ਫੰਡ ਹੋ ਰਹੀ ਹੈ ਗਵਰਨਮੈਂਟ ਵੱਲੋਂ ਪ੍ਰੈਗਨੈਂਟ ਵੂਮਨ ਲਈ ਔਰ ਇਹ ਕਦੋਂ ਕਲਵਾਉਣੀ ਚਾਹੀਦੀ ਹੈ? 28 ਤੋਂ 32 ਹਫ਼ਤੇ ਦੀ ਪ੍ਰੈਗਨੈਂਸੀ ਦੇ ਵਿੱਚ ਜਿਹੜਾ ਰਿਕਮੈਂਡਡ ਪੀਰੀਅਡ ਹੈ, ਕਿਉਂਕਿ ਉਹੀ ਟਾਈਮ ਹੈ ਜਦੋਂ ਕਾਲੀ ਖੰਘ ਦਾ ਟੀਕਾ ਵੀ ਲਗਾਇਆ ਜਾਂਦਾ। ਸੇਮ ਰੀਜ਼ਨਸ ਨੇ ਕਿ ਕਾਲੀ ਖਾਂਸੀ ਵੀ ਅਗਰ ਬੱਚਿਆਂ 'ਚ ਹੁੰਦੀ ਹੈ ਨਵੇਂ ਨਵਜਾਤ 'ਚ ਤਾਂ ਸਾਹ ਦੀ ਕਾਫੀ ਤੰਗੀ ਆ ਸਕਦੀ ਹੈ। ਸੋ ਇਸ ਲਈ ਦੋ ਚੀਜ਼ਾਂ, ਇੱਕ ਵਾਇਰਲ ਹੈ RSV ਵਾਇਰਸ ਤੇ ਦੂਸਰੀ ਕਾਲੀ ਖੰਘ ਜਿਹੜੀ ਆਮ ਤੌਰ ਤੇ ਬੈਕਟੀਰੀਆ ਨਾਲ ਹੁੰਦੀ ਹੈ, ਦੋਵਾਂ ਨੂੰ ਹੁਣ ਜਿਹੜੀ ਪ੍ਰੋਟੈਕਸ਼ਨ ਅਸੀਂ ਵੈਕਸੀਨੇਸ਼ਨ ਦੇ ਦੌਰਾਨ ਪ੍ਰੈਗਨੈਂਟ ਮਦਰ 'ਚ ਕਰ ਸਕਦੇ ਹਾਂ ਤਾਂ ਜੋ ਬੱਚੇ ਲਈ ਅੱਗੇ ਜ਼ਿਆਦਾ ਤੰਗੀ ਨਾ ਹੋਵੇ। ਤੋ ਇਹ ਨਿਊਜ਼ ਸੀ ਜੀ, ਮੈਂ ਸ਼ੇਅਰ ਕਰਨੀ ਚਾਹੁੰਦਾ ਸੀ ਸੁਣਨ ਵਾਲਿਆਂ ਨਾਲ।
6: ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਗਰਭਵਤੀ ਔਰਤਾਂ ਦੀ ਤੁਸੀਂ ਗੱਲ ਕੀਤੀ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਧਿਆਨ ਦੇ ਵਿੱਚ ਰੱਖਣ ਵਾਲੀਆਂ ਹੁੰਦੀਆਂ ਤੇ ਬਹੁਤ ਸਾਰੇ ਜਿਹੜੇ ਸਲਾਹ ਮਸ਼ਵਰੇ ਆ ਉਹ ਵੀ ਇਧਰੋਂ ਉਧਰੋਂ ਔਰਤਾਂ ਨੂੰ ਮਿਲ ਜਾਂਦੇ ਆ। ਕਈ ਵਾਰੀ ਉਹ ਕਾਫੀ ਇਸ ਚੀਜ਼ ਨੂੰ ਲੈ ਕੇ ਤੇ ਦੁਚਿੱਤੀ ਦੇ ਵਿੱਚ ਪੈ ਜਾਂਦੇ ਨੇ। ਸੋ ਉਸ ਲਿਹਾਜ਼ ਦੇ ਨਾਲ ਜੇਕਰ ਆਪਾਂ ਵੇਖੀਏ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਫੋਲੋ ਕਰਨੀਆਂ ਹੀ ਚਾਹੀਦੀਆਂ ਨੇ ਜਾਂ ਕੀ ਆਸਾਨ ਤਰੀਕਾ ਵਾ ਇਸ ਸ਼ੂ 5 ਤੋਂ ਬਚਣ ਦਾ?
7: ਹਾਂਜੀ, ਇੱਕ ਤੇ ਅਸੀਂ ਇਨਫੋਰਮੇਸ਼ਨ ਕਿੱਥੋਂ ਲੈ ਰਹੇ ਹਾਂ ਜੇ ਸਾਨੂੰ ਕਈ ਵਾਰੀ ਕਨਫਿਊਜ਼ਨ ਹੋ ਰਹੀ ਹੈ ਇਨਫੋਰਮੇਸ਼ਨ ਦੀ, ਤਾਂ ਤੁਹਾਡਾ GP ਤੁਹਾਡਾ ਬੈਸਟ ਸੋਰਸ ਹੁੰਦਾ ਐਂਟੀਨੇਟਲ ਕੇਅਰ ਦੇ ਦੌਰਾਨ। ਜਿੱਥੋਂ ਵੀ ਤੁਸੀਂ ਜਾ ਰਹੇ ਹੋ ਉਹ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਹੈ ਉਹ ਐਵੀਡੈਂਸ ਬੇਸਡ ਹੈ, ਯਾਨੀ ਨਾਪ ਤੋਲ ਕੇ ਸਹੀ ਤੁਹਾਨੂੰ ਆਫਰ ਕੀਤੀ ਜਾ ਰਹੀ ਹੈ। ਦੂਸਰੀ ਚੀਜ਼ ਹੈ ਕਿ ਕੱਲਾ ਸਾਰੀ ਜ਼ਿੰਮੇਵਾਰੀ ਪ੍ਰੈਗਨੈਂਟ ਮਦਰ ਤੇ ਨਹੀਂ ਹੈ, ਗਰਭਵਤੀ ਮਦਰ ਤੇ ਨਹੀਂ ਹੈ, ਬਲਕਿ ਪਰਿਵਾਰ ਤੇ ਵੀ ਹੈ। ਉਹ ਕਿਸ ਤਰ੍ਹਾਂ? ਕਿਉਂਕਿ ਜਿਹੜੇ ਆਲੇ ਦੁਆਲੇ ਕਈ ਵਾਰ ਬਜ਼ੁਰਗ ਨੇ ਜਾਂ ਸਾਡੀ ਆਪਣੀ ਵੈਕਸੀਨੇਸ਼ਨ ਜਿਹੜੀ ਹੈ ਆਊਟ ਆਫ ਡੇਟ ਹੈ। ਹੁਣ ਜਿੱਦਾਂ ਕਾਲੀ ਖੰਗ ਦੇ ਟੀਕੇ ਦੀ ਗੱਲ ਕਰੀਏ ਤੇ ਰਿਕਮੈਂਡਡ ਹੈ ਕਿ ਪਿਛਲੇ 10 ਸਾਲ ਚ ਲੱਗਿਆ ਹੋਣਾ ਚਾਹੀਦਾ, ਕਿਉਂਕਿ ਆਲੇ ਦੁਆਲੇ ਜੇ ਸਾਰੇ ਵੈਕਸੀਨੇਟਡ ਨੇ ਉਹਨਾਂ ਦੀ ਇਮਿਊਨਿਟੀ ਬਣੀ ਹੈ, ਤਾਂ ਫਿਰ ਟਰਾਂਸਮਿਸ਼ਨ ਜਿਹੜੀ ਹੈ ਯਾਨੀ ਬੱਚੇ ਨੂੰ ਅੱਗੇ ਇਨਫੈਕਸ਼ਨ ਹੋਣ ਦਾ ਰਿਸਕ ਘੱਟ ਜਾਂਦਾ। ਸੋ ਇਹੋ ਜਿਹੀਆਂ ਕੁਛ ਚੀਜ਼ਾਂ ਨੇ। ਇੱਕ ਤਾਂ ਤੁਸੀਂ ਆਪਣੇ GP ਜਾਂ ਐਂਟੀਨੇਟਲ ਕੇਅਰ ਨਰਸ ਜਿਹੜੀ ਹੈ, ਜਿਹੜੇ ਹੋਸਪਿਟਲ ਹੈ ਸਪੈਸ਼ਲਿਸਟ ਹੈ, ਉਹਨਾਂ ਦੀ ਸਲਾਹ ਦੇ ਮੁਤਾਬਕ ਤੁਸੀਂ ਡਿਸੀਜਨ ਲੈ ਸਕਦੇ ਹੋ ਲਵਾਉਣਾ ਹੈ ਕਿ ਨਹੀਂ ਲਵਾਉਣਾ, ਪਰ ਉਹ ਤੁਹਾਨੂੰ ਘੱਟੋ ਘੱਟ ਸਾਇੰਟੀਫਿਕਲੀ ਫਾਇਦੇ ਨੁਕਸਾਨ ਦੱਸ ਸਕਦੇ ਨੇ। ਹਾਂਜੀ
6: ਜੀ, ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸਾਹਿਬ। ਸੋ ਇਹਨਾਂ ਦਿਨਾਂ ਦਾ ਇੱਕ ਸਵਾਲ ਆ, ਕਹਿੰਦੇ ਨੇ ਕਿ ਮੇਰਾ ਨੱਕ ਬੜਾ ਖੁਸ਼ਕ ਰਹਿੰਦਾ ਤੇ ਲਹੂ ਵਗਦਾ ਹੈ ਵਿੱਚੋਂ।
7: ਹਾਂਜੀ, ਡਰਾਈ ਨੋਜ਼ ਇੱਕ ਸੀਜ਼ਨਲ ਚੀਜ਼ ਹੁੰਦੀ ਹੈ, ਯਾਨੀ ਇਸ ਵੇਲੇ ਜਿੱਦਾਂ ਮੌਸਮ ਚੱਲ ਰਿਹਾ, ਕਈਆਂ ਨੂੰ ਇਸ ਮੌਸਮ ਚ ਹੁੰਦਾ ਹੈ, ਕਈਆਂ ਨੂੰ ਸਰਦੀ ਨਾਲ। ਪਰ ਜਦੋਂ ਨੋਜ਼ ਦਾ ਅੰਦਰਲੀ ਸਕਿਨ ਯਾਨੀ ਮਿਕੋਜ਼ਾ ਡਰਾਈ ਹੈ, ਤਾਂ ਉਹਦੇ ਬਿਲਕੁਲ ਥੱਲੇ ਕੈਪਿਲਰੀਜ਼ ਪਈਆਂ ਹੁੰਦੀਆਂ ਨੇ ਖੂਨ ਦੀਆਂ, ਜਿਹੜੀ ਕਿ ਕਹਿ ਲਓ ਪ੍ਰੈਸ਼ਰ ਕੁੱਕਰ ਦੀ ਸੀਟੀ ਹੈ, ਜੇ ਬਲੱਡ ਪ੍ਰੈਸ਼ਰ ਵਧੇ ਤੇ ਉਹ ਫਟ ਜੇ ਤੇ ਖੂਨ ਨਿਕਲ ਜੇ। ਪਰ ਆਮ ਤੌਰ ਤੇ ਜੇ ਤੁਹਾਡੇ ਡਰਾਈ ਨੋਜ਼ ਕਰਕੇ ਹੋ ਰਿਹਾ, ਤਾਂ ਉਹਦਾ ਸੋਲੂਸ਼ਨ ਇਹ ਹੈ ਕਿ ਥੋੜੀ ਨੱਕ ਦੇ ਵਿੱਚ ਤੁਸੀਂ ਵੈਸਲੀਨ ਵਗੈਰਾ ਲਗਾ ਸਕਦੇ ਹੋ। ਜੇ ਤੁਹਾਨੂੰ ਛਿੱਕਾਂ ਜ਼ਿਆਦਾ ਆਉਂਦੀਆਂ ਨੇ, ਤਾਂ ਇਹਦੇ ਲਈ ਸਪਰੇਅ ਵੀ ਅਵੇਲੇਬਲ ਹੈ, ਜਿਹੜਾ ਤੁਸੀਂ ਕੈਮਿਸਟ ਤੋਂ ਲੈ ਸਕਦੇ ਹੋ, ਸਟੀਰੋਇਡ ਵਾਲਾ, ਜਾਂ ਉਸ ਤੋਂ ਵੀ ਬੈਟਰ ਹੈ ਉਸ ਸਟੀਰੋਇਡ ਤੋਂ ਪਹਿਲਾਂ ਟਰਾਈ ਕਰਨ ਲਈ, ਜਸਟ ਇੱਕ ਸੇਲਾਈਨ ਦਾ ਸਪਰੇਅ ਮਿਲਦਾ ਨੱਕ 'ਚ, ਉਹ ਲਗਾ ਕੇ ਰੱਖੋਗੇ ਤਾਂ ਨੱਕ ਦੇ ਅੰਦਰ ਫਿਰ ਖੁਸ਼ਕੀ ਜਿਹੜੀ ਉਹ ਘਟੇਗੀ, ਤਾਂ ਉਹਦੇ ਨਾਲ ਫਿਰ ਤੁਹਾਨੂੰ ਬਲੀਡਿੰਗ ਦਾ ਇਸ਼ੂ ਨਹੀਂ ਆਏਗਾ।
6: ਜੀ ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸਾਹਿਬ ਸਮਾਂ ਦੇਣ ਦੇ ਲਈ।
7: ਬਹੁਤ ਬਹੁਤ ਧੰਨਵਾਦ ਜੀ।
6: ਜੀ ਦੋਸਤੋ, ਸਨ ਸਾਡੇ ਨਾਲ ਡਾਕਟਰ ਸੰਦੀਪ ਭਗਤ ਜੀ, ਤੇ ਅੱਜ ਦਿਨ ਸਮਾਂ ਇਹਨਾਂ ਦੇ ਕੋਲ ਬੜਾ ਸੀਮਿਤ ਜਿਹਾ ਸੀ, ਸੋ ਇਸ ਕਰਕੇ ਤੁਹਾਡੇ ਸਵਾਲ ਜਿਹੜੇ ਆ ਉਹ ਆਪਾਂ ਨਹੀਂ ਲੈ ਸਕੇ। ਸੋ ਅਗਲੀ ਵਾਰ ਜ਼ਰੂਰ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਸਵਾਲ ਸ਼ਾਮਿਲ ਕਰਾਂਗੇ। ਕਿਸੇ ਕਿਸਮ ਦਾ ਕੋਈ ਵੀ ਸਿਹਤ ਸੰਬੰਧੀ ਕੋਈ ਮਸਲਾ ਵਾ ਤੇ ਤੁਸੀਂ ਆਪਣੇ GP ਦੇ ਨਾਲ ਜ਼ਰੂਰ ਸੰਪਰਕ ਤੁਸੀਂ ਕਰ ਲੈਣਾ, ਕਿਸੇ ਕਿਸਮ ਦੀ ਕੋਈ ਸਿਹਤ ਸੰਬੰਧੀ ਅਣਗਹਿਲੀ ਨਾ ਕੀਤੀ ਜਾਵੇ।
8: ਸਬਸੇ ਦਮਦਾਰ ਔਰ ਰੋਮਾਂਚ ਕਹਾਨੀ
9: ਅਲਫਾ ਪ੍ਰੋਗਰਾਮ ਉਸਕਾ ਜਨੂਨ ਹੈ।
8: ਸ਼ਾਨਦਾਰ ਐਕਸ਼ਨ ਐਂਟਰਟੇਨਰ 3 ਜੁਲਾਈ ਕੋ
9: ਮੈਂ ਜੋ ਬਣਾ ਰਹਾ ਹੂੰ ਵੋ ਇਤਿਹਾਸ ਹੈ।
8: ਆਲੀਆ ਭੱਟ, ਸ਼ਰਵਰੀ, ਅਨਿਲ ਕਪੂਰ ਔਰ ਬੌਬੀ ਦਿਓਲ ਸਟਾਰਰ।
10: ਸ਼ੁਰੂ ਕਰੋ ਅਗਨੀ ਪਰੀਕਸ਼ਾ
8: 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇ ਅਲਫਾ।
11: ਵੇਟ ਕਰ ਰਿਹਾ ਤੁਮਾਰਾ
12: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
13: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
12: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
13: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
14: ਆਪਕੀ ਖਿਦਮਤ ਮੈਂ ਆਪਣੀ ਚੰਦ ਕਸਲੇ ਪੇਸ਼ ਕਰਨੇ ਕੀ ਇਜਾਜ਼ਤ ਚਾਹਤੀ ਹੂੰ। ਇਜਾਜ਼ਤ ਹੈ?

0: ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਹੇ ਮੈਨ ਸਤਬੀਰ ਔਜਲਾ, ਗੀਤ MP3।
3: ਸਾਰਾ ਸ਼ਹਿਰ ਹਮੇ ਲਾਇਨ ਕੇ ਨਾਮ ਸੇ ਜਾਣਤਾ ਹੈ। ਮੋਨਾ ਡਾਰਲਿੰਗ,

ਰੇਡੀਓ ਹਾਂਜੀ 1674 AM ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਮੈਂ ਗੌਤਮ ਕਪਿਲ ਹੋਇਆ ਜੀ ਹਾਜ਼ਰ। ਪਿਛਲੇ ਹਫ਼ਤੇ ਦੇ ਇਨਸਾਈਟ ਰਿਪੋਰਟ ਦੇ ਵਿੱਚ ਜਿਹੜੀ ਇੱਕ ਗੱਲ ਕਰ ਛੱਡੀ ਸੀਗੀ ਉਹ ਤੋਂ ਥੋੜ੍ਹਾ ਜਿਹਾ ਹੋਰ ਅੱਗੇ ਅੱਜ ਦੇ ਐਪੀਸੋਡ ਨੂੰ ਲੈ ਕੇ ਜਾਣਾ। ਪਿਛਲੇ ਹਫ਼ਤੇ ਥੋੜ੍ਹਾ ਬਹੁਤ ਤੁਹਾਨੂੰ ਦੱਸਿਆ ਸੀ ਕਿ ਅਮਰੀਕਾ ਇਰਾਨ ਔਰ ਇਜ਼ਰਾਈਲ ਦੀ ਉਸ ਜੰਗ ਦੇ ਵਿੱਚ ਕੀ ਕੁਝ ਹੋ ਰਿਹਾ ਔਰ ਕਿਸ ਤਰੀਕੇ ਦੇ ਨਾਲ ਅਮਰੀਕਾ ਨੇ ਆਪਣੇ ਥਾੜ ਵਰਗੇ ਜਾਂ ਹੋਰ ਜਿੰਨੇ ਇੰਟਰਸੈਪਟਰ ਨੇ ਜਾਂ ਹੋਰ ਵੀ ਜਿਹੜੇ ਹਥਿਆਰ ਹੈਗੇ ਨੇ ਉਹ ਕਿਵੇਂ ਖਾਲੀ ਕਰ ਲਏ ਨੇ ਉਹਦੀ ਵਿਸਤਾਰ ਤੋਂ ਅੱਗੇ ਜਿਹੜਾ ਅੱਜ ਦੇ ਦਿਨ ਆਪਾਂ ਚੱਲ ਰਹੇ ਹਾਂ। ਅਤੇ ਵੈਸੇ ਨਾ ਜਦੋਂ ਇੰਟਰਨੈਸ਼ਨਲ ਡਿਪਲੋਮੈਸੀ ਦੀ ਗੱਲ ਮੈਂ ਸੋਚਦਾ ਕਿ ਕਰਨੀ ਹੈ ਇਸ ਸ਼ੋਅ ਦੇ ਉੱਤੇ ਕੋਈ ਇਹੋ ਜਿਹਾ ਫਿਲਟਰ ਨਹੀਂ ਹੈ। ਇਹ ਗੱਲ ਜਾਣ ਕੇ ਰੱਖਿਓ ਸਮਝ ਕੇ ਰੱਖਿਓ ਕਿ ਕੋਈ ਐਸਾ ਫਿਲਟਰ ਜਾਂ ਕੋਈ ਐਸੀ ਕੋਈ ਪ੍ਰੈਸ਼ਰ ਜਾਂ ਕੋਈ ਐਸਾ ਸਾਨੂੰ ਕਿਸੇ ਦੀ ਜੀ ਹਜ਼ੂਰੀ ਕਰਨੀ ਹੋਵੇ ਕਿਸੇ ਦੇਸ਼ ਦੀ ਇੱਦਾਂ ਦਾ ਬਿਲਕੁਲ ਨਹੀਂ ਹੈ। ਦੇਖੋ ਜੋ ਭਾਰਤ ਦੇ ਵਿੱਚ ਹੋ ਰਿਹਾ ਜੋ ਆਸਟ੍ਰੇਲੀਆ ਦੇ ਵਿੱਚ ਹੋ ਰਿਹਾ ਉਹਨਾਂ ਦੀਆਂ ਸੱਚਾਈਆਂ ਨੂੰ ਇਸ ਪ੍ਰੋਗਰਾਮ 'ਚ ਰੱਖੀਦਾ ਪਰ ਦੁਨੀਆ ਭਰ ਦੇ ਵਿੱਚ ਜੋ ਕੁਝ ਹੋ ਰਿਹਾ ਉਸ ਦੇ ਨਾਲ ਜੁੜੀ ਹੋਈ ਜੀਓ ਪੋਲੀਟਿਕਸ ਦੇ ਨਾਲ ਜੁੜੀਆਂ ਹੋਈਆਂ ਰਿਪੋਰਟਾਂ ਇਸ ਸ਼ੋਅ ਦੇ ਵਿੱਚ ਹੁੰਦੀਆਂ ਨੇ। ਹੁਣ ਜਿਹੜੀ ਕੂਟਨੀਤੀ ਹੈ ਨਾ ਕੂਟਨੀਤੀ ਜਿਹਨੂੰ ਡਿਪਲੋਮੈਸੀ ਕਹਿ ਲੈਂਦੇ ਹਾਂ ਇਹ ਬੜੀ ਅਜੀਬ ਸ਼ੈ ਹੈ। ਇਹ ਡਿਪਲੋਮੈਸੀ ਮੇਰੇ ਲਈ ਜਿਹੜੀ ਹੈ ਉਹ ਸਹੀ ਕੰਮ ਕਰ ਸਕਦੀ ਹੈ ਤੁਹਾਡੇ ਲਈ ਜਿਹੜੀ ਮੇਰੀ ਡਿਪਲੋਮੈਸੀ ਹੈ ਉਹ ਦੁਨੀਆ ਨੂੰ ਸਹੀ ਲੱਗੂਗੀ ਪਰ ਤੁਹਾਡੇ ਲਈ ਉਹ ਗਲਤ ਹੋਏਗੀ। ਯਾਨੀ ਕਿ ਹੁਣ ਚੀਨ ਦੀ ਡਿਪਲੋਮੈਸੀ ਸੁਣਨ ਨੂੰ ਠੀਕ ਲੱਗ ਰਹੀ ਹੋਵੇ ਕਿ ਚੀਨ ਨੇ ਜੀ ਇੱਕ ਇੰਟਰਕੋਂਟੀਨੈਂਟਲ ਮਿਜ਼ਾਈਲ ਛੱਡੀ ਪਾਣੀਆਂ 'ਚ ਛੱਡੀ ਹੁਣ ਓਬਵੀਅਸਲੀ ਉਹਨਾਂ ਨੇ ਸਾਊਥ ਵਾਲੇ ਪਾਸੇ ਈਸਟਰਨ ਸਾਊਥ ਵੱਲ ਛੱਡਣੀ ਸੀਗੀ ਵੈਸਟ ਵੱਲ ਜਾਂ ਜਿਹੜਾ ਨੌਰਥ ਵੱਲ ਤਾਂ ਨਹੀਂ ਛੱਡ ਸਕਦੇ ਸੀ ਕਿਉਂਕਿ ਨੌਰਥ ਵਾਲੇ ਪਾਸੇ ਰਸ਼ੀਆ ਦੀ ਬਹੁਤ ਵੱਡਾ ਇੱਕ ਲੈਂਡ ਏਰੀਆ ਹੈਗਾ ਅਤੇ ਜਿਹੜਾ ਵੈਸਟ ਵਾਲਾ ਪਾਸਾ ਉਹ ਏਸ਼ੀਆ ਘਿਰਿਆ ਹੋਇਆ ਸਾਰਾ ਯੂਰਪ ਉੱਧਰਲੇ ਪਾਸੇ ਹੈਗਾ ਅਤੇ ਸਾਊਥ ਵੈਸਟ ਵੱਲ ਵੀ ਨਹੀਂ ਸੀ ਛੱਡ ਸਕਦੇ ਸੋ ਉੱਧਰ ਵੀ ਜ਼ਮੀਨੀ ਇਲਾਕਾ ਹੈ ਕਾਫੀ ਸੋ ਸਾਊਥ ਈਸਟ ਵੱਲ ਹੀ ਛੱਡਣੀ ਸੀਗੀ ਔਰ ਉਹ ਸੁਣਨ ਨੂੰ ਚਾਈਨਾ ਦੀ ਗੱਲ ਹੁਣ ਇਹ ਠੀਕ ਲੱਗ ਰਹੀ ਹੋਵੇ। ਦੇਖੋ ਜੀ ਫਿਰ ਇੰਟਰਕੋਂਟੀਨੈਂਟਲ ਮਿਜ਼ਾਈਲ ਹੈ ਅਸੀਂ ਨਾ ਛੱਡੀਏ ਤਾਂ ਫਿਰ ਕਿੱਧਰ ਟੈਸਟ ਕਰੀਏ ਸਵਾਲ ਇਹ ਨਹੀਂ ਹੈਗਾ। ਸਵਾਲ ਅੱਜ ਦੇ ਜਿਹੜੇ ਇਨਸਾਈਟ ਰਿਪੋਰਟ ਦੇ ਵਿੱਚ ਇਹ ਹੈ ਕਿ ਇੱਕ ਤਾਂ ਇਹ ਹਥਿਆਰਾਂ ਦੀ ਦੌੜ ਇਹਦੀ ਆਪਾਂ ਦੌੜ ਨਹੀਂ ਦੌੜ ਹਥਿਆਰਾਂ ਦੀ ਦੌੜ ਦੇ ਉੱਤੇ ਆਪਾਂ ਗੱਲ ਕਰਨੀ ਹੈਗੀ। ਦੂਜੀ ਇੱਕ ਜਿਹੜੀ ਇਹ ਡਿਪਲੋਮੈਸੀ ਹੈ ਨਾ ਇਹ ਬੜੀ ਅਜੀਬ ਮੈਸੀ ਹੈ। ਮਤਲਬ ਇਹ ਕੈਸੀ ਮੈਸੀ ਹੈ ਕਿ ਇਹ ਇੰਨੀ ਮੈਸੀ ਹੈ ਨਾ ਇਹਦੇ ਬਾਰੇ ਜਿੰਨੀ ਗੱਲ ਕਰਾਂਗੇ ਓਨੇ ਜਿਹੜੇ ਪਤਰੇ ਖੁੱਲ੍ਹਦੇ ਜਾਣਗੇ ਅਤੇ ਓਨੇ ਹੀ ਜਿਹੜੀਆਂ ਚੀਜ਼ਾਂ ਨੇ ਉਹ ਰਿਵੀਲ ਹੁੰਦੀਆਂ ਜਾਂਦੀਆਂ ਨੇ। ਸੋ ਡਿਪਲੋਮੈਸੀ ਦਾ ਇੱਕ ਸਭ ਤੋਂ ਵੱਡਾ ਰੂਲ ਇਹ ਹੁੰਦਾ ਕਿ ਗੱਲ ਡਿਪਲੋਮੈਟਿਕ ਤਰੀਕੇ ਦੇ ਨਾਲ ਕਰਨੀ ਹੈ ਬਟ ਫੁੱਲ ਸਟੋਪ ਲਗਾ ਕੇ ਕੌਮਾਸ ਦੇ ਵਿੱਚ ਨਹੀਂ ਕਰਨੀ ਹੁੰਦੀ। ਜਿਹੜੇ ਪੋਲੀਟੀਸ਼ੀਅਨਸ ਹੁੰਦੇ ਨੇ ਜਿਹੜੀ ਪੋਲੀਟਿਕਸ ਦੀ ਗੱਲ ਹੁੰਦੀ ਹੈ ਉਹ ਹਮੇਸ਼ਾ ਕੌਮਾਸ ਦੇ ਵਿੱਚ ਹੁੰਦੀ ਹੈ ਡਿਪਲੋਮੈਸੀ ਹਮੇਸ਼ਾ ਡੋਟਸ ਦੇ ਨਾਲ ਹੁੰਦੀ ਹੈ। ਇਹ ਡਿਪਲੋਮੈਸੀ ਦਾ ਇੱਕ ਰੂਲ ਹੈ ਇੱਕ ਲਾਅ ਹੈਗਾ ਕਿੱਦਾਂ ਉਹ ਤੁਹਾਨੂੰ ਮੈਂ ਅੱਗੇ ਚੱਲ ਕੇ ਨਾਲ ਨਾਲ ਸ਼ਾਇਦ ਤੁਹਾਡੇ ਸਮਝ ਆ ਜਾਵੇ। ਚਲੋ ਮੋਟਾ ਮੋਟਾ ਜਿਹਾ ਦੱਸ ਕੇ ਚੱਲਦਾ ਕਿ ਫੋਰ ਐਗਜ਼ਾਮਪਲ ਭਾਰਤ ਪਾਕਿਸਤਾਨ ਜੰਗ ਹੈ ਹੁਣ ਜੇ ਪੋਲੀਟੀਕਲ ਫਿਗਰ ਕੋਈ ਇੰਡੀਆ ਵਾਲੇ ਪਾਸਿਓਂ ਬਿਆਨ ਦੇਵੇਗੀ ਜਾਂ ਪਾਕਿਸਤਾਨ ਵਾਲੇ ਪਾਸਿਓਂ ਬਿਆਨ ਦੇਵੇਗੀ ਤਾਂ ਉਹ ਕਿੱਦਾਂ ਦੇਣਗੇ ਅਤੇ ਡਿਪਲੋਮੈਟ ਕਿੱਦਾਂ ਦੇਣਗੇ। ਭਾਰਤ ਪਾਕਿਸਤਾਨ ਮਸਲਾ ਸੀ ਭਾਰਤ ਵਾਲੇ ਪਾਸੇ ਪੋਲੀਟੀਸ਼ੀਅਨ ਕਹਿਣਗੇ ਜੀ ਪਾਕਿਸਤਾਨ ਟੈਰਰਿਜ਼ਮ ਨੂੰ ਸਪੋਂਸਰਡ ਕਰਦਾ ਅਤੇ ਅਸੀਂ ਪਾਕਿਸਤਾਨ ਦੇ ਨਾਲ ਕਦੇ ਵੀ ਰਾਊਂਡ ਟੇਬਲ ਟਾਕ ਕਰਨੀ ਨਹੀਂ ਹੈਗੀ ਅਤੇ ਇਸੇ ਕਰਕੇ ਅਸੀਂ ਉਹਨਾਂ ਦਾ ਪਾਣੀ ਰੋਕ ਰਹੇ ਹਾਂ ਜੀ ਅਸੀਂ ਉਹਨਾਂ ਦੇ ਨਾਲ ਵਪਾਰ ਰੋਕ ਰਹੇ ਹਾਂ ਅਤੇ ਇੱਦਾਂ ਇਹ ਗੱਲਾਂ ਸੋ ਔਨ ਚੱਲੀ ਜਾਂਦੀਆਂ ਨੇ ਚੱਲੀ ਜਾਂਦੀਆਂ ਨੇ। ਪਰ ਜਿੱਦਣ ਕਦੇ ਇਹਨਾਂ ਨੇ ਆਪਣਾ ਗੱਲ ਬਣਾਉਣੀ ਹੋਈ ਦੇਖੋ ਮੈਂ ਇੱਕ ਗੱਲ ਚਲੋ ਹੋਰ ਇਹ ਇਨਸਾਈਟ ਰਿਪੋਰਟ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪੋਲੀਟੀਕਲ ਪ੍ਰੈਡਿਕਸ਼ਨ ਆਪਾਂ ਕਰੀਆਂ ਨੇ ਨਾ ਅੱਜ ਤੱਕ ਜ਼ਿਆਦਾਤਰ ਸਹੀ ਵੀ ਹੋਈਆਂ ਜ਼ਿਆਦਾਤਰ ਕੀ ਮੇਰੇ ਖਿਆਲ ਦੇ ਨਾਲ ਹੁਣ ਤੱਕ ਤਾਂ ਕਦੇ ਕੋਈ ਗਲਤ ਹੋਈ ਨਹੀਂ ਪੋਲੀਟੀਕਲ ਪ੍ਰੈਡਿਕਸ਼ਨ। ਰਸ਼ੀਆ ਯੂਕਰੇਨ ਜੰਗ ਤੁਹਾਨੂੰ ਮੈਂ ਕਿਹਾ ਸੀ ਜਦੋਂ ਸ਼ੁਰੂ ਹੋਈ ਸੀ ਵੀ ਇਹ ਨਹੀਂ ਮੁੱਕਦੀ ਇਹ ਚੱਲੀ ਜਾਣੀ ਹੈ ਸੁੱਖ ਬਗਾੜ ਜੀ ਇਹਦੀ ਹੋਈ ਜਾਣੀ ਹੈ ਚੱਲ ਰਹੀ ਹੈ ਨਾ ਇਰਾਨ ਵਾਲੀ ਬੇਸ਼ੱਕ ਮੁੱਕ ਗਈ ਹੋਵੇ ਅਤੇ ਉਹ ਨਹੀਂ ਮੁੱਕਦੀ। ਅਤੇ ਦੂਜੀ ਹੋਰ ਬਹੁਤ ਸਾਰੀਆਂ ਆਪਾਂ ਇਹਦੇ ਵਿੱਚ ਕਰੀਆਂ ਨੇ ਟਰੰਪ ਦੇ ਆਉਣ ਦੀ ਵੀ ਪ੍ਰੈਡਿਕਸ਼ਨ ਆਪਾਂ ਇਸੇ ਇਹਨਾਂ ਹੀ ਸ਼ੋਆਂ ਦੇ ਵਿੱਚ ਕੀਤੀ ਸੀਗੀ ਔਰ ਟਰੰਪ ਦੇ ਆਉਣ ਤੋਂ ਬਾਅਦ ਦੁਨੀਆ ਦਾ ਪਾਸਾ ਹੀ ਪਲਟ ਜਾਣਾ ਇਹ ਵੀ ਪ੍ਰੈਡਿਕਸ਼ਨ ਕਰੀ ਸੀਗੀ ਅਤੇ ਹੁਣ ਪੌਲਿਨ ਹੈਨਸਨ ਵੀ ਕਦੇ ਪ੍ਰਧਾਨ ਮੰਤਰੀ ਨਹੀਂ ਆਉਂਦੀ ਇਹ ਵੀ ਰੀਸੈਂਟ ਪ੍ਰੋਗਰਾਮਾਂ 'ਚ ਪ੍ਰੈਡਿਕਸ਼ਨ ਕਰੀ ਸੀ ਅੱਜ ਇੱਕ ਹੋਰ ਪ੍ਰੈਡਿਕਸ਼ਨ ਕਰ ਦਿੰਦੇ ਹਾਂ। ਚਲੋ ਇਹ ਪੋਲੀਟੀਕਲ
ਅਤੇ ਡਿਪਲੋਮੈਸੀ ਦੇ ਨਾਲ ਜੁੜੀਆਂ ਹੋਈਆਂ ਇਹ ਪ੍ਰੈਡਿਕਸ਼ਨ ਨੇ। ਅੱਜ ਦੀ ਤਰੀਕ ਦੇ ਵਿੱਚ ਇੰਡੀਆ ਦਾ ਜਿਹੜਾ ਇੱਕ ਰੋਲ ਹੈਗਾ ਉਹ ਐਂਟਾਈ ਪਾਕਿਸਤਾਨ ਹੈ, ਬਟ ਇਹ ਬੜੀ ਜਲਦੀ ਇਹ ਜਿਹੜਾ ਰੋਲ ਹੋਊਗਾ, ਮੈਂ ਗੌਰਮੈਂਟ ਬਦਲਣ ਦੀ ਗੱਲ ਨਹੀਂ ਕਹਿ ਰਿਹਾ, ਮੈਂ ਕਾਂਗਰਸ ਦੀ ਗੱਲ ਵੀ ਨਹੀਂ ਕਹਿ ਰਿਹਾ। ਤੁਸੀਂ ਚਾਹੇ ਇਸ ਗੌਰਮੈਂਟ 'ਚ ਮੰਨ ਕੇ ਚੱਲੋ ਬੀਜੇਪੀ ਦੇ ਵਿੱਚ, ਚਾਹੇ ਜੇ ਅੱਗੇ ਕਦੇ ਆਈ, ਜਿਹੜੀ ਬੀਜੇਪੀ ਇਸ ਵਕਤ ਐਂਟਾਈ ਪਾਕਿਸਤਾਨ ਹੋਈ ਹੋਈ ਹੈ ਨਾ, ਇਹ ਲਿਖ ਕੇ ਲੈ ਕੇ ਚੱਲਿਓ। ਹੁਣ ਮੈਂ ਪਤਾ ਨਹੀਂ ਕਿਹਨਾਂ ਬੇਸਿਕ ਕਿਹੜੀਆਂ ਚੀਜ਼ਾਂ ਕੈਲਕੂਲੇਟ ਕਰਕੇ ਤੁਹਾਨੂੰ ਦੱਸ ਰਹੇ ਹਾਂ, ਬਟ ਇਹ ਨੈਰੇਟਿਵ ਇੰਨਾ ਐਂਟਾਈ ਪਾਕਿਸਤਾਨ ਨਹੀਂ ਰਹਿਣਾ ਹੈਗਾ। ਪ੍ਰੋ ਨਾ ਹੋਵੇ ਬਟ ਇੱਕ ਪੇਜ ਦੇ ਉੱਤੇ ਆਉਣ ਦੀ ਗੱਲ ਹੋਏਗੀ, ਮੈਥੋਂ ਲਿਖ ਕੇ ਲੈ ਲਓ, ਇਹ ਲਿਖ ਕੇ ਦੇਣ ਨੂੰ ਤਿਆਰ ਹੈਗਾ ਤੁਹਾਨੂੰ ਇਨਸਾਈਟ ਰਿਪੋਰਟ ਦੇ ਵਿੱਚ ਕਿ ਇੰਡੀਆ ਇਹ ਜਿਹੜੀ ਬੀਜੇਪੀ ਗੌਰਮੈਂਟ ਹੈ ਇਹੀ ਪਾਕਿਸਤਾਨ ਦੇ ਨਾਲ ਟੇਬਲ ਟਾਕ ਦੇ ਵਿੱਚ ਆਏਗੀ। ਦੈਟਸ ਮਾਈ ਪ੍ਰੈਡਿਕਸ਼ਨ। ਐਨੀਵੇਜ਼ ਚਲੋ ਇੱਥੇ ਗੱਲ ਮੁਕਾਨੇ ਆਪਾਂ, ਅਤੇ ਇਹ ਪੋਲੀਟੀਕਲ ਜਿਹੜੀਆਂ ਬਿਆਨਬਾਜ਼ੀਆਂ ਹੁੰਦੀਆਂ ਇੱਦਾਂ ਹੁੰਦੀਆਂ। ਹੁਣ ਪਾਕਿਸਤਾਨ ਵਾਲੇ ਪਾਸਿਓਂ ਪੋਲੀਟੀਕਲ ਬਿਆਨਬਾਜ਼ੀ ਹੋਏਗੀ ਜੀ ਕਿ ਇੰਡੀਆ ਸ਼ਿਮਲਾ ਸਮਝੌਤੇ ਦਾ ਉਲੰਘਣ ਕਰ ਰਿਹਾ, ਇੰਡੀਆ ਨੇ ਹਮੇਸ਼ਾ ਆਪਣੇ ਗੁਆਂਢ ਦੇ ਨਾਲ ਬਣਾ ਕੇ ਨਹੀਂ ਰੱਖੀ, ਨਾ ਚੀਨ ਨਾਲ ਬਣਦੀ ਹੈ, ਨਾ ਬਾਂਗਲਾਦੇਸ਼ ਨਾਲ, ਨਾ ਸਾਡੇ ਨਾਲ ਬਣਦੀ ਹੈ, ਅਤੇ ਨੇਪਾਲ ਵੀ ਨਾਰਾਜ਼ ਹੋਇਆ ਫਿਰਦਾ, ਸ਼੍ਰੀਲੰਕਾ। ਸੋ ਇਸ ਕਿਸਮ ਦੇ ਬਿਆਨ ਉਹ ਉੱਥੇ ਕੌਮਾਂ ਦੇ ਵਿੱਚ ਚੱਲੀ ਜਾਣਗੇ। ਡਿਪਲੋਮੈਸੀ ਕਿੱਦਾਂ ਗੱਲ ਕਰੇਗੀ? ਡਿਪਲੋਮੈਸੀ ਗੱਲ ਕਰੇਗੀ ਕਿ ਪਾਕਿਸਤਾਨ ਟੈਰਰ ਸਪੋਂਸਰ ਕਰਨਾ ਬੰਦ ਕਰ ਦੇ, ਅਸੀਂ ਗੱਲਬਾਤ ਦੇ ਲਈ ਸੋਚ ਸਕਦੇ ਹਾਂ। ਨਾਓ ਦਿਸ ਇਜ਼ ਦੀ ਥਿੰਗ, ਇੱਥੇ ਗੱਲ ਇਹ ਜਿਹੜੀ ਹੈਗੀ ਹੈ ਡਿਪਲੋਮੈਸੀ 'ਚ ਬਹੁਤ ਥੋੜ੍ਹੇ ਸ਼ਬਦਾਂ ਦੇ ਵਿੱਚ ਤੁਹਾਨੂੰ ਆਪਣੀ ਗੱਲ ਮੁਕਾਉਣੀ ਹੁੰਦੀ ਹੈ ਤਾਂ ਕਿ ਤੁਸੀਂ ਸ਼ਬਦਾਂ ਦੇ ਜਾਲ 'ਚ ਉਲਝ ਨਾ ਜਾਓ। ਪੋਲੀਟਿਕਸ ਦੇ ਵਿੱਚ ਜੇ ਉਲਝ ਵੀ ਗਏ ਤਾਂ ਪੋਲੀਟਿਕਸ 'ਚ ਕਿਹੜਾ ਯਕੀਨਮੰਦ ਹੈ? ਕੱਲ੍ਹ ਨੂੰ ਮੁੱਕਰ ਵੀ ਜਾਂਦੇ ਹੋ, 15 ਲੱਖ ਦੇਣੇ ਸੀ, 2 ਨੇ ਸੀ ਦੇਣੇ ਸੀ, ਜੁਮਲਾ ਸੀਗਾ, ਗੱਲ ਖਤਮ। ਪੋਲੀਟਿਕਸ ਦੇ ਵਿੱਚ ਕੋਈ ਵੀ ਗੱਲ ਨਾ ਪੱਥਰ 'ਤੇ ਲਕੀਰ ਨਹੀਂ ਹੁੰਦੀ ਹੈਗੀ। ਸੋ ਇਹ ਇੱਕ ਫਰਕ ਹੁੰਦਾ। ਖੈਰ, ਹੁਣ ਇੰਟਰਨੈਸ਼ਨਲ ਡਿਪਲੋਮੈਸੀ ਦੇ ਵਿੱਚ ਚੀਨ ਆਪਣੇ ਆਪ ਨੂੰ ਸਹੀ ਸਾਬਤ ਜ਼ਰੂਰ ਕਰ ਰਿਹਾ ਹੋਊਗਾ ਕਿ ਦੇਖੋ ਮਿਜ਼ਾਈਲ ਛੱਡਤੀ, ਕੋਈ ਗੁਨਾਹ ਥੋੜ੍ਹੇ ਕੀਤਾ, ਅਸੀਂ ਕਿਸੇ ਦੇ ਵੱਲ ਮਾਰੀ ਥੋੜ੍ਹੇ ਭਗਾ ਕੇ। ਜਿਹੜਾ ਅਮੈਰੀਕਾ ਜਿਸ ਕਿਸਮ ਦੇ ਨਾਲ ਜਪਾਨ ਨੂੰ, ਆਸਟ੍ਰੇਲੀਆ ਨੂੰ, ਨਿਊਜ਼ੀਲੈਂਡ ਨੂੰ ਜਾਂ ਹੋਰਨਾਂ ਇਹਨਾਂ ਕੰਟਰੀਜ਼ ਨੂੰ ਉਕਸਾ ਕੇ ਰੱਖਦਾ ਕਿ ਜੇ ਚੀਨ ਸਾਡਾ ਆੜੀ ਨਹੀਂ ਤਾਂ ਤੁਹਾਡਾ ਵੀ ਆੜੀ ਨਹੀਂ, ਇਹ ਵੀ ਡਿਪਲੋਮੈਸੀ ਦਾ ਇੱਕ ਪਾਰਟ ਹੈ। ਔਰ ਆਸਟ੍ਰੇਲੀਆ ਇਹ ਮੰਨ ਕੇ ਚੱਲਦਾ, ਇਹ ਵੀ ਇੱਕ ਡਿਪਲੋਮੈਸੀ ਦਾ ਹੀ ਪਾਰਟ ਹੈ। ਇੱਦਾਂ ਨਹੀਂ ਹੈ ਕਿ ਆਸਟ੍ਰੇਲੀਆ ਜੋ ਅਮੈਰੀਕਾ ਕਹਿ ਰਿਹਾ ਉੱਦਾਂ ਹੀ ਹੁਣ ਤੱਕ ਤਾਂ ਮੰਨਦਾ ਰਿਹਾ, ਪਰ ਹੁਣ ਡਿਪਲੋਮੈਸੀ ਬਦਲ ਰਹੀ ਹੈ, ਦੁਨੀਆ ਭਰ ਦੇ ਵਿੱਚ ਡਿਪਲੋਮੈਟਿਕ ਰਿਲੇਸ਼ਨਸ ਬਦਲ ਰਹੇ ਹੈਗੇ ਨੇ। ਸੋ ਇਸ ਕਰਕੇ ਆਸਟ੍ਰੇਲੀਆ ਦੀਆਂ ਆਪਣੀਆਂ ਵੀ ਕੁਛ ਲੋੜਾਂ ਹੈਗੀਆਂ ਨੇ, ਖੁਆਇਸ਼ਾਂ ਹੈਗੀਆਂ ਨੇ। ਔਰ ਫੋਰ ਐਗਜ਼ਾਮਪਲ, ਬੜੀ ਰੀਸੈਂਟ ਜਿਹੜੀ ਉਦਾਹਰਣ ਹੈਗੀ ਉਹ ਇਰਾਨ ਵਾਰ, ਹੁਣ ਤੱਕ ਅਮੈਰੀਕਾ ਦੇ ਕਹੇ ਦੇ ਉੱਤੇ ਆਸਟ੍ਰੇਲੀਆ ਵੀਅਤਨਾਮ ਵਾਰ 'ਚ ਕੁੱਦ ਗਿਆ, ਸੀਰੀਆ ਦੇ ਵਿੱਚ ਕੁੱਦੇ, ਅਫਗਾਨਿਸਤਾਨ 'ਚ ਕੁੱਦੇ, ਜੋ ਕਹਿੰਦੇ ਸੀਗੇ ਅਮੈਰੀਕਾ ਉਹੀ ਕਰਦਾ ਸੀ ਆਸਟ੍ਰੇਲੀਆ, ਪਰ ਹੁਣ ਇਰਾਨ ਵਾਰ ਦੇ ਵਿੱਚ ਸ਼ਾਮਿਲ ਨਹੀਂ ਹੋਏ, ਵਿਚ ਮੀਨਸ ਇਹਨਾਂ ਦੀਆਂ ਹੁਣ ਸਾਰੀਆਂ ਕੰਟਰੀਜ਼ ਦੀਆਂ ਡਿਪਲੋਮੈਟਿਕ ਲੋੜਾਂ ਜਿਹੜੀਆਂ ਨੇ ਉਹਨਾਂ ਦੀ ਹੱਦ ਹਦੂਦ ਦੇ ਅੰਦਰ ਰਹਿ ਗਈਆਂ ਨੇ, ਅਤੇ ਉਹ ਆਪਣੇ ਹਿਸਾਬ ਦੇ ਨਾਲ ਕਿਸੇ ਦੇ ਨਾਲ ਬਣਾਉਂਦੇ ਜਾਂ ਵਿਗਾੜਦੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਯੂਰਪੀ ਮੁਲਕਾਂ ਦੇ ਲਈ ਰੂਸ ਇੱਕ ਦੁਸ਼ਮਣ ਹੋ ਸਕਦਾ, ਬਹੁਤ ਸਾਰੇ, ਪੋਲੈਂਡ ਦੇ ਲਈ, ਜਰਮਨੀ ਦੇ ਲਈ, ਫਰਾਂਸ ਦੇ ਲਈ, ਇੰਗਲੈਂਡ ਦੇ ਲਈ, ਪਰ ਭਾਰਤ ਦੋਸਤ ਹੈ, ਭਾਰਤ ਦੇ ਲਈ ਯੂਰਪੀ ਮੁਲਕ ਵੀ ਦੋਸਤ ਨੇ, ਰਸ਼ੀਆ ਵੀ ਦੋਸਤ ਹੈ, ਭਾਰਤ ਦੇ ਲਈ ਪਾਕਿਸਤਾਨ ਦੋਸਤ ਨਹੀਂ ਹੈਗਾ, ਚਾਈਨਾ ਵੀ ਬ੍ਰੈਕਟ ਦੇ ਵਿੱਚ, ਪਰ ਯੂਰਪ ਦੇ ਲਈ ਪਾਕਿਸਤਾਨ ਤੋਂ ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ, ਨਾ ਹੀ ਬ੍ਰੈਕਟਾਂ ਵਾਲੇ ਚਾਈਨਾ ਤੋਂ ਹੈ। ਸੋ ਇਹ ਇਸ ਕਿਸਮ ਦੇ ਨਾਲ ਇੰਟਰਨੈਸ਼ਨਲ ਡਿਪਲੋਮੈਸੀ ਕੰਮ ਕਰਦੀ ਹੈ ਕਿ ਤੇਰਾ ਦੋਸਤ ਮੇਰਾ ਦੋਸਤ ਜਾਂ ਤੇਰਾ ਦੁਸ਼ਮਣ ਮੇਰਾ ਦੁਸ਼ਮਣ ਵੀ ਹੋਊਗਾ, ਇੱਦਾਂ ਨਹੀਂ ਹੋਣਾ। ਦਿਸ ਇਜ਼ ਨੋਟ ਹਾਊ ਇਟ ਵਰਕਸ ਇੰਟਰਨੈਸ਼ਨਲ ਡਿਪਲੋਮੈਸੀ, ਇੱਦਾਂ ਨਹੀਂ। ਉਹਦੇ 'ਚ ਇਹ ਹੁੰਦਾ ਕਿ ਜਿਹੜਾ ਤੇਰਾ ਦੁਸ਼ਮਣ ਹੈ ਹੋ ਸਕਦਾ ਕਿ ਉਹ ਮੇਰਾ ਦੋਸਤ ਹੋਵੇ, ਬਟ ਤੇਰੇ ਦੁਸ਼ਮਣ ਹੋਣ ਕਰਕੇ ਮੈਂ ਉਹਦੇ ਨਾਲ ਦੁਸ਼ਮਣ ਹੀ ਨਹੀਂ ਪਾਣੀ। ਦੈਟਸ ਹਾਊ ਇਟ ਵਰਕਸ। ਪਰ ਅਮੈਰੀਕਾ ਦੇ ਕਹੇ ਦੇ ਉੱਤੇ ਹੁਣ ਤੱਕ ਨਿਊਜ਼ੀਲੈਂਡ ਆਸਟ੍ਰੇਲੀਆ ਚੱਲਦੇ ਰਹੇ ਸੀ, ਡਿਪਲੋਮੈਸੀ ਉਹਨਾਂ ਨੇ ਆਪਣੀ ਖਰਾਬ ਕਰਕੇ ਰੱਖੀ ਸੀ, ਹੁਣ ਨਹੀਂ ਹੋਣੀ। ਹੁਣ ਚਾਹੇ ਤਾਂ ਟਰੰਪ ਨੇ ਹੀ ਪਰਦੇ ਚੱਕਦੇ ਨੇ, ਜਿਵੇਂ ਮਰਜ਼ੀ ਕਹਿ ਲਓ, ਪਰ ਹੁਣ ਦੁਨੀਆ ਭਰ ਦੇ ਵਿੱਚ ਇਹ ਟਰੈਂਡ ਚੇਂਜ ਹੋ ਰਿਹਾ। ਦੈਟਸ ਵਨ ਪਾਰਟ, ਇੱਥੇ ਕੁ ਤੱਕ ਤੁਸੀਂ ਸਮਝ ਗਏ। ਹੁਣ ਅੱਜ ਦਾ ਇਨਸਾਈਟ ਰਿਪੋਰਟ ਦੇ ਵਿੱਚ ਚਾਈਨਾ ਨੇ ਇੱਕ ਮਿਜ਼ਾਈਲ ਛੱਡਤੀ ਇੱਧਰ, ਇੰਟਰਕੋਂਟੀਨੈਂਟਲ, ਮਿਜ਼ਾਈਲਾਂ ਦੀ ਦੂਰੀ ਹੁੰਦੀ ਹੈ ਵੀ 50 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ, 100 ਤੱਕ, 500 ਤੱਕ, 1000 ਤੱਕ, ਅੱਜ ਕੱਲ੍ਹ 5-5 ਇੰਟਰਕੋਂਟੀਨੈਂਟਲ ਆ ਗਈਆਂ, ਯਾਨੀ ਇੱਕ ਮਹਾਦੀਪ ਇੱਧਰੋਂ ਏਸ਼ੀਆ 'ਚੋਂ ਛੱਡੀ ਉੱਧਰ ਅਫਰੀਕਾ 'ਚ ਜਾ ਕੇ ਗਿਰੂਗੀ।
ਅਤੇ ਜਾਂ ਯੂਰਪ 'ਚ ਜਾ ਕੇ ਡਿੱਗੇਗੀ, ਹੈ ਨਾ। ਸੋ ਇਸ ਤਰੀਕੇ ਦੇ ਨਾਲ ਉੱਧਰੋਂ ਏਸ਼ੀਆ ਚਾਈਨਾ ਨੇ ਛੱਡੀ ਅਤੇ ਇੱਧਰ ਆਸਟ੍ਰੇਲੀਆ ਦੇ ਵਿੱਚ ਆ ਕੇ ਡਿੱਗੇਗੀ। ਬੇਸ਼ੱਕ ਸਾਡੀ ਲੈਂਡਲੌਕਡ ਨਹੀਂ ਹੈਗੇ, ਸਾਨੂੰ ਉਹਨਾਂ ਚੀਜ਼ਾਂ ਦੀ ਇੰਨੀ ਪਰਵਾਹ ਕਰਨ ਦੀ ਲੋੜ ਨਹੀਂ ਹੈਗੀ ਕਿ ਸਾਡੀ ਜ਼ਮੀਨੀ ਸਰਹੱਦ ਨਹੀਂ ਕਿਸੇ ਦੇ ਨਾਲ ਲੱਗਦੀ। ਸੋ ਕੋਈ ਮਿਲਟਰੀ ਤਾਂ ਨਹੀਂ ਇੱਥੇ ਬਣਨ ਲੱਗੀ, ਇੱਦਾਂ ਤਾਂ ਨਹੀਂ ਕੋਈ ਦਾਖਲ ਹੋਣ ਲੱਗਿਆ ਜਿੱਦਾਂ ਇੰਡੀਆ ਪਾਕਿਸਤਾਨ, ਚਾਈਨਾ ਇੰਡੀਆ, ਜਾਂ ਅਮੈਰੀਕਾ ਮੈਕਸੀਕੋ, ਜਾਂ ਯੂਕਰੇਨ ਰਸ਼ੀਆ ਦੇ ਵਿੱਚ ਚੱਲ ਰਿਹਾ, ਜਾਂ ਇਜ਼ਰਾਈਲ ਅਤੇ ਲੈਬਨਾਨ ਦੇ ਵਿੱਚ ਹੈਗਾ। ਇੱਥੇ ਨਹੀਂ ਉਹ ਚੀਜ਼, ਉਹ ਸੀਨ ਹੈਗਾ। ਇੱਕੋ ਹੀ ਸੀਨ ਹੋ ਸਕਦਾ, ਦੋ ਹੀ ਹੋ ਸਕਦੇ ਨੇ। ਇੱਕ ਨੇਵੀ ਇੱਥੇ ਦੀ ਸਟਰੋਂਗ ਰੱਖੀ ਹੋਈ ਅਸੀਂ ਆਸਟ੍ਰੇਲੀਆ 'ਚ, ਅਤੇ ਦੂਸਰਾ ਏਅਰ ਡਿਫੈਂਸ ਸਿਸਟਮ, ਉਹੀ ਏਅਰ ਡਿਫੈਂਸ ਸਿਸਟਮ ਜਿਹਦੇ 'ਤੇ ਪਿਛਲੀ ਵਾਰ ਗੱਲ ਆਪਾਂ ਕਰਕੇ ਛੱਡੀ ਸੀ ਕਿ ਅਮੈਰੀਕਾ ਦੇ ਥਾੜ ਜਿਹੜੇ ਨੇ ਉਹ ਵਰਤੇ ਗਏ ਨੇ ਇਰਾਨ ਵਾਲੀ ਵਾਰ ਦੇ ਵਿੱਚ। ਖੈਰ ਉਹਦੀ ਹੁਣ ਗੱਲ ਨਹੀਂ ਕਰਨੀ, ਉਹ ਰੈਪੀਟੇਸ਼ਨ ਹੋਈ ਨਹੀਂ, ਉਹਦੇ 'ਤੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਸੀ, ਪਰ ਪਿਛਲੀ ਵਾਰ ਇੱਕ ਟੈਕਨੀਕਲ ਪ੍ਰੋਬਲਮ ਆ ਗਈ ਕਿ ਬੱਤੀ ਚਲੀ ਗਈ, ਸਾਡਾ ਮੀਟਰ ਬੰਦ ਹੋ ਗਿਆ, ਅਤੇ ਮੇਰੇ ਜਿਹੜੇ ਨੋਟ ਲਿਖੇ ਹੋਏ ਸੀਗੇ ਜੋ ਇਨਫੋਰਮੇਸ਼ਨ ਥਾੜ ਦੇ ਬਾਰੇ ਦੇਣੀ ਸੀ ਉਹ ਨਹੀਂ ਦੇ ਨਹੀਂ ਸੀ ਸਕਿਆ। ਖੈਰ ਅੱਜ ਨਹੀਂ ਹੈ ਉਹ ਗੱਲ। ਦੂਜੀ ਚੀਜ਼ ਇਸੇ ਮਸਲੇ ਦੇ ਉੱਤੇ ਕਿ ਹੁਣ ਚਾਈਨਾ ਨੇ ਛੱਡਤੀ ਇੱਧਰ ਮਿਜ਼ਾਈਲ, ਅਤੇ ਇਹਦੇ ਵਿੱਚ ਜਿਹੜੀ ਇੰਟਰਕੋਂਟੀਨੈਂਟਲ ਮਿਜ਼ਾਈਲ ਹੈਗੀ ਹੈ ਇਹਦੇ 'ਚ ਉਹਨਾਂ ਨੇ ਡਮੀ ਵਾਰਹੈੱਡ ਯੂਜ਼ ਕੀਤਾ। ਡਮੀ ਵਾਰਹੈੱਡ ਦਾ ਮਤਲਬ ਕਿ ਉਹਨੇ ਉਹਨਾਂ ਨੁਕਸਾਨ ਪਹੁੰਚਾਉਣਾ ਨਹੀਂ ਹੈਗਾ, ਬਟ ਸਟਿਲ ਵਾਰਹੈੱਡ ਮਤਲਬ ਉਹਦੇ 'ਚ ਹਥਿਆਰ ਹਥਿਊਰ ਕੀ ਲੱਦੇ ਹੋਏ ਸੀ। ਅੱਜ ਕੱਲ੍ਹ ਸਿਰਫ ਮਿਜ਼ਾਈਲਾਂ ਨਹੀਂ ਜਾ ਕੇ ਵੱਜਦੀਆਂ ਹੈਗੀਆਂ, ਮਿਜ਼ਾਈਲਾਂ ਦੇ ਅੰਦਰ ਜਿਹੜੇ ਹਥਿਆਰ ਹੁੰਦੇ ਨੇ ਉਹਨਾਂ ਨੇ ਜਾ ਕੇ ਜਦੋਂ ਫਟਣਾ ਕਿਤੇ ਜਾ ਕੇ ਉਹਨੇ ਕਿੰਨਾ ਨੁਕਸਾਨ ਕਰਨਾ, ਉਹ ਇੱਕ ਚੀਜ਼ ਹੈਗੀ ਹੈ ਜਿਹੜਾ ਰਸ਼ੀਆ ਯੂਕਰੇਨ ਵਾਰ 'ਚ ਯੂਜ਼ ਹੋ ਰਹੀ ਹੈ, ਜੋ ਇਜ਼ਰਾਈਲ ਦੀ ਤਰਫ ਤੋਂ ਵਰਤੀ ਗਈ ਸੀ। ਇਨਫੈਕਟ ਟੂ ਸਮ ਐਕਸਟੈਂਟ ਇਰਾਨ ਨੇ ਵੀ ਵਰਤੀ ਹੈ, ਜਦੋਂ ਇਰਾਨ ਨੇ ਅਟੈਕ ਕੀਤੇ ਸੀਗੇ ਅਕਰੋਸ ਬਹਿਰੀਨ, ਹੋਰਮੁਜ਼ ਸਟ੍ਰੇਟ ਨੂੰ ਪਾਰ ਕਰਕੇ ਉਹਨਾਂ ਦੀ ਮਿਜ਼ਾਈਲਾਂ ਜਾ ਕੇ ਡਿੱਗੀਆਂ ਉਹਨਾਂ ਦੇ ਲਾਗੇ ਤਾਗੇ, ਜਾਰਡਨ ਦੇ ਵਿੱਚ ਜਾ ਕੇ ਡਿੱਗੀ ਸੀਗੀ। ਅੱਛਾ, ਹੁਣ ਇਹ ਚੀਜ਼ਾਂ ਨੇ ਕਿ ਇੰਟਰਕੋਂਟੀਨੈਂਟਲ ਮਿਜ਼ਾਈਲ ਖਤਰਨਾਕ ਹੁੰਦੀ ਹੈ ਕਿਉਂਕਿ ਕਾਫੀ ਲੰਬੀ ਦੂਰੀ ਤੱਕ ਦੀਆਂ ਹੁੰਦੀਆਂ ਨੇ, ਚਾਰ ਚਾਰ ਪੰਜ ਪੰਜ ਹਜ਼ਾਰ ਕਿਲੋਮੀਟਰ ਤੱਕ ਮਾਰ ਕਰ ਲੈਂਦੀਆਂ ਨੇ, ਪਰ ਉਹਦੇ ਵਿੱਚ ਜਿਹੜਾ ਵਾਰਹੈੱਡ ਹੈ ਉਹ ਕੀ ਭਰ ਕੇ ਭੇਜਣਾ, ਕਿਹੜਾ ਕਾਰਤੂਸ ਭਰ ਕੇ ਭੇਜਣਾ, ਉਹ ਜਿਹੜਾ ਕਾਫੀ ਇੰਪੋਰਟੈਂਟ ਰੋਲ ਅਦਾ ਕਰਦਾ। ਤੀਜੀ ਚੀਜ਼ ਇਹ ਹੁੰਦੀ ਹੈ ਕਿ ਜਦੋਂ ਇਸ ਕਿਸਮ ਦੇ ਸਮੁੰਦਰ ਵੱਲ ਨੂੰ ਇੰਟਰਕੋਂਟੀਨੈਂਟਲ ਦੇ ਸਪੈਸ਼ਲੀ ਸਿਲਸਿਲੇ ਦੇ ਵਿੱਚ ਮੈਂ ਗੱਲ ਕਰ ਰਿਹਾ, ਜਿਹੜੀ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਦੀ ਹੈ, ਉਹ ਵਾਲੀ ਮਿਜ਼ਾਈਲ ਛੱਡੀ ਹੈ ਇਹਨਾਂ ਨੇ ਚਾਈਨਾ ਨੇ, ਅਤੇ ਜਿਹੜੀ ਜ਼ਮੀਨ ਤੋਂ ਹਵਾ 'ਚ ਮਾਰ ਕਰਦੀ ਹੈ ਅਤੇ ਹਵਾ ਦੇ ਵਿੱਚ ਹੀ ਫੁੰਡ ਫੰਡ ਕੇ ਖਤਮ ਹੋ ਜਾਂਦੀ ਹੈ ਅਤੇ ਥੱਲੇ ਆ ਕੇ ਮਲਬਾ ਹੀ ਡਿੱਗਦਾ, ਉਹਦੀਆਂ ਫਿਰ ਵੀ ਨਹੀਂ ਇੰਨੀਆਂ ਰਿਸਟ੍ਰਿਕਸ਼ਨਸ ਹੁੰਦੀਆਂ, ਉਨੀਆਂ ਪ੍ਰੋਬਲਮ ਹੁੰਦੀਆਂ। ਬਟ ਇੱਕ ਇੰਟਰਨੈਸ਼ਨਲ ਡੈਕੋਰਮ ਹੈ, ਇੱਕ ਕਿਹਾ ਬਣਾਇਆ ਗਿਆ ਕਾਨੂੰਨ ਹੈ, ਉਹ ਇਹ ਹੈ ਕਿ ਜਦੋਂ ਤੁਸੀਂ ਇੰਟਰਕੋਂਟੀਨੈਂਟਲ ਮਿਜ਼ਾਈਲ ਦਾ ਪ੍ਰੀਖਣ ਕਰਨਾ ਤਾਂ ਤੁਸੀਂ ਜਿਸ ਡਾਇਰੈਕਸ਼ਨ ਦੇ ਵਿੱਚ ਕਰ ਰਹੇ ਹੋ ਪ੍ਰੀਖਣ, ਉਸ ਡਾਇਰੈਕਸ਼ਨ ਦੇ ਐਲਟੀਟਿਊਡ ਲੈਟੀਟਿਊਡ ਦੇ ਵਿੱਚ ਪੈਂਦੇ ਮੁਲਕ ਜਿਹੜੇ ਨੇ ਦਾਏ ਬਾਏ ਜਿੰਨੇ ਵੀ ਮੁਲਕ ਨੇ ਉਸ ਪਾਸੇ, ਉਹਨਾਂ ਨੂੰ ਤੁਸੀਂ ਸੂਚਿਤ ਕਰਨਾ ਹੋਏਗਾ ਤਾਂ ਕਿ ਉਹਨਾਂ ਦੀਆਂ ਜ਼ਮੀਨੀ, ਉਹਨਾਂ ਦੀਆਂ ਹਵਾਈ ਅਤੇ ਉਹਨਾਂ ਦੀਆਂ ਸਮੁੰਦਰ ਦੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਨੂੰ ਰੋਕ ਦਿੱਤਾ ਜਾਵੇ। ਫੋਰ ਐਗਜ਼ਾਮਪਲ, ਅੱਜ ਦੀ ਤਰੀਕ 'ਚ ਜੇ ਆਸਟ੍ਰੇਲੀਆ ਨੇ ਇੰਟਰਕੋਂਟੀਨੈਂਟਲ ਮਿਜ਼ਾਈਲ ਦਾ ਪ੍ਰੀਖਣ ਕਰਨਾ ਅਤੇ ਠੀਕ ਉਵੇਂ ਹੀ ਪਾਣੀਆਂ ਦੇ ਵਿੱਚ ਕਰਨਾ, ਤਾਂ ਉਸ ਪਾਣੀਆਂ ਦੇ ਖਿੱਤੇ ਦੇ ਵਿੱਚ ਜਿੰਨੇ ਵੀ ਮੁਲਕ ਆਉਂਦੇ ਹੋਣਗੇ ਉਹਨਾਂ ਨੂੰ ਆਸਟ੍ਰੇਲੀਆ ਇਨਫੋਰਮ ਕਰੇਗਾ ਕਿ ਦੇਖੋ ਜੀ, ਅੱਜ ਤਰੀਕ 7/7 ਹੈ, ਜੁਲਾਈ ਮਹੀਨੇ ਦੀ 7 ਤਰੀਕ ਹੈ, ਅਤੇ ਸ਼ਾਮ ਨੂੰ 7:07 ਦੇ ਉੱਤੇ ਅਸੀਂ ਇਹ ਸਮਾਂ ਮਿੱਥ ਕੇ ਚੱਲ ਰਹੇ ਹੈਗੇ ਹਾਂ ਕਿ ਆਪਣੇ ਡਾਰਵਿਨ ਬੇਸ ਤੋਂ ਇੱਕ ਮਿਜ਼ਾਈਲ ਛੱਡਾਂਗੇ ਅਤੇ ਉਹ ਚੀਨ ਵੱਲ, ਜਾਂ ਉਹਦੀ ਡਾਇਰੈਕਸ਼ਨ ਇਹ ਹੈਗੀ ਹੈ, ਐਂਡ ਉਹਦੀ ਡੈਸਟੀਨੇਸ਼ਨ ਪੁਆਇੰਟ ਇਹ ਹੈ, ਪਰ ਉਹਦੇ ਰਾਹ ਦੇ ਵਿੱਚ ਪੈਣ ਵਾਲੇ ਜਿੰਨੇ ਵੀ ਮੁਲਕ ਹੈਗੇ ਨੇ ਉਹਨਾਂ ਨੂੰ ਨੋਟੀਫਾਈ ਕਰਨਾ। ਦੇਖੋ, ਤੁਹਾਡੀ ਕੋਈ ਮਾਈਨਿੰਗ ਚੱਲ ਰਹੀ ਹੈ ਸਮੁੰਦਰ ਦੇ ਥੱਲੇ, ਉਹ ਰੋਕ ਲਵੋ, ਤੁਹਾਡੇ ਜਿਹੜੇ ਸਰਫਰਸ ਨੇ ਉਹਨਾਂ ਨੂੰ ਵਾਰਨਿੰਗ ਦੇ ਦਿਓ ਉਸ ਇਲਾਕੇ 'ਚ ਜਿੱਥੇ ਜਾ ਕੇ ਡਿੱਗਣੀ ਹੈ, ਉਸ ਇਲਾਕੇ ਦੇ ਆਲੇ ਦੁਆਲੇ ਦੇ ਕਈ ਕਈ 50-50, 100-100 ਕਿਲੋਮੀਟਰ ਦੇ ਏਰੀਏ ਨੂੰ ਸੀਲ ਬੰਦ ਕਰ ਦਿੱਤਾ ਜਾਂਦਾ ਕਿ ਕਿਸੇ ਕਿਸਮ ਦੀ ਕੋਈ ਘਟਨਾ ਨਾ ਵਾਪਰ ਜਾਵੇ। ਆਸਟ੍ਰੇਲੀਆ ਨੂੰ ਵੀ ਦੱਸਿਆ ਗਿਆ ਸੀ, ਜਪਾਨ ਨੂੰ ਵੀ ਦੱਸਿਆ ਗਿਆ ਸੀ, ਨਿਊਜ਼ੀਲੈਂਡ ਨੂੰ ਵੀ ਦੱਸਿਆ ਗਿਆ ਸੀ, ਚਾਈਨਾ ਨੇ ਦੱਸਿਆ ਸਾਰਿਆਂ ਨੂੰ ਸੀ, ਪਰ ਦੱਸਿਆ ਕਦੋਂ, ਕਿਸੇ ਨੂੰ 1 ਘੰਟਾ ਪਹਿਲਾਂ, ਕਿਸੇ ਨੂੰ 1/2 ਘੰਟਾ ਪਹਿਲਾਂ, ਕਿਸੇ ਨੂੰ 1.5 ਘੰਟਾ ਪਹਿਲਾਂ, ਮਤਲਬ ਕੁਛ ਮਿੰਟਾਂ ਪਹਿਲਾਂ ਹੀ ਦੱਸਿਆ। ਇੱਦਾਂ ਨਹੀਂ ਕਿ ਰਾਤੋ ਰਾਤ ਤਿਆਰੀ ਕਰਨ ਦਾ ਸਮਾਂ ਦਿੱਤਾ ਹੋਵੇ। ਉਹਦੇ ਵਿੱਚ ਕੀ ਹੁੰਦਾ ਹੈ ਕਿ ਉਹ ਘੰਟੇ ਡੇਢ ਘੰਟੇ ਦੇ ਵਿੱਚ ਤਾਂ ਫਟਾਫਟ ਬੰਦੇ, ਜਿਵੇਂ ਕਹਿੰਦੇ ਹੁੰਦੇ ਨਾ ਕਿ
ਮਾਲ ਛੱਡੋ ਜਾਨ ਬਚਾਓ। ਸੋ ਉਸ ਵਕਤ ਸਮਾਨ ਉੱਥੇ ਛੱਡ ਕੇ ਜਿਹੜਾ ਜਿੱਥੇ ਸੀਗਾ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਹਟਾਉਣਾ ਹੁੰਦਾ। ਇਹ ਇੱਕ ਗਲਤ ਗੱਲ ਇੱਕ ਡਿਪਲੋਮੈਸੀ ਦੀ ਖਰਾਬ ਰਹੀ। ਹੁਣ ਚਾਈਨਾ ਨੇ ਕਹਿ ਬੇਸ਼ੱਕ ਦਿੱਤਾ ਕਿ ਦੇਖੋ ਜੀ ਅਸੀਂ ਤਾਂ ਛੱਡਣੀ ਤਾਂ ਇੱਧਰ ਹੀ ਸੀ, ਜ਼ਮੀਨੀ ਪਾਸੇ ਨੁਕਸਾਨ ਤਾਂ ਕਰਨ ਤੋਂ ਰਹੇ, ਸੋ ਸਮੁੰਦਰ ਦੇ ਵਿੱਚ ਹੀ ਛੱਡਣੀ ਸੀ। ਇਹਦੇ ਤੋਂ ਆਸਟ੍ਰੇਲੀਆ ਨੇ ਹਾਲੇ ਉਨੀ ਨਾਰਾਜ਼ਗੀ ਜ਼ਾਹਰ ਨਹੀਂ ਕੀਤੀ ਹੈ ਜਿੰਨੀ ਜਪੈਨ ਨੇ ਕਰ ਦਿੱਤੀ ਹੈ। ਜਪੈਨ ਅੱਜ ਦੀ ਤਰੀਕ ਦੇ ਵਿੱਚ ਚਾਈਨਾ ਦਾ ਬਹੁਤ ਤਗੜਾ ਐਂਟਾਈ ਹੋਇਆ ਹੋਇਆ, ਅਮਰੀਕਾ ਦੀ ਗੋਦੀ ਦੇ ਵਿੱਚ ਬੈਠਾ, ਚਾਹੇ ਇਹ ਵੀ ਇੱਕ ਵੱਡਾ ਰੀਜ਼ਨ ਮੰਨ ਸਕਦੇ ਹੋ। ਅੱਜ ਦੀ ਤਰੀਕ ਦੇ ਵਿੱਚ ਸਨਾਈ ਤਕਾਈਚੀ ਜਿਹੜੀ ਨੇ ਜਪਾਨ ਦੀ ਲੀਡਰ ਨੇ। ਦੇਖੋ ਜਿਵੇਂ ਆਸਟ੍ਰੇਲੀਆ, ਅਮੈਰੀਕਾ, ਇੰਡੀਆ, ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਡੈਮੋਕ੍ਰੇਟਿਕ ਸਿਸਟਮ ਹੈ, ਜਪਾਨ ਦੇ ਵਿੱਚ ਵੀ ਹੈਗਾ, ਉੱਥੇ ਉੱਥੇ ਦੋ ਤਰ੍ਹਾਂ ਦੀਆਂ ਜਮਾਤਾਂ ਹੁੰਦੀਆਂ ਨੇ। ਇੱਕ ਤਾਂ ਬੜੇ ਲਿਬਰਲ ਜੀ ਸੋਚ ਵਾਲੇ ਹੁੰਦੇ ਨੇ, ਮੋਡਰੇਟ ਜੇ ਹੁੰਦੇ ਨੇ, ਅਤੇ ਦੂਸਰੇ ਜਾਂ ਤਾਂ ਐਕਸਟ੍ਰੀਮਿਸਟ ਹੋਣਗੀਆਂ ਜਮਾਤਾਂ ਜਾਂ ਫਿਰ ਉਹ ਲੈਫਟਿਸਟ ਹੋਣਗੀਆਂ। ਸੋ ਇੱਕ ਸੈਂਟਰਲ ਸੋਚ ਵਾਲੀ ਇੱਕ ਜਮਾਤ ਹੁੰਦੀ ਹੈ, ਅਤੇ ਦੂਸਰੀ ਜਾਂ ਉਹ ਤੋਂ ਲੈਫਟ ਵਾਲੀ ਹੁੰਦੀ ਹੈ ਜਾਂ ਉਹ ਤੋਂ ਐਕਸਟ੍ਰੀਮ ਰਾਈਟ ਵਾਲੀ ਹੁੰਦੀ ਹੈ। ਜਪੈਨ ਦੇ ਵਿੱਚ ਐਕਸਟ੍ਰੀਮ ਰਾਈਟ ਵਾਲੀ ਇੱਕ ਜਮਾਤ ਹੈਗੀ ਹੈ। ਇੰਡੀਆ ਦੇ ਵਿੱਚ ਸੈਂਟਰਲ ਸੋਚ ਵਾਲੀ ਜਾਂ ਮੋਡਰੇਟ ਵਾਲੀ ਜਿਹੜੀ ਕਾਂਗਰਸ ਹੈ, ਅਤੇ ਉਹ ਤੋਂ ਐਕਸਟ੍ਰੀਮ ਬਿਲਕੁਲ ਬੀਜੇਪੀ ਹੈ। ਇੱਦਾਂ ਹੀ ਅਮੈਰੀਕਾ ਦੇ ਵਿੱਚ ਹੈਗਾ, ਲਿਬਰਲ ਜਿਹੜੇ ਉੱਥੇ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਨੇ, ਰਿਪਬਲਿਕਨ ਬਿਲਕੁਲ ਐਕਸਟ੍ਰੀਮਿਸਟ ਸੋਚ ਵਾਲੇ ਜਿਹੜੇ ਉੱਥੇ ਹੈਗੇ ਨੇ। ਆਸਟ੍ਰੇਲੀਆ ਦੇ ਵਿੱਚ ਲਿਬਰਲ ਨੈਸ਼ਨਲ ਜਿਹੜੇ ਨੇ ਉਹ ਬਿਲਕੁਲ ਸੈਂਟਰਲਿਸਟ ਸੋਚ ਵਾਲੇ ਨੇ, ਐਕਸਟ੍ਰੀਮ ਲੈਫਟ ਸੋਚ ਵਾਲੇ ਲੇਬਰ ਪਾਰਟੀ ਹੋ ਗਈ, ਅਤੇ ਕਿਤੇ ਲੈਫਟ ਵਾਲੀਆਂ ਨੇ ਕਿਤੇ ਰਾਈਟ ਵਾਲੀਆਂ ਨੇ। ਜਪਾਨ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜਿਹਦੀ ਸਰਕਾਰ ਹੈਗੀ ਉਹ ਐਕਸਟ੍ਰੀਮ ਰਾਈਟ ਵਿੰਗਰ ਸਰਕਾਰ ਹੈ, ਸਨਾਈ ਤਕਾਈਚੀ। ਔਰ ਚਾਈਨਾ ਜਿਹੜਾ ਕਿ ਐਕਸਟ੍ਰੀਮ ਹਮੇਸ਼ਾ ਤੋਂ ਹੀ ਲੈਫਟ ਵਿੰਗਰ ਰਿਹਾ, ਉੱਥੇ ਕੋਈ ਸਰਕਾਰ ਹੀ ਨਹੀਂ, ਖੈਰ ਚਾਈਨਾ 'ਚ ਕੋਈ ਡੈਮੋਕ੍ਰੇਟਿਕ ਸਟਰਕਚਰ ਨਹੀਂ ਹੈਗੀ, ਇੱਕੋ ਹੀ ਪਾਰਟੀ ਹੈ, ਚਾਈਨਾ ਕਮਿਊਨਿਸਟ ਪਾਰਟੀ, ਚਾਈਨੀਜ਼ ਕਮਿਊਨਿਸਟ, CCP। ਹੁਣ ਉਹਨਾਂ ਦੀ ਸਨਾਈ ਤਕਾਈਚੀ ਦੀ ਇੱਕ ਤਾਂ ਵੈਸੇ ਹੀ ਆਈਡੀਓਲੋਜੀਕਲ ਸਾਂਝ ਨਹੀਂ ਹੈਗੀ, ਦੂਸਰਾ ਚੀਨ ਦੇ ਨਾਲ ਪੁਰਾਣੇ ਰਿਸ਼ਤੇ ਵੀ ਹੈਗੇ ਨੇ ਜਿਹੜੇ ਅੱਜ ਦੀ ਤਰੀਕ 'ਚ ਜਪਾਨ ਨੂੰ ਚਾਈਨਾ ਦੇ ਬਿਲਕੁਲ ਐਂਟੀ ਖੜਾ ਕਰ ਦਿੰਦੇ ਨੇ। ਅਤੇ ਤੀਜਾ, ਜਪਾਨ ਦੀਆਂ ਅੱਜ ਦੀ ਤਰੀਕ ਦੇ ਵਿੱਚ ਲੋੜਾਂ, ਕਦੇ ਸੀਗਾ ਕਿ ਠੀਕ ਹੈ ਪਰਲ ਹਾਰਬਰ 'ਤੇ ਅਟੈਕ ਕਰਤਾ ਸੀ ਜਪਾਨ ਨੇ, ਕਦੇ ਸੀਗਾ ਅਮੈਰੀਕਾ ਐਂਟਾਈ ਹੁੰਦਾ ਸੀਗਾ ਸੈਕਿੰਡ ਵਰਲਡ ਵਾਰ ਵੇਲੇ, ਉਹ ਤੋਂ ਬਾਅਦ ਹੁਣ ਅੱਜ ਦੀ ਤਰੀਕ ਦੇ ਵਿੱਚ ਤਾਂ ਜਪਾਨ ਨੇ ਆਪਣੇ ਫੌਜੀ ਅੱਡੇ ਤੱਕ ਅਮੈਰੀਕਾ ਨੂੰ ਦੇ ਰੱਖੇ ਨੇ ਕਿ ਆਓ ਵਰਤੋ ਇੱਥੋਂ ਹਜ਼ੂਰ, ਆਓ ਸਾਡੇ ਕੋਠੇ ਤੋਂ ਤੁਸੀਂ ਆਤਿਸ਼ਬਾਜ਼ੀਆਂ ਚਲਾਓ, ਤੁਸੀਂ ਆਹ ਮਾਰੋ ਚਾਈਨਾ ਵੱਲ ਭਗਾ ਕੇ, ਦੇਖੋ ਆਹ ਸਾਡੇ ਵੱਲ ਅੱਖਾਂ ਟੇਢੀਆਂ ਕਰ ਕਰਕੇ ਤੱਕਦਾ ਹੈਗਾ, ਮਾਰੋ ਭਗਾ ਕੇ ਇਹਨਾਂ ਦੇ ਜਿਹੜਾ ਪੱਥਰ ਰੋੜਾ ਮਾਰਨਾ ਤੁਸੀਂ। ਸੋ ਜਪਾਨ ਨੇ ਪੂਰੀ ਐਕਸੈਸ, ਫੁੱਲ ਐਕਸੈਸ ਜਿਹੜੀ ਹੈ ਜੈਪਨੀਜ਼ ਪੋਰਟਸ ਦੀ ਔਰ ਜੈਪਨੀਜ਼ ਏਅਰਪੋਰਟਸ ਦੀ, ਉਹ ਅਮੈਰੀਕਾ ਨੂੰ ਦਿੱਤੀ ਹੋਈ ਹੈ। ਇੱਕ ਇਹ ਵੀ ਰੀਜ਼ਨ ਹੈਗਾ, ਤੀਜਾ ਜਾਂ ਚੌਥਾ ਰੀਜ਼ਨ ਇਹ ਵੀ ਹੈਗਾ। ਔਰ ਜਦੋਂ ਟੈਰਿਫ ਵਾਰ ਵੀ ਅਮੈਰੀਕਾ ਨੇ ਸ਼ੁਰੂ ਕਰਤੀ ਸੀਗੀ, ਉਦੋਂ ਵੀ ਅਮੈਰੀਕਾ ਨੇ ਕੁਛ ਇੱਕ ਬਖਸ਼ਿਆ ਕਿਸੇ ਨੂੰ ਨਹੀਂ ਸੀਗਾ, ਬਟ ਹਾਂ ਇਹ ਜ਼ਰੂਰ ਹੈ ਕਿ ਜਪਾਨ ਦੇ ਨਾਲ ਉਨਾ ਤਿੱਖਾ ਕੰਮ ਨਹੀਂ ਕੀਤਾ। ਤਕਾਈਚੀ ਨੇ ਜਦ ਤੋਂ ਅਹੁਦਾ ਸੰਭਾਲਿਆ ਹੈਗਾ, ਤਕਾਈਚੀ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਅਮੈਰੀਕਾ ਦੇ ਨਾਲ ਉਹਨਾਂ ਦੀ ਸਾਂਝ ਜਿਹੜੀ ਹੈ ਹੋਰ ਜ਼ਿਆਦਾ ਗਹਿਰੀ ਹੋਈ ਹੈਗੀ ਹੈ। ਅਮੈਰੀਕਾ ਦੇ ਨਾਲ ਸਾਂਝ ਜੁੜਨ ਦਾ ਮਤਲਬ ਚਾਈਨਾ ਦੇ ਐਂਟਾਈ ਜਾਣਾ, ਅਤੇ ਹੁਣ ਜਦੋਂ ਮਿਜ਼ਾਈਲ ਆਸਟ੍ਰੇਲੀਆ ਵੱਲ ਛੱਡੀ ਹੈ ਤਾਂ ਆਸਟ੍ਰੇਲੀਆ ਨੇ ਉਨਾ ਤਗੜਾ ਰਿਐਕਸ਼ਨ ਨਹੀਂ ਦਿੱਤਾ ਜਿੰਨਾ ਜਪਾਨ ਨੇ ਦਿੱਤਾ। ਕਹਿੰਦੇ ਲੰਘ ਕੇ ਤਾਂ ਸਾਡੇ ਬਗਲ 'ਚੋਂ ਹੀ ਗਈ ਹੈ ਨਾ, ਸਾਡੀ ਕੱਛ 'ਚੋਂ ਲੰਘ ਕੇ ਗਈ ਹੈ, ਐਂ ਥੋੜ੍ਹੇ ਤੁਸੀਂ ਜਿੱਧਰ ਮਰਜ਼ੀ ਛੱਡੋ, ਮਾਰੋ ਤੁਸੀਂ ਠੀਕ ਹੈ ਉੱਧਰ ਨਿਊਜ਼ੀਲੈਂਡ ਵੱਲ, ਆਸਟ੍ਰੇਲੀਆ ਵੱਲ ਛੱਡੋ, ਪਰ ਦੱਸੋ ਤਾਂ ਸੀ। ਕਹਿੰਦੇ ਸਾਨੂੰ ਡੇਢ ਘੰਟਾ ਪਹਿਲਾਂ ਦੱਸ ਰਹੇ ਹੋ ਕਿ ਇੱਦਾਂ ਮਿਜ਼ਾਈਲ ਛੱਡਣ ਲੱਗੇ ਹਾਂ ਅਸੀਂ। ਸੋ ਇਹ

0: ਬਾਈ ਕਿ ਤੁਸੀਂ ਜੀ ਡੀ ਪੀ ਦੇ ਬਜਟ ਨੂੰ ਹੀ ਵਧਾ ਦਿਉ। ਹੁਣ ਤੱਕ ਤੁਸੀਂ ਡੇਢ ਦੋ ਢਾਈ ਪਰਸੈਂਟ ਤੱਕ ਲਗਾ ਰਹੇ ਸੀਗੇ, ਹੁਣ 3% ਤੱਕ, ਅਤੇ ਹੁਣ 4-5% ਨੂੰ ਵੀ ਤੁਸੀਂ ਰਾਜ਼ੀ ਹੋ ਰਹੇ ਹੋ। ਆਪਣਾ ਡਿਫੈਂਸ ਬਜਟ ਤੁਸੀਂ ਮਜ਼ਬੂਤ ਕਰ ਸਕਦੇ ਹੋ, ਪਰ ਉਹਦੀਆਂ ਕੈਲਕੂਲੇਸ਼ਨਸ ਨੂੰ ਨਾ ਐਕਸੀਡ ਕਰੋ। ਉਹ ਕੈਲਕੂਲੇਸ਼ਨ ਜਦੋਂ ਉੱਥੋਂ ਐਕਸੀਡ ਹੋਣਗੀਆਂ ਤਾਂ ਓਬਵੀਅਸ ਜੀ ਗੱਲ ਹੈ ਕਿ ਤੁਸੀਂ ਕਿਤੋਂ ਹੋਰ ਕਟੌਤੀ ਕਰੋਗੇ। ਤੁਸੀਂ ਜਾਂ ਤਾਂ ਹੈਲਥ ਸੈਕਟਰ 'ਚੋਂ ਕਟੌਤੀ ਕਰੋਗੇ, ਹਸਪਤਾਲ ਹਸਪਤਾਲ ਨਹੀਂ ਬਣਨਗੇ, ਨਰਸਾਂ ਨੂੰ ਤਨਖਾਹਾਂ ਨਹੀਂ ਮਿਲਣਗੀਆਂ, ਨਵੇਂ ਟੀਚਰ ਨਹੀਂ ਭਰਤੀ ਹੋਣਗੇ, ਜਾਂ ਸੈਕਟਰ ਕਿਸੇ ਹੋਰ ਸੈਕਟਰ 'ਚ ਹੈਲਥ ਐਜੂਕੇਸ਼ਨ ਨਾ ਸਹੀ, ਕਿਤੇ ਨਾ ਕਿਤੇ ਤਾਂ ਸੋਸ਼ਲ ਸਰਵਿਸਿਜ਼ ਖਤਮ ਹੋ ਜਾਣਗੀਆਂ, ਕਿਤੇ ਨਾ ਕਿਤੇ ਤਾਂ ਕਾਟ ਮਾਰੋਗੇ ਨਾ ਤੁਸੀਂ ਉਹਦੀ, ਇੱਕ ਤਾਂ ਇਹ ਗੱਲ ਹੋ ਗਈ। ਸੋ ਪੋਲੀਟੀਕਲੀ ਇਹ ਬਿਆਨ ਠੀਕ ਨਹੀਂ ਹੈਗਾ। ਡਿਪਲੋਮੈਟਿਕਲੀ ਕਿਵੇਂ ਹੈਗਾ? ਡਿਪਲੋਮੈਟਿਕਲੀ ਇਹ ਹੁੰਦਾ ਕਿ ਕਈ ਵਾਰ ਤੁਹਾਡੀਆਂ ਅਨਾਊਂਸਮੈਂਟਸ ਜਿਹੜੀਆਂ ਨੇ ਉਹ ਥੋੜ੍ਹੀਆਂ ਜਿਹੀਆਂ ਡਿਫਰੈਂਟ ਹੁੰਦੀਆਂ ਨੇ। ਫੋਰ ਐਗਜ਼ਾਮਪਲ ਇਹ ਹੈ ਕਿ ਆਸਟ੍ਰੇਲੀਆ ਸਿਰਫ ਇਸ ਚੀਜ਼ ਨੂੰ ਅਨਾਊਂਸ ਕਰ ਦੇਵੇ ਕਿ ਅਸੀਂ ਆਪਣਾ ਜੀ ਡੀ ਪੀ ਦਾ 5% ਕਰਨ ਜਾ ਰਹੇ ਹਾਂ 2026-27 ਤੋਂ। ਹੁਣ ਉਹਦੇ 'ਚ ਕੀ ਹੋਊਗਾ ਕਿ ਉਹਦੇ 'ਚ ਇੱਕ ਡਰ, ਇੱਕ ਦਹਿਸ਼ਤ, ਇੱਕ ਖੌਫ, ਇੱਕ ਵਾਰਨਿੰਗ ਵੀ ਮਿਲੂਗੀ ਦੁਸ਼ਮਣਾਂ ਨੂੰ, ਜਾਂ ਉਹ ਦੇਸ਼ ਜਿਹੜੇ ਤਿਆਰੀਆਂ ਕਰ ਰਹੇ ਹੈਗੇ ਨੇ ਕਿ ਅੱਛਾ ਇਹਨਾਂ ਕੋਲ ਤਾਂ ਨਿਊਕਲੀਅਰ ਪਾਵਰਡ ਸਬਮਰੀਨ ਵੀ ਹੈ, ਇਹਨਾਂ ਕੋਲ ਤਾਂ ਫਾਈਟਰ ਜੈਟਸ ਵੀ ਇੰਨੇ ਹੈਗੇ ਨੇ, ਇਹਨਾਂ ਕੋਲ ਤਾਂ ਆਹ ਹਥਿਆਰ ਵੀ ਨੇ, ਫਲਾਣੇ ਵੀ ਨੇ, ਧਿਮਕੇ ਵੀ ਨੇ। ਸੋ ਜਦੋਂ ਤੁਸੀਂ ਡਿਪਲੋਮੈਟਿਕ ਇੱਕ ਪ੍ਰੈਸ਼ਰ ਪਾ ਦਿੰਦੇ ਹੋ ਅਗਲੀ ਦੂਸਰੀ ਕੰਟਰੀ 'ਤੇ, ਉਹਦੇ ਪੋਜ਼ਿਟਿਵ ਔਰ ਨੈਗੇਟਿਵ ਦੋ ਇੰਪੈਕਟ ਨਿਕਲ ਕੇ ਆਉਂਦੇ ਨੇ। ਪੋਜ਼ਿਟਿਵ ਇਹ ਕਿ ਠੀਕ ਹੈ, ਇੱਕ ਪ੍ਰੈਸ਼ਰ ਹੈ, ਇੱਕ ਪਤਾ ਲੱਗਦਾ ਕਿ ਨਹੀਂ ਯਾਰ ਇਹਦਾ ਵੀ ਦਬਦਬਾ ਹੈ। ਅੱਜ ਦੀ ਤਰੀਕ ਦੇ ਵਿੱਚ ਜਿਨ੍ਹਾਂ ਕੰਟਰੀਜ਼ ਦਾ ਡਿਫੈਂਸ ਬਜਟ ਜ਼ਿਆਦਾ, ਜਿਹੜੇ ਪੈਸਾ ਵੱਧ ਖਰਚਣੇ ਨੇ, ਉਹਨਾਂ ਦੀ ਇੱਕ ਇੱਜ਼ਤ ਮਾਨ ਵੀ ਹੈਗਾ, ਉਹਨਾਂ ਤੋਂ ਬਾਕੀ ਦੇਸ਼ ਡਰ ਦੱਬ ਕੇ ਵੀ ਰਹਿ ਰਹੇ ਹੈਗੇ ਨੇ, ਅਮੈਰੀਕਾ, ਚਾਈਨਾ, ਰਸ਼ੀਆ, ਜਰਮਨੀ, ਇੰਡੀਆ। ਸੋ ਇਹ ਉਹ ਕੰਟਰੀਜ਼ ਹੈਗੇ ਨੇ ਜਿਨ੍ਹਾਂ ਤੋਂ ਲੋਕ ਬਾਕੀ ਕੰਟਰੀਜ਼ ਥੋੜ੍ਹਾ ਜਿਹਾ ਥੱਲੇ ਵੀ ਰਹਿ ਰਹੇ ਨੇ। ਇੱਕ ਤਾਂ ਇਹ ਫਾਇਦਾ ਹੋ ਗਿਆ। ਦੂਜਾ ਨੁਕਸਾਨ ਇਹ ਹੋ ਗਿਆ ਕਿ ਚਾਈਨਾ ਵਰਗੀ ਕੰਟਰੀਜ਼ ਜਾਂ ਹੋਰ ਜਿਹੜੇ ਦੇਸ਼ ਡਿਪਲੋਮੈਟਿਕਲੀ ਤੁਹਾਡੇ ਨਾਲ ਪੋਜ਼ਿਟਿਵ ਰਿਲੇਸ਼ਨ 'ਚ ਨਹੀਂ ਹੈਗੇ, ਉਹਨਾਂ ਨੇ ਆਪਣੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦੇਣੀਆਂ ਕਿ ਅੱਛਾ ਜੇ ਉਹਨਾਂ ਕੋਲ ਪਰਮਾਣੂ ਪਾਵਰਡ ਸਬਮਰੀਨਸ ਨੇ ਤਾਂ ਐਸੀ ਟੈਕਨੋਲੋਜੀ ਤਿਆਰ ਕਰੋ ਕਿ ਜਿਹੜੀ ਪਰਮਾਣੂ ਪਾਵਰਡ ਸਬਮਰੀਨਸ ਦੇ ਉੱਤੇ ਵੀ ਅਟੈਕ ਕਰ ਸਕੇ, ਜਾਂ ਉਹਨਾਂ ਦਾ ਜਿਹੜਾ ਡਿਫੈਂਸ ਸਿਸਟਮ ਆ ਉਹਨੂੰ ਭੇਜ ਸਕੇ, ਇੰਟਰਕਾਂਟੀਨੈਂਟਲ ਮਿਜ਼ਾਈਲਾਂ ਯੇ ਵੋ ਇਹੋ ਜਿਹੀਆਂ ਚੀਜ਼ਾਂ ਕਰੋ। ਪਰ ਇਹ ਸਿਰਫ ਆਸਟ੍ਰੇਲੀਆ ਦੇ ਡਿਫੈਂਸ ਬਜਟ ਵਧਣ ਦੇ ਉੱਤੇ ਨਹੀਂ ਹੈਗਾ। ਆਸਟ੍ਰੇਲੀਆ ਨੇ ਇੱਕ ਸੋ ਕਾਲਡ ਸਮਝੌਤਾ ਜਿਹੜਾ ਉਹ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਕਰਨਾ ਸ਼ੁਰੂ ਕੀਤਾ। ਵਨੁਆਤੂ ਦੇ ਨਾਲ ਹੋ ਗਿਆ, ਸੋਲਮਨ ਆਈਲੈਂਡ ਦੇ ਨਾਲ ਅਗਲੇ ਹਫ਼ਤੇ ਹੋ ਜਾਣਾ, ਫਿਜੀ ਦੇ ਵਿੱਚ ਇਹ ਸਮਝੌਤਾ ਹੋ ਰਿਹਾ ਸੀ। ਸਮਝੌਤਾ ਇਹ ਸੀ ਕਿ ਜੇ ਆਸਟ੍ਰੇਲੀਆ 'ਤੇ ਕੋਈ ਕੰਟਰੀ ਅਟੈਕ ਕਰਦਾ ਤਾਂ ਤੁਸੀਂ ਵੀ ਤਿਆਰ ਰਹੋ ਅਤੇ ਤੁਸੀਂ ਉਹਦੀ ਵਿਰੋਧਤਾ ਕਰਨੀ ਹੈ, ਅਤੇ ਜੇ ਤੁਹਾਡੇ 'ਤੇ ਹੁੰਦਾ ਤਾਂ ਅਸੀਂ ਵੀ ਤਿਆਰ ਹੈਗੇ ਅਤੇ ਅਸੀਂ ਤੁਹਾਡਾ ਸਾਥ ਵੀ ਨਿਭਾਉਣਾ ਅਤੇ ਉਹਦੀ ਵਿਰੋਧਤਾ ਵੀ ਕਰਨੀ ਹੈ। ਹੁਣ ਇਹ ਇੰਪੋਰਟੈਂਟ ਹੈ ਇੰਟਰਨੈਸ਼ਨਲੀ ਔਰ ਡਿਪਲੋਮੈਟਿਕ ਰਿਲੇਸ਼ਨਸ ਦੇ ਵਿੱਚ? ਯੈਸ। ਕਿਵੇਂ? ਫੋਰ ਐਗਜ਼ਾਮਪਲ, ਫਿਜੀ ਚਾਈਨਾ ਦੇ ਨਾਲ ਲੜ ਨਹੀਂ ਸਕਦਾ, ਔਰ ਜੇ ਆਸਟ੍ਰੇਲੀਆ ਦੇ ਉੱਤੇ ਚਾਈਨਾ ਅਟੈਕ ਕਰਦਾ ਹੈ ਤਾਂ ਫਿਜੀ ਕੋਈ ਐਡੀ ਖਾਸ ਮਦਦ ਦੇ ਵੀ ਨਹੀਂ ਸਕਦਾ। ਬਟ ਐਟ ਦੀ ਸੇਮ ਟਾਈਮ ਜਦੋਂ ਤੁਸੀਂ ਯੂਨਾਈਟਿਡ ਨੇਸ਼ਨ ਵਰਗੇ ਇੰਟਰਨੈਸ਼ਨਲ ਪਲੈਟਫਾਰਮਸ ਦੇ ਉੱਤੇ ਜਾਂਦੇ ਹੋ, ਜਦੋਂ ਇਹ ਗੱਲ ਤੁਰਦੀ ਹੈ ਕਿ ਦੇਖੋ ਹੁਣ ਇਜ਼ਰਾਈਲ ਦੇ ਉੱਤੇ ਪ੍ਰੈਸ਼ਰ ਕਿਵੇਂ ਪਿਆ ਸੀ ਗਜ਼ਾ ਵਾਲਾ, ਇਜ਼ਰਾਈਲ ਤਾਂ ਲੱਗਿਆ ਹੋਇਆ ਸੀਗਾ, ਉਹ ਤਾਂ ਸਾਊਥ ਅਫਰੀਕਾ ਅਤੇ ਹੋਰਨਾਂ ਦੇਸ਼ਾਂ ਨੇ ਰਲ ਕੇ ਅੱਗੇ ਆਏ, ਯੂਨਾਈਟਿਡ ਨੇਸ਼ਨ 'ਚ ਰੈਜ਼ੋਲਿਊਸ਼ਨ ਪਾਇਆ ਕਿ ਦੇਖੋ ਜੀ ਬੈਂਜਾਮਿਨ ਨੇਤਨਯਾਹੂ ਜੇ ਦੁਨੀਆ ਦੇ ਕਿਸੇ ਵੀ ਦੇਸ਼ 'ਚ ਜਾਂਦਾ ਤਾਂ ਇਹਨੂੰ ਫੜ ਕੇ ਗ੍ਰਿਫਤਾਰ ਕਰ ਲਿਆ ਜਾਵੇ, ਇਹ ਵਾਰ ਕ੍ਰਿਮੀਨਲ ਹੈ, ਇਹਨੇ ਜੰਗ ਦੇ ਵਿੱਚ ਗਲਤ ਲਾਹੇ ਚੱਕੇ ਨੇ, ਇਹਨਾਂ ਨੇ ਬੱਚੇ ਮਾਰੇ ਨੇ, ਮਾਸੂਮ ਮਹਿਲਾਵਾਂ ਮਾਰੀਆਂ ਨੇ, ਦਿਸ ਦੈਟ ਕਰਕੇ ਇੱਕ ਪੂਰੀ ਦੀ ਪੂਰੀ ਲੌਬੀ ਬਣ ਗਈ ਸੀ। ਬ੍ਰਿਟੇਨ ਵਰਗੀਆਂ ਕੰਟਰੀਜ਼ ਨੂੰ, ਆਸਟ੍ਰੇਲੀਆ, ਨਿਊਜ਼ੀਲੈਂਡ ਨੂੰ ਖਿਲਾਫ਼ ਜਾਣਾ ਪਿਆ ਸੀ ਇਜ਼ਰਾਈਲ ਦੇ। ਇਹ ਕਿਉਂ ਹੋਇਆ? ਇਹ ਇੰਟਰਨੈਸ਼ਨਲ ਇੱਕ ਪ੍ਰੈਸ਼ਰ, ਜਦੋਂ ਕਲੈਕਟਿਵ ਪ੍ਰੈਸ਼ਰ ਬਣ ਜਾਂਦਾ, ਸਾਰੇ ਦੇਸ਼ ਅਗੇਂਸਟ ਆਏ ਇੱਕ ਕੰਟਰੀ ਦੇ, ਜਾਂ ਮੈਕਸੀਮਮ ਦੇਸ਼ ਅਗੇਂਸਟ ਆਏ, ਤਾਂ ਉਸ ਕੰਟਰੀ ਨੂੰ ਨੀਲ ਡਾਊਨ ਕਰਨਾ ਪਿਆ, ਗੋਡਿਆਂ ਭਾਰ ਆਉਣਾ ਪਿਆ, ਬੈਠਣਾ ਪਿਆ, ਜਾਂ ਆਪਣੇ ਆਪ ਨੂੰ ਰੋਕਣਾ ਪਿਆ, ਜਾਂ ਥੋੜ੍ਹੀ ਦੇਰ ਦੇ ਉੱਤੇ ਪੌਜ਼ ਲਗਾਉਣਾ ਪਿਆ। ਉਸ ਇੰਟੈਂਸਿਟੀ ਦੇ ਨਾਲ ਵਾਰ ਨਹੀਂ ਹੋਈ ਉਸ ਤੋਂ ਬਾਅਦ। ਸੋ ਫਿਜੀ, ਸੋਲਮਨ, ਇਹ ਘੱਟੋ ਘੱਟ ਨਹੀਂ ਅਤੇ ਇਹ ਜਿਹੜੇ ਆਲੇ ਦੁਆਲੇ ਦੇ ਆਸਟ੍ਰੇਲੀਆ ਦੇ ਆਂਢ ਗੁਆਂਢ ਦੇ ਵਿੱਚ ਮੁਲਕ ਹੈਗੇ ਨੇ, ਇਹ ਜੇ ਆਸਟ੍ਰੇਲੀਆ ਦੇ ਹੱਕ ਦੇ ਵਿੱਚ ਰਹਿਣ ਤਾਂ ਆਸਟ੍ਰੇਲੀਆ ਆਪਣੇ ਆਪ ਦੇ ਵਿੱਚ, ਆਸਟ੍ਰੇਲੀਆ ਨੂੰ ਇਹਦੇ ਤੋਂ ਕੋਈ ਵੈਸੇ ਹੀ ਨਹੀਂ ਨੁਕਸਾਨ, ਇੱਕ ਪ੍ਰੈਸ਼ਰ ਜਿਹੜਾ ਉਹ ਬਣ ਜਾਏਗਾ। 14 ਦੇ ਕਰੀਬ ਮੁਲਕ ਮੰਨਦੇ ਹੈਗੇ ਨੇ ਜਿਹੜੇ, ਔਰ ਸਭ ਤੋਂ ਘੱਟ ਹੈਗੇ ਨੇ ਮੁਲਕ ਸਾਡੇ ਕੋਲ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਇਲਾਵਾ, ਆਪਣੇ ਇਸ ਪੂਰੇ ਕੰਟੀਨੈਂਟ ਦੇ ਵਿੱਚ, ਇਸ ਪੂਰੇ ਮਹਾਦੀਪ ਦੇ ਵਿੱਚ ਫਿਜੀ, ਕਿਰੀਬਤੀ, ਮਾਰਸ਼ਲ ਆਈਲੈਂਡ, ਮਾਈਕਰੋਨੇਸ਼ੀਆ, ਨਾਉਰੂ, ਪਲਾਓ, ਪਾਪੂਆ ਨਿਊ ਗਿਨੀ, ਸਮੋਆ, ਸੋਲਮਨ ਆਈਲੈਂਡ, ਟੋਂਗਾ, ਟਵਾਲੂ ਅਤੇ ਵਨੁਆਤੂ, ਅਤੇ ਦੋ ਜਿਹੜੇ ਹੋ ਗਏ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ। ਸੋ ਇਹ 14 ਮੁਲਕ ਜਿਹੜੇ ਨੇ, ਚਾਹੇ ਅਸੀਂ ਓਸ਼ੀਆਨੀਆ ਕੰਟੀਨੈਂਟ ਕਹਿ ਲੈਂਦੇ ਹਾਂ, ਚਾਹੇ ਆਸਟ੍ਰੇਲੀਆ ਓਸ਼ੀਆਨੀਆ ਕਹਿ ਲੈਂਦੇ ਹਾਂ, ਜਾਂ ਆਸਟ੍ਰੇਲੀਆ ਪੈਸੀਫਿਕ ਮੁਲਕ ਜਿਹੜੇ ਨੇ ਇਹ ਕਹਿ ਲੈਂਦੇ ਹਾਂ। ਸੋ ਇਹ ਜਿਹੜੇ, ਇਸ ਤੋਂ ਇਲਾਵਾ ਕੁਛ ਟੈਰੇਟਰੀਜ਼ ਵੀ ਨੇ ਜਿਹੜੀਆਂ ਅਮੈਰੀਕਾ, ਫਰਾਂਸ, ਇੰਗਲੈਂਡ ਦੇ ਅੰਡਰ ਹੈਗੀਆਂ ਨੇ, ਜਿਵੇਂ ਅਮੈਰੀਕਨ ਸਮੋਆ ਹੈਗਾ, ਕੁੱਕ ਆਈਲੈਂਡ ਹੈ, ਫਰੈਂਚ ਪੋਲੀਨੇਸ਼ੀਆ ਹੈ, ਗੁਆਮ ਹੈ, ਨਿਊ ਕੈਲੇਡੋਨੀਆ, ਅਤੇ ਨੌਰਫਲੋਕ ਆਈਲੈਂਡ, ਨੌਰਦਰਨ ਮਰੀਆਨਾ ਆਈਲੈਂਡ, ਟੋਕੇਲੀਊ, ਵੇਕ ਆਈਲੈਂਡ ਅਤੇ ਵਾਲੀਜ਼ ਐਂਡ ਫਟੂਨਾ। ਸੋ ਇਹ ਵੀ ਜਿਹੜੇ ਨੇ ਆਸਟ੍ਰੇਲੀਆ ਦੇ ਮਹਾਦੀਪ ਦੇ ਅੰਦਰ ਹੀ ਪੈ ਜਾਂਦੇ ਨੇ, ਬਟ ਇਹ ਟੈਰੇਟਰੀਜ਼ ਨੇ, ਇੰਡੀਪੈਂਡੈਂਟ ਮੁਲਕ ਨਹੀਂ ਹੈਗੇ। ਜਦੋਂ ਇਹਨਾਂ ਸਾਰਿਆਂ ਦੇ ਨਾਲ ਆਸਟ੍ਰੇਲੀਆ ਦੀ ਇੱਕ ਟ੍ਰੀਟੀ ਹੋਏਗੀ, ਇੱਕ ਸਮਝੌਤਾ ਹੋਏਗਾ ਕਿ ਦੇਖੋ ਜੀ, ਕੱਲ੍ਹ ਨੂੰ ਜੇ ਅਸੀਂ ਕਿਸੇ ਮੁਸੀਬਤ 'ਚ ਪੈਂਦੇ ਹਾਂ ਤਾਂ ਬਾਕੀ ਦੁਨੀਆ ਨੂੰ ਤਾਂ ਅਸੀਂ ਫੇਰ ਮਨਾ ਲਾਂਗੇ, ਪਹਿਲਾਂ ਤੁਸੀਂ ਸਾਡੇ ਨਾਲ ਹੈਗੇ ਹੋ ਕਿ ਨਹੀਂ ਹੈਗੇ ਹੋ ਇਹ ਦੱਸੋ। ਹੁਣ ਤੱਕ ਉਹ ਮੁਲਕ ਕਹਿ ਰਹੇ ਸੀਗੇ ਕਿ ਦੇਖਾਂਗੇ, ਸੋਚਾਂਗੇ, ਕਰਾਂਗੇ। ਇਨਫੈਕਟ ਖਬਰਾਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਸੀ ਕਿ ਵਨੁਆਤੂ ਦੇ ਨਾਲ ਜਿਹੜਾ ਸਮਝੌਤਾ ਆਸਟ੍ਰੇਲੀਆ ਦਾ ਹੁਣ ਰੀਸੈਂਟਲੀ ਹੋਇਆ ਹੈ, ਜਿਹਦੇ 'ਚ $500 million ਆਸਟ੍ਰੇਲੀਆ ਨੇ ਦੇਣੇ ਨੇ ਉਸ ਕੰਟਰੀ ਨੂੰ, ਤਾਂ ਕਿ ਉਹਨਾਂ ਦਾ ਆਪਣਾ ਸਿਸਟਮ ਚੱਲਦਾ ਰਹਿ ਸਕੇ, ਉਹ ਆਪਣੇ ਖਰਚੇ ਖੁਰਚੇ ਕਰ ਸਕਣ, ਉਹਨਾਂ ਦੀ ਪਾਰਲੀਮੈਂਟ ਚੱਲ ਸਕੇ, ਹੋਰ ਤਨਖਾਹਾਂ ਭੱਤੇ ਦੇ ਸਕਣ, ਅਤੇ ਉਹਦੇ ਬਦਲੇ 'ਚ ਇੱਕ ਵਾਅਦਾ ਲਿਆ। ਉਹ ਵਾਅਦਾ ਇਹ ਹੈਗਾ ਕਿ ਤੁਹਾਡੀ ਕੰਟਰੀ ਦੇ ਵਿੱਚ ਆ ਕੇ ਜੇ ਚਾਈਨਾ ਕੋਈ ਇਨਵੈਸਟ ਕਰਦਾ, ਤੁਹਾਡੇ ਮੋਢੇ 'ਤੇ ਹੱਥ ਰੱਖ ਕੇ ਕਿ ਉਹ ਯਾਰ ਵਨੁਆਤੂ, ਲੈ ਦੱਸ ਯਾਰ, ਤੂੰ ਤਾਂ ਗਰੀਬ ਹੀ ਰਹਿ ਗਿਆ, ਤੁਹਾਨੂੰ ਏਅਰਪੋਰਟ ਚਾਹੀਦਾ, ਲੈ ਮੈਂ ਬਣਾ ਦਿੰਦਾ ਹੀ ਯਾਰ। ਅੱਛਾ, ਬੰਦਰਗਾਹ ਵੀ ਬਣਾ ਦਿੰਦੇ ਹੀ ਯਾਰ, ਹੋਰ ਦੱਸ, ਸੜਕਾਂ ਵੀ ਬਣਾ ਦਾਂਗੇ, ਨੈਟਵਰਕ ਆਪਾਂ ਜੋੜ ਦਾਂਗੇ ਪੂਰਾ। ਅੱਛਾ, ਇੱਕ ਹੋਰ, ਅਤੇ ਇਹ ਜਿਹੜਾ ਏਅਰਪੋਰਟ ਤੁਹਾਡਾ ਬਣਾਇਆ ਨਾ, ਇਹਦੇ 'ਤੇ ਅਸੀਂ ਵੀ ਆਪਣੇ ਮਿਲਟਰੀ ਜਹਾਜ਼ ਉਤਾਰ ਲਾਂਗੇ। ਅਤੇ ਦੇਖੋ, ਏਅਰਪੋਰਟ ਬਣਾਉਣ ਦਾ ਖਰਚਾ ਤੁਹਾਨੂੰ ਪਤਾ ਹੀ ਹੈ, ਹੈ ਨਾ, ਇੰਨਾ ਲੱਗਦਾ, 250-300 crore ਲੱਗਦਾ, ਆਪਾਂ ਤੁਹਾਡੇ ਤੋਂ 50 crore 'ਚ ਬਣਾ ਦਾਂ, ਚੱਲ ਛੱਡੋ, ਆਪਾਂ ਆੜੀਆਂ ਯਾਰ, ਆੜੀ ਹੈ, ਚਾਈਨਾ ਇੱਦਾਂ ਮਨਾ ਲਵੇ ਵਨੁਆਤੂ ਨੂੰ, ਅਤੇ ਉਹ ਮਨਾ ਵੀ ਲਿਆ ਸੀ, ਅਤੇ ਉਹਦੇ ਨਾਲ ਕੀ ਸੀਗਾ ਕਿ ਇੱਕ ਐਕਸੈਸ ਜਿਹੜੀ ਸੀਗੀ ਚਾਈਨਾ ਨੂੰ ਇਨਫਰਾਸਟ੍ਰਕਚਰ ਪ੍ਰੋਜੈਕਟ ਦੇ ਨਾਂ ਦੇ ਉੱਤੇ ਵਨੁਆਤੂ ਦੇ ਵਿੱਚ ਮਿਲ ਗਈ ਸੀਗੀ, ਅਤੇ ਸਾਡੇ ਐਨ ਗੁਆਂਢ ਦੇ ਵਿੱਚ ਆ ਗਏ ਸੀ, ਅਤੇ ਉੱਥੋਂ ਛੱਡੀ ਜਾਓ ਫਿਰ ਮਿਜ਼ਾਈਲਾਂ, ਫਿਰ ਤਾਂ ਇੰਟਰਕੋਂਟੀਨੈਂਟਲ ਮਹਿੰਗੀਆਂ ਪੈਂਦੀਆਂ ਨੇ ਮਿਜ਼ਾਈਲਾਂ, ਫਿਰ ਤਾਂ ਉਹਨਾਂ ਦੀ ਲੋੜ ਹੀ ਨਹੀਂ ਹੈਗੀ, ਫਿਰ ਤਾਂ ਤੁਸੀਂ ਆਹ ਅਰਥ ਟੂ ਅਰਥ ਆਰਤੀਆਂ ਹੀ ਛੱਡ ਕੇ ਪਾਗਲ ਬੁਰੇ ਹਾਲ ਕਰ ਦਿਓ ਤੁਸੀਂ, ਠੀਕ ਨਹੀਂ। ਅਤੇ ਉਹ ਜਿਹੜਾ ਸਮਝੌਤਾ ਹੁਣ ਆਸਟ੍ਰੇਲੀਆ ਦਾ ਹੋਇਆ, ਉਹ ਇਹ ਹੋਇਆ ਕਿ ਦੇਖੋ, ਚਾਈਨਾ ਬਾਕੀਆਂ ਦਾ ਚਲੋ ਠੀਕ ਹੈ, ਉਹ ਤੁਹਾਡੇ ਆਪਣੇ ਇੰਟਰਸਟ ਹੋ ਸਕਦੇ ਨੇ, ਚਾਈਨਾ ਜੇ ਤੁਹਾਡੇ ਇੱਥੇ ਕੰਟਰੀ ਦੇ ਵਿੱਚ ਆ ਕੇ ਕੋਈ ਇਨਫਰਾਸਟ੍ਰਕਚਰ ਪ੍ਰੋਜੈਕਟ ਲਗਾਉਂਦਾ ਤਾਂ ਸਾਡੇ ਨਾਲ ਗੱਲ ਜ਼ਰੂਰ ਸ਼ੇਅਰ ਕਰਿਓ, ਅਤੇ ਉਹ 'ਚ ਡਿਸੀਜਨ ਬੇਸ਼ੱਕ ਤੁਹਾਡਾ ਹੋਊਗਾ, ਬਟ ਆਸਟ੍ਰੇਲੀਆ ਦੇ ਨਾਲ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰਨੀ ਹੈਗੀ ਹੈ, ਕੋਈ ਗੁਪਤ ਤਰੀਕੇ ਦੇ ਨਾਲ ਕੋਈ ਉੱਥੇ ਇਨਵੈਸਟਮੈਂਟ ਹੋਣ ਨਹੀਂ ਦੇਣੀ। ਫਿਜੀ ਦੇ ਨਾਲ ਵੀ ਹੈ, ਫਿਜੀ ਦੇ ਨਾਲ ਤਾਂ ਇਨਫੈਕਟ ਹੋਰ ਵੀ ਵਧੀਆ ਸਮਝੌਤਾ ਹੋਇਆ, ਇਹ ਸਮਝੌਤੇ ਦੇ ਵਿੱਚ ਤਾਂ ਫਿਜੀ ਦੇ ਨਾਲ ਇੱਕ ਤਰ੍ਹਾਂ ਦੀ ਸਾਂਝ ਪਈ ਹੈ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜੇ ਸਾਡੇ 'ਤੇ ਅਟੈਕ ਹੋਇਆ ਤਾਂ ਤੁਸੀਂ ਵਾਇਸ ਰੇਜ਼ ਕਰਨੀ ਇੰਟਰਨੈਸ਼ਨਲ ਪਲੈਟਫਾਰਮਸ ਦੇ ਉੱਤੇ, ਅਤੇ ਤੁਸੀਂ ਕਹਿਣਾ ਕਿ ਨਾ ਨਾ, ਆਸਟ੍ਰੇਲੀਆ 'ਤੇ ਨਹੀਂ ਅਟੈਕ, ਗਲਤ ਹੋਇਆ, ਠੀਕ ਹੈ। ਸੋ ਇੱਕ ਤਰੀਕੇ ਦੇ ਨਾਲ ਆਪਣੇ ਹੱਕ ਦੇ ਵਿੱਚ ਬੰਦੇ ਕਿਤੇ ਜਾ ਰਹੇ ਨੇ ਇੰਟਰਨੈਸ਼ਨਲ ਡਿਪਲੋਮੈਸੀ ਦੇ ਜ਼ਰੀਏ। ਔਰ ਵਨੁਆਤੂ ਦੇ ਨਾਲ ਤਾਂ ਉਹ ਸਮਝੌਤੇ ਦੇ ਬਾਰੇ ਤੁਹਾਨੂੰ ਦੱਸਿਆ ਸੀਗਾ ਕਿ ਪਿਛਲੇ ਸਾਲ ਵੀ ਸਪਤੰਬਰ 'ਚ ਗਏ ਸੀਗੇ ਐਂਥਨੀ ਐਲਬਨੀਜ਼, ਉਦੋਂ ਚਾਈਨਾ ਨੇ ਇਨਵੈਸਟਮੈਂਟ ਦੀ ਗੱਲ ਹਲੇ ਕੀਤੀ ਹੋ ਸੀਗੀ ਵਨੁਆਤੂ ਦੇ ਨਾਲ, ਅਤੇ ਉਦੋਂ ਉਹ ਕੰਟਰੀ ਮੁੱਕਰ ਗਈ ਸੀ, ਉਹ ਕਹਿੰਦੇ ਸੀ ਕਿ ਇੱਕ ਮਿੰਟ ਖੜ੍ਹ ਜਾਓ ਥੋੜ੍ਹੀ ਦੇਰ, ਆਸਟ੍ਰੇਲੀਆ ਸਾਡੀ ਨਾ ਚਾਈਨਾ ਦੇ ਨਾਲ ਗੱਲ ਚੱਲ ਰਹੀ ਹੈ, ਅਤੇ ਅਸੀਂ ਦੇਖ ਲਈਏ ਉਹ ਕੀ ਗੱਲ ਕਰਨ ਲੱਗੇ, ਅਤੇ ਤੁਹਾਡੇ ਨਾਲ ਫੇਰ ਕਰਾਂਗੇ ਟ੍ਰੀਟੀ ਟਰੂਟੀ ਜਿਹੜੀ ਵੀ ਕਰਨੀ ਹੈ। ਅਤੇ ਉਦੋਂ ਆਸਟ੍ਰੇਲੀਆ ਦੀ ਬੇਇੱਜ਼ਤੀ ਹੋਈ ਸੀ ਕਿਉਂਕਿ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਵਨੁਆਤੂ ਉੱਥੇ ਪਹੁੰਚ ਗਏ ਸੀ, ਹੀ ਵਾਜ ਦੇਅਰ ਆਲਰੇਡੀ ਜਦੋਂ ਸਮਝੌਤੇ 'ਤੇ ਸਾਈਨ ਹੋਣੇ ਸੀ, ਪਰ ਵਨੁਆਤੂ ਮੁੱਕਰ ਗਿਆ ਸੀ, ਔਰ ਆਸਟ੍ਰੇਲੀਆ ਦੇ ਲਈ ਡਿਪਲੋਮੈਟਿਕ ਬਹੁਤ ਵੱਡੀ ਹਾਰ ਸੀ। ਹੁਣ ਇੱਕ ਇੱਕ ਕਰਕੇ ਸਾਰੇ ਕੰਟਰੀਜ਼ ਹੱਕ ਦੇ ਵਿੱਚ ਆ ਰਹੇ ਹੈਗੇ ਨੇ, ਇਕੱਠੇ ਹੋ ਰਹੇ ਨੇ। ਇਨਫੈਕਟ ਇਹ ਕਹਿ ਲਓ ਕਿ ਤੁਸੀਂ ਇਹ ਜਿਹੜਾ ਇਰਾਨ ਵਾਰ ਹੋਈ ਹੈ ਨਾ, ਇਜ਼ਰਾਈਲ ਨੇ ਹਮਲੇ ਕੀਤੇ ਨੇ, ਅਮੈਰੀਕਾ ਨੇ ਕੀਤੇ ਨੇ ਇਰਾਨ ਦੇ ਉੱਤੇ, ਬਾਅਦ 'ਚ ਇਰਾਨ ਨੇ ਕੀਤੇ ਨੇ ਹਮਲੇ, ਇੱਕ ਤਾਂ ਪਿਛਲੇ ਐਪੀਸੋਡ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਇੱਕ ਤਾਂ ਇਹ ਪਰਦੇ ਚੱਕੇ ਗਏ ਸਾਰੇ, ਉਹ ਜਿਹੜਾ ਸੇਫ ਹੈਵਨ ਕਹਿੰਦੇ ਹੁੰਦੇ ਸੀਗੇ ਕਿ ਆਬੂ ਧਾਬੀ, ਆਹ ਕਿਆ ਆਲੀਸ਼ਾਨ ਸ਼ਹਿਰ, ਦੁਬਈ, ਓਹ ਹੋ ਬੱਲੇ ਬੱਲੇ ਮਾਸ਼ਾ ਅੱਲਾ, ਇੱਦਾਂ ਉਹ ਗੱਲਾਂ ਹੈ ਨਹੀਂ, ਉਹ ਰਹੀਆਂ ਨਹੀਂ ਔਰ ਉਹ ਹਮੇਸ਼ਾ ਦੇ ਲਈ ਖਤਮ ਹੋ ਗਈਆਂ। ਇਹ ਕੰਟਰੀਜ਼ ਸੇਫ ਨਹੀਂ ਹੈਗੀਆਂ ਕਿਉਂਕਿ ਜਦ ਤੱਕ ਇਜ਼ਰਾਈਲ ਅਤੇ ਈਰਾਨ ਆਪਸ 'ਚ ਲੜਦੇ ਰਹਿਣਗੇ ਉਹ ਕੰਟਰੀਜ਼ ਉਹ ਸਿਟੀਜ਼ ਸੇਫ ਰਹਿ ਨਹੀਂ ਸਕਦੇ। ਤੁਹਾਨੂੰ ਪਤਾ ਨਹੀਂ ਹੈਗਾ ਕਿ ਤੁਸੀਂ ਉੱਥੇ ਘੁੰਮਣ ਗਏ ਹੋ, ਰਾਤ ਨੂੰ ਉੱਥੇ ਮਿਜ਼ਾਈਲ ਚਲਾਤੀ ਇਜ਼ਰਾਈਲ ਨੇ ਅਤੇ ਈਰਾਨ ਵੀ ਗੁੱਸੇ ਹੋ ਗਿਆ ਅਤੇ ਚੱਲ ਏਅਰ ਸਪੇਸ ਬੰਦ। ਮੈਂ ਤਾਂ ਹੁਣ ਘੁੰਮਣ ਜਾਣ ਤੋਂ ਇੰਨਾ ਡਰਨ ਲੱਗ ਪਏ ਹਾਂ ਦੁਬਈ ਤੋਂ। ਅਤੇ ਦੂਜੀ ਚੀਜ਼ ਇਹ ਹੈਗੀ ਹੈ ਕਿ ਇਹਨੇ ਪਰਦੇ ਜਦੋਂ ਇੰਨੇ ਚੱਕ ਤੇ ਤਾਂ ਫਿਰ ਦੁਨੀਆ ਨੂੰ ਇਹ ਸਮਝ ਆਉਣ ਲੱਗ ਪਈ ਹੈ ਕਿ ਅੱਛਾ ਇਹਦੇ ਵਿੱਚ ਯੂਰੋਪੀਅਨ ਕੰਟਰੀਜ਼, ਇਨਫੈਕਟ ਨੇਟੋ ਪਾਵਰਸ ਜਿਹੜੀਆਂ ਕੰਟਰੀ ਸੀ ਉਹ ਅਮੈਰੀਕਾ ਦੇ ਨਾਲ ਨਹੀਂ ਖੜੀਆਂ। ਉਹ ਨੇਟੋ ਦੇ ਕਹਿੰਦੇ ਬੇਸਿਕ ਜਿਹੜਾ ਸਿਧਾਂਤ ਹੈ ਉਹਦੀ ਉਲੰਘਣਾ ਨਹੀਂ ਹੋਈ, ਕਾਹਤੇ ਖੜੀ ਹੈ। ਬੇਸਿਕ ਸਿਧਾਂਤ ਜਿਹਦੇ ਉੱਤੇ ਨੇਟੋ ਕਾਇਮ ਹੋਇਆ ਉਹ ਇਹ ਹੈ ਕਿ ਜੇ ਤੁਹਾਡੇ ਦੇਸ਼ ਦੇ ਉੱਤੇ ਕੋਈ ਬਾਹਰੀ ਦੇਸ਼ ਹਮਲਾ ਕਰਦਾ ਹੈ ਤਾਂ ਅਸੀਂ ਤੁਹਾਡਾ ਸਾਥ ਦੇਵਾਂਗੇ, ਇੱਕ ਦੂਸਰੇ ਨੂੰ ਇਹ ਕਹਿੰਦੇ ਨੇ। ਇਹ ਨੇਟੋ ਕੰਟਰੀਜ਼ ਸਾਰੀਆਂ ਇੱਕ ਦੂਸਰੇ ਨੂੰ ਇਹ ਕਹਿੰਦੀਆਂ ਨੇ। ਨੇਟੋ ਵਾਲਾ ਵੀ ਇੱਕ ਐਪੀਸੋਡ ਆਪਾਂ ਅੱਡ ਕਰ ਚੁੱਕੇ ਹਾਂ ਸੋ ਤੁਹਾਨੂੰ ਉਹਦਾ ਵੀ ਹੁਣ ਪਤਾ ਹੀ ਹੈਗਾ। ਅਤੇ 32 ਮੈਂਬਰ ਹੈਗੇ ਨੇ ਉਹਦੇ 'ਚ, ਅਮੈਰੀਕਾ ਅਤੇ ਕੈਨੇਡਾ ਤੋਂ ਇਲਾਵਾ ਬਾਕੀ ਸਾਰੇ ਯੂਰੋਪੀਅਨ ਕੰਟਰੀਜ਼। ਅੱਛਾ ਹੁਣ ਨਾ ਤਾਂ ਅਮੈਰੀਕਾ 'ਤੇ ਅਟੈਕ ਹੋਇਆ ਨਾ ਹੀ ਕੈਨੇਡਾ 'ਤੇ ਹੋਇਆ, ਬਲਕਿ ਉਹਨਾਂ ਨੇ ਅਟੈਕ ਕੀਤਾ, ਅਮੈਰੀਕਾ ਨੇ ਅਟੈਕ ਈਰਾਨ 'ਤੇ ਕੀਤਾ। ਸੋ ਬੇਸਿਕ ਜਿਹੜਾ ਪ੍ਰਿੰਸੀਪਲ ਹੈ ਉਹਨੂੰ ਉਹ ਭੰਗ ਨਹੀਂ ਸੀ ਹੋਇਆ। ਨੇਟੋ ਕੰਟਰੀਜ਼ ਬਾਊਂਡ ਨਹੀਂ ਸੀਗੇ ਅਮੈਰੀਕਾ ਦਾ ਸਾਥ ਦੇਣ ਦੇ ਲਈ, ਇਸ ਕਰਕੇ ਵੀ ਨਹੀਂ ਉਹਨਾਂ ਨੇ ਦਿੱਤਾ। ਪਲੱਸ ਔਨਗੋਇੰਗ ਯੂਕਰੇਨ ਰਸ਼ੀਆ ਵਾਰ ਜਿਹਦੇ 'ਚ ਰਸ਼ੀਆ ਕਈ ਕਈ ਵਾਰ ਤਾਂ ਪੋਲੈਂਡ ਤੱਕ ਆ ਗਿਆ, ਹਮਲੇ ਕਰ ਗਿਆ। ਅਤੇ ਹੁਣ ਇਸ ਚੀਜ਼ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਇੱਕ ਅਨਸਰਟੈਨਿਟੀ ਹੈ ਕਿ ਕੌਣ ਦੇਸ਼ ਕਿਹਦਾ ਮਿੱਤਰ ਹੈ, ਕੌਣ ਦੇਸ਼ ਕਿਹਦਾ ਦੁਸ਼ਮਣ ਹੈ। ਉਸ ਹਿਸਾਬ ਦੇ ਨਾਲ ਆਪੋ ਆਪਣੀਆਂ ਹੱਦਾਂ ਸਰਹੱਦਾਂ ਤੈਅ ਹੋ ਰਹੀਆਂ ਨੇ, ਆਪੋ ਆਪਣੀਆਂ ਪ੍ਰਾਇਓਰਿਟੀਜ਼ ਰੀਸੈੱਟ ਹੋ ਰਹੀਆਂ ਨੇ, ਆਪੋ ਆਪਣੇ ਜਿਹੜੇ ਟ੍ਰੀਟੀਜ਼ ਹੋ ਰਹੇ ਨੇ, ਸਮਝੌਤੇ ਦੇਸ਼ਾਂ ਦੇ ਦਰਮਿਆਨ ਆਪਸ 'ਚ ਹੋ ਰਹੇ ਨੇ। ਪਾਕਿਸਤਾਨ ਜਾ ਕੇ ਸਾਊਦੀ ਅਰਬ ਦੇ ਨਾਲ ਨੇਟੋ ਵਰਗਾ ਸਮਝੌਤਾ ਕਰ ਜਾਂਦਾ ਕਿ ਸਾਡੇ ਦੇਸ਼ 'ਤੇ ਹਮਲਾ, ਤੁਹਾਡੇ 'ਤੇ ਹਮਲਾ, ਤੁਹਾਨੂੰ ਵੀ ਵਿੱਚ ਆਉਣਾ ਪਊਗਾ। ਸੋ ਜੇ ਇੰਡੀਆ ਕੋਈ ਅਟੈਕ ਕਰਦਾ ਤਾਂ ਸਾਊਦੀ ਅਰਬ ਨੂੰ ਉਸ ਸਮਝੌਤੇ ਦੀ ਪਾਲਣਾ ਕਰਨੀ ਹੋਏਗੀ ਅਤੇ ਇੰਡੀਆ ਦੇ ਅਗੇਂਸਟ ਪਾਕਿਸਤਾਨ ਅਤੇ ਸਾਊਦੀ ਅਰਬ ਇਕੱਠੇ ਉਤਰਨਗੇ। ਇਸ ਤਰੀਕੇ ਦੇ ਨਾਲ ਜਦੋਂ ਸਰਕਮਸਟਾਂਸਿਸ ਚੇਂਜ ਹੁੰਦੇ ਨੇ ਤਾਂ ਫਿਰ ਇਹਨਾਂ ਟਾਪੂ ਮੁਲਕਾਂ ਨੂੰ ਵੀ ਪਤਾ, ਕਿਉਂਕਿ ਦੇਖੋ ਇਹਨਾਂ ਦੀ ਆਰਥਿਕਤਾ ਜਿਹੜੀ ਹੈ ਨਾ ਉਹ ਬਹੁਤ ਲੋਕਲ ਲੈਵਲ 'ਤੇ ਹੀ ਡਿਫਾਈਨ ਰਹਿੰਦੀ ਹੈ। ਉਹ ਬਹੁਤੀਆਂ ਉਹਨਾਂ ਦੀ ਆਬਾਦੀ ਨਹੀਂ ਹੈਗੀ ਇਹਨਾਂ ਦੇਸ਼ਾਂ ਦੀ, ਥੋੜ੍ਹੇ ਜਿਹੇ ਲੋਕ ਨੇ ਉਹ ਮੱਛੀ ਮੁੱਛੀ ਪਾਲ ਲੈਂਦੇ ਨੇ, ਆਪਣੀ ਖੇਤੀਬਾੜੀ ਕਰ ਲੈਂਦੇ ਨੇ, ਇੰਨੇ 'ਚ ਉਹਨਾਂ ਦੇ ਕੰਮ ਚੱਲੀ ਜਾਂਦੇ ਨੇ। ਸਰਕਾਰਾਂ ਹੈਗੀਆਂ ਜ਼ਰੂਰ ਨੇ, ਸਰਕਾਰਾਂ ਨੂੰ ਚਲਾਉਣ ਦੇ ਲਈ ਕੋਈ ਬਹੁਤ ਵੱਡੇ ਬਜਟ ਨਹੀਂ ਹੈਗੇ, ਇਸ ਕਰਕੇ ਫਿਰ ਉਹ ਮਾਲੀ ਇਮਦਾਦ ਦੇ ਉੱਤੇ ਨਿਰਭਰ ਰਹਿੰਦੇ ਨੇ। ਚਾਈਨਾ ਨੇ ਦੇ ਤਾ, ਆਸਟ੍ਰੇਲੀਆ ਨੇ ਦੇ ਤਾ ਅਤੇ ਇਹਨਾਂ ਦੇਸ਼ਾਂ ਦੇ ਉੱਤੇ, ਪਰ ਇਹ ਕੰਟਰੀਜ਼ ਆਸਟ੍ਰੇਲੀਆ ਨੂੰ ਥੋੜ੍ਹਾ ਵੱਧ ਕਰੀਬ ਮੰਨਦੇ ਨੇ ਅਤੇ ਉਹੀ ਕਰੀਬੀ ਹੁਣ ਵਾਪਸ ਜ਼ਾਹਰ ਵੀ ਹੋਣ ਲੱਗੀ ਹੈ। ਹਾਂ, ਆਸਟ੍ਰੇਲੀਆ ਤੋਂ ਨਾਰਾਜ਼ ਵੀ ਹੋ ਗਏ ਸੀਗੇ ਜਦੋਂ ਕਹਿੰਦੇ ਸੀਗੇ ਕਿ ਇਸ ਬੜਾ ਸ਼ਾਨਦਾਰ ਸਮੁੰਦਰੀ ਏਰੀਆ ਪੈਸੀਫਿਕ, ਬੜਾ ਵੱਖਰਾ ਪਾਣੀ ਹੈਗਾ ਬਾਕੀ ਸਮੁੰਦਰਾਂ ਦੇ ਨਾਲੋਂ, ਕਹਿੰਦੇ ਬੜਾ ਸਾਫ਼ ਸੁਥਰਾ ਪਾਣੀ ਹੈ। ਉਹਦੇ ਕਾਰਨ ਇਹ ਕਿ ਬਾਕੀ ਸਮੁੰਦਰਾਂ ਦੇ ਵਿੱਚ ਦੇਸ਼ਾਂ ਦੀ ਗਿਣਤੀ ਵੀ ਜ਼ਿਆਦਾ, ਪੈਸੀਫਿਕ ਦੇ ਵਿੱਚ ਉਨੇ ਦੇਸ਼ ਜਿਹੜੇ ਨੇ, ਇੱਕ ਤਾਂ ਦੇਸ਼ਾਂ ਦੀ ਗਿਣਤੀ ਹੈਗੀ ਉਹ ਚਲੋ 14-15 ਦੇ ਆਸ ਪਾਸ ਹੈ ਪੂਰੇ ਓਸ਼ੀਆਨੀਆ ਖੇਤਰ ਦੇ ਵਿੱਚ, ਪਰ ਉਹ ਵੀ ਸਾਫ਼ ਸੁਥਰੇ ਨੇ, ਉਹ ਵੀ ਇੰਨੀ ਗੰਦਗੀ ਨਹੀਂ ਫੈਲਾ ਰਹੇ ਹੈਗੇ। ਪਰ ਸਭ ਤੋਂ ਵੱਧ ਗੰਦਗੀ ਜਿਹੜਾ ਕੋਈ ਫੈਲਾ ਰਿਹਾ, ਜ਼ਾਹਰ ਜਿਹੀ ਗੱਲ ਹੈ ਕਿ ਜਿੱਥੇ ਦੀ ਪਾਪੂਲੇਸ਼ਨ ਜ਼ਿਆਦਾ। ਸੋ ਆਸਟ੍ਰੇਲੀਆ ਦੇ ਖਿਲਾਫ਼ ਉਹਨਾਂ ਦਾ ਗੁੱਸਾ ਅਕਸਰ ਨਿਕਲਦਾ ਰਹਿੰਦਾ ਸੀ, ਪਰ ਉਹ ਕਲਾਈਮੇਟ ਕੰਟਰੋਲ ਤੱਕ ਸੀ, ਐਨਵਾਇਰਮੈਂਟ ਚੇਂਜ ਤੱਕ ਸੀ। ਇਹ ਜਿਹੜੀਆਂ ਚੀਜ਼ਾਂ ਹੁਣ ਆਉਣ ਲੱਗ ਪਈਆਂ ਨਾ ਕਿ ਸਾਡੀ ਤਾਂ ਜਾਨ ਨੂੰ ਹੀ ਖਤਰਾ, ਉੱਥੇ ਫਿਰ ਉਹਨਾਂ ਨੂੰ ਹੁਣ ਸਟੈਂਡ ਲੈਣਾ ਪੈਣਾ। ਚਾਈਨਾ ਦੇ ਨਾਲ ਇਸ ਕਰਕੇ ਨਹੀਂ ਕਿਉਂਕਿ ਚਾਈਨਾ ਇਸ ਖਿੱਤੇ ਦਾ ਹੀ ਨਹੀਂ ਹੈਗਾ। ਹੁਣ ਮੰਨ ਲਓ ਮੈਂ ਸਭ ਤੋਂ ਪਹਿਲਾਂ ਆਪਣੇ ਗੁਆਂਢੀ ਦੇ ਨਾਲ ਦੋਸਤੀ ਕਰੂੰਗਾ ਕਿ ਜੇ ਮੈਨੂੰ ਬਾਹਰੋਂ ਖਤਰਾ ਹੋਊਗਾ, ਮੈਂ ਕਿਸੇ ਹੋਰ ਮਹੱਲੇ 'ਚ ਜਾ ਕੇ ਗੁਆਂਢੀ ਦੇ ਨਾਲ ਥੋੜ੍ਹੇ ਦੋਸਤੀ ਕਰੂੰਗਾ, ਕਿਉਂਕਿ ਜੇ ਮੇਰੇ 'ਤੇ ਹਮਲਾ ਹੁੰਦਾ, ਮੇਰੇ ਘਰ 'ਤੇ ਹੁੰਦਾ, ਤਾਂ ਸਭ ਤੋਂ ਪਹਿਲਾਂ ਮੈਨੂੰ ਮੇਰਾ ਗੁਆਂਢੀ ਜਿਹੜਾ ਇਮੀਜੀਏਟ ਹੈਲਪ ਦੇ ਸਕਦਾ, ਨਾ ਕਿ ਕਿਸੇ ਤੀਜੇ ਚੌਥੇ ਮਹੱਲੇ ਦਾ ਜਾਂ ਕਿਸੇ ਹੋਰ ਸ਼ਹਿਰ ਦਾ। ਦੈਟਸ ਵਾਈ ਦੀਜ਼ ਕੰਟਰੀਜ਼ ਹੈਵ ਰੀਸੈੱਟ ਦੇਅਰ ਪ੍ਰਿਓਰਿਟੀਜ਼, ਔਰ ਆਸਟ੍ਰੇਲੀਆ ਨੂੰ ਵੀ ਲੋੜ ਸੀਗੀ ਕਿ ਫਟਾਫਟ ਕਰਕੇ ਇਹ ਸਾਰੀ ਰੀਸੈਟਿੰਗ ਦੇ ਵਿੱਚ ਅੱਗੇ ਆਵੇ, ਕਿਉਂਕਿ ਜਦ ਤੱਕ ਆਸਟ੍ਰੇਲੀਆ ਆਪ ਹੀ ਨਹੀਂ ਐਫਰਟ ਲੈਂਦਾ ਤਾਂ ਹੋਣਾ ਹੀ ਕੁਛ ਨਹੀਂ ਸੀ। ਸੋ ਹੁਣ ਆਸਟ੍ਰੇਲੀਆ ਐਫਰਟ ਲੈ ਰਿਹਾ। ਅਤੇ ਇੱਧਰੋਂ ਜਿਵੇਂ ਹੀ ਫਿਜੀ ਦੇ ਨਾਲ ਸਮਝੌਤਾ ਹੁੰਦਾ, ਉੱਧਰੋਂ ਚਾਈਨਾ ਇੰਟਰਕੋਂਟੀਨੈਂਟਲ ਮਿਜ਼ਾਈਲ ਛੱਡ ਦਿੰਦਾ। ਠੀਕ ਉੱਦਾਂ ਜਿੱਦਾਂ ਇਹ ਇਹ ਨਾ ਤਰੀਕੇ ਹੁੰਦੇ ਨੇ, ਇਹ ਵੀ ਡਿਪਲੋਮੈਸੀ ਦੇ ਤਰੀਕੇ ਨੇ, ਡਰਾਉਣ ਦੇ ਤਰੀਕੇ। ਜਿੱਦਾਂ ਉੱਥੇ ਹੋਇਆ ਕਿ ਨੇਟੋ ਦੀ ਬੈਠਕ ਹੋਣੀ ਹੈ ਪਰ ਰਸ਼ੀਆ ਨੇ ਉਹਦੇ 'ਤੇ ਅਟੈਕ ਕਰਤਾ ਯੂਕਰੇਨ ਦੇ ਉੱਤੇ, ਚੱਲ ਅਟੈਕ ਤਾਂ ਪਹਿਲਾਂ ਹੀ ਚੱਲ ਰਿਹਾ ਪਰ ਅਟੈਕ ਇੱਕਦਮ ਵਧਾਤਾ ਨੇਟੋ ਦੀ ਬੈਠਕ ਤੋਂ ਠੀਕ ਪਹਿਲਾਂ। ਇੱਧਰ ਈਰਾਨ ਅਤੇ ਅਮਰੀਕਾ ਦਾ ਸਮਝੌਤਾ ਹੋਣਾ ਸੀ, ਇਜ਼ਰਾਈਲ ਨੇ ਅਟੈਕ ਕਰਤਾ ਸੀਗਾ ਲੈਬਨਾਨ ਦੇ ਉੱਤੇ। ਸੋ ਇਹ ਚੀਜ਼ਾਂ ਨਾ ਡਿਪਲੋਮੈਟਿਕਲੀ ਦਿਖਾਉਣੀਆਂ ਹੁੰਦੀਆਂ ਨੇ ਵੀ ਹੈਲੋ ਇੱਧਰ ਮੇਰੇ ਵੱਲ ਦੇਖ ਕੇ ਜ਼ਰਾ, ਮੈਂ ਵੀ ਹੈਗਾ ਹੈ ਨਾ। ਸੋ ਉਹ ਚੀਜ਼ ਅੱਛਾ, ਹੁਣ ਇਹ ਜਿਹੜੀ ਨੇਟੋ ਦੀ ਬੈਠਕ ਹੋ ਰਹੀ ਹੈ ਨਾ, ਦੈਟ ਇਜ਼ ਵੈਰੀ ਇੰਟਰਸਟਿੰਗ। ਮੈਂ ਇਹਦੇ 'ਤੇ ਅਗਲੀ ਵਾਰ ਇੱਕ ਐਪੀਸੋਡ ਕਰੂੰਗਾ। ਨੇਟੋ ਆਪਣਾ ਇੱਕ ਅਲੱਗ ਬੈਂਕ ਬਣਾਉਣਾ ਚਾਹੁੰਦਾ, ਪਰ ਇਹ ਬੈਂਕ ਕਾਹਦਾ, ਪੈਸੇ ਦੇ ਲੈਣ ਦੇਣ ਦਾ ਨਹੀਂ, ਹਥਿਆਰਾਂ ਦਾ ਇੱਕ ਬੈਂਕ, ਇੱਕ ਡਿਫੈਂਸ ਬੈਂਕ ਬਣਨ ਦੀ ਗੱਲ ਜਿਹੜੀ ਆ ਤੁਰ ਰਹੀ ਹੈਗੀ ਹੈ। ਦੈਟ ਇਜ਼ ਸਮਥਿੰਗ ਨਿਊ। ਇਹਦੇ 'ਤੇ ਆਪਾਂ ਗੱਲ ਅਗਲੇ ਐਪੀਸੋਡ ਦੇ ਵਿੱਚ ਜੇ ਸਮਾਂ ਲੱਗਦਾ ਹੈਗਾ ਤਾਂ ਉਹਦੇ 'ਤੇ ਕਰਨੀ ਹੈ, ਪਰ ਹੁਣ ਜਾਣ ਤੋਂ ਪਹਿਲਾਂ ਇੱਕ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਉਹ ਹੈ ਇੰਡੀਆ ਦੇ ਹਥਿਆਰਾਂ ਦੇ ਜ਼ਖੀਰੇ ਖਰੀਦਣ ਦੀ। ਆਸਟ੍ਰੇਲੀਆ ਦੇ ਰੱਖਿਆ ਬਜਟ ਦੀ ਗੱਲ ਤਾਂ ਕਰ ਹੀ ਛੱਡੀ, ਇੰਡੀਆ ਦੀ ਤਰਫ ਤੋਂ 52,000 ਕਰੋੜ ਰੁਪਏ ਦੇ ਹਥਿਆਰ ਖਰੀਦੇ ਜਾਣੇ ਨੇ ਮਿਲਟਰੀ ਦੇ ਲਈ, ਨੇਵੀ ਦੇ ਲਈ, ਔਰ ਇਹ ਭਾਰਤ ਸਰਕਾਰ ਨੇ ਇਹਦੀ ਮਨਜ਼ੂਰੀ ਦਿੱਤੀ ਹੈ। ਜੇ ਤੁਹਾਨੂੰ ਹੁਣ ਤੱਕ ਇਸ ਖਬਰ ਦਾ ਨਹੀਂ ਦੱਸ ਰਿਹਾ ਹੈਗਾ ਇੰਡੀਅਨ ਮੀਡੀਆ ਇਹਦੇ ਬਾਰੇ ਕਿ ਇੰਡੀਆ ਇੰਨਾ ਖਰਚ ਕਿਉਂ ਕਰ ਰਿਹਾ ਹੈਗਾ, ਕਿਉਂ ਇੰਨੇ ਪੈਸੇ ਜਿਹੜੇ ਆ ਦੂਜਿਆਂ ਦੇਸ਼ਾਂ 'ਤੇ ਲੁਟਾਏ ਜਾ ਰਹੇ ਨੇ ਇੰਨੇ ਹਥਿਆਰ ਖਰੀਦ ਖਰੀਦ ਕੇ, ਅਤੇ ਕਿਉਂ ਆਪਣੇ ਡਿਫੈਂਸ ਬਜਟ ਨੂੰ ਇੰਡੀਆ ਨੇ ਚੀਰਦਿਆਂ ਹੋਇਆਂ ਇਹ ਵਾਧੂ ਖਰਚਾ ਕਰਨ ਦੀ ਗੱਲ ਕੀਤੀ ਹੈ। ਇੰਡੀਆ ਦੇ ਡਿਫੈਂਸ ਮਿਨਿਸਟਰ ਨੇ ਰਾਜਨਾਥ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਆ ਲੰਘੇ ਹਫ਼ਤੇ ਦੇ ਵਿੱਚ ਇੱਕ ਮੀਟਿੰਗ ਹੋਈ ਸੀ। ਆਈ ਡੋਂਟ ਨੋ, ਮੈਨੂੰ ਪਤਾ ਨਹੀਂ ਕਿੰਨੇ ਇੰਡੀਅਨ ਆਊਟਲੈਟਸ ਨੇ, ਪਰ ਮੈਂ ਤਾਂ ਇਹ ਬਾਹਰੋਂ ਲਈ ਹੈ ਖਬਰ, ਸਪੈਸ਼ਲੀ ਯੂਰਪ ਦੇ ਆਊਟਲੈਟਸ ਦੇ ਉੱਤੇ ਇਹ ਖਬਰ ਹੈਗੀ ਹੈ। ਕਿਉਂ? ਕਿਉਂਕਿ ਯੂਰਪ ਤੋਂ ਇਹ ਹਥਿਆਰ ਖਰੀਦਣੇ ਨੇ ਜ਼ਿਆਦਾਤਰ। ਇੰਡੀਆ ਨੇ ਮਿਲਟਰੀ ਦੇ ਲਈ, ਨੇਵੀ ਦੇ ਲਈ ਅਤੇ ਏਅਰਫੋਰਸ ਦੇ ਲਈ ਇਹ ਜਿਹੜੀ ਟੈਕਨੋਲੋਜੀ ਜਾਂ ਇਹ ਜਿਹੜੇ ਹਥਿਆਰ ਨੇ 520 ਅਰਬ ਰੁਪਏ ਦੇ ਹਥਿਆਰ ਤੁਸੀਂ ਕਹਿ ਸਕਦੇ ਹੋ, ਲਗਭਗ $5 ਅਰਬ ਦੇ ਹਥਿਆਰ, $5.5 ਅਰਬ ਦੇ ਹਥਿਆਰ ਜਿਹੜੇ ਨੇ ਇੰਡੀਆ ਖਰੀਦ ਰਿਹਾ ਹੈਗਾ। ਕੀ ਖਰੀਦ ਰਿਹਾ? ਐਂਟੀ UAV ਇਲੈਕਟ੍ਰੋਨਿਕ ਵਾਰਫੇਅਰ ਸਿਸਟਮ, ਜਿਹਨੂੰ ਇੰਡੀਆ ਨੇ ਆਪਣਾ ਇੱਕ ਨਾਮ ਦਿੱਤਾ ਸੀ ਆਕਾਸ਼ ਤਰੰਗ। ਫਿਰ ਮੈਨ ਪੋਰਟੇਬਲ ਐਂਟੀ ਟੈਂਕ ਗਾਈਡਡ ਮਿਜ਼ਾਈਲ ਨੇ। ਇਹ ਤੋਂ ਇਲਾਵਾ MRSAM ਨੇ, MRSAM ਕੀ ਹੁੰਦੀਆਂ ਨੇ, ਮੀਡੀਅਮ ਰੇਂਜ ਸਰਫੇਸ ਟੂ ਏਅਰ ਮਿਜ਼ਾਈਲਾਂ, ਯਾਨੀ ਕਿ ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀਆਂ, ਉਹ ਸਿਸਟਮ ਲੈਣਾ। ਫਿਰ ਵੀ ਸ਼ਰੈਡਸ, ਜਿਹਨਾਂ ਨੂੰ ਵੈਰੀ ਸ਼ਾਰਟ ਰੇਂਜ ਏਅਰ ਡਿਫੈਂਸ ਸਿਸਟਮ ਕਹਿ ਲਿਆ ਜਾਂਦਾ, ਟੈਂਕਾਂ ਦੇ ਲਈ ਐਕਟਿਵ ਪ੍ਰੋਟੈਕਸ਼ਨ ਸਿਸਟਮ ਲੈਣਾ, ਜੈੱਟ ਫਾਈਟਰ ਜੈੱਟ ਲੈਣੇ ਨੇ, ਡਰੋਨਸ ਲੈਣੇ ਨੇ। ਸੋ ਇਹ ਕਰ ਕਰਾ ਕੇ 52,000 ਕਰੋੜ ਰੁਪਏ ਦਾ ਸਮਾਨ ਹੈ ਜਿਹੜਾ ਇੰਡੀਆ ਦੇ ਡਿਫੈਂਸ ਬਜਟ ਦੇ ਵਿੱਚ ਜੁੜਨ ਜਾ ਰਿਹਾ ਹੈਗਾ। ਔਰ ਬਖਤਰਬੰਦ ਗੱਡੀਆਂ ਲੈਣੀਆਂ ਨੇ ਜ਼ਮੀਨ ਦੇ ਲਈ, ਕਿਉਂਕਿ ਜਿਹੜਾ ਤੁਹਾਡੇ ਯਾਦ ਹੋਣਾ ਕਿ ਪਹਿਲਗਾਮ ਅਟੈਕ ਹੋਇਆ ਸੀ ਅਤੇ ਉਹਦੇ ਵਿੱਚ ਇਹੀ ਸੀਗਾ ਕਿ ਟਰੱਕ ਦੇ ਵਿੱਚ ਜਾ ਰਹੇ ਸੀਗੇ ਫੌਜੀ ਜਵਾਨ ਅਤੇ ਪਾਕਿਸਤਾਨ ਨੇ ਅਟੈਕ ਕਰਤਾ ਜੋ ਇੰਡੀਆ ਕਹਿੰਦਾ, ਅਤੇ ਉਹ ਮਾਰੇ ਗਏ 29 ਜਵਾਨ। ਸੋ ਹੁਣ ਜੇ ਬਖਤਰਬੰਦ ਇਸ ਕਿਸਮ ਦੀਆਂ ਗੱਡੀਆਂ ਹੋਣਗੀਆਂ ਜਿਨ੍ਹਾਂ ਦੇ ਉੱਤੇ ਬਾਹਰ ਕੋਈ ਡਰੋਨ ਵੱਜੇ ਜਾਂ ਸ਼ਾਰਟ ਡਿਫੈਂਸ, ਸ਼ਾਰਟ ਡਿਸਟੈਂਸ ਜਿਹੜੀਆਂ ਮਿਜ਼ਾਈਲਾਂ ਵੀ ਵੱਜਣ ਤਾਂ ਵੀ ਇੰਨਾ ਕੋਈ ਫਰਕ ਨਾ ਪਵੇ। ਸੋ ਪਾਣੀ ਦੇ ਥੱਲੇ ਤਾਂ ਸਬਮਰੀਨਸ ਇਹੋ ਜਿਹੀਆਂ ਹੈਗੀਆਂ ਹੀ ਨੇ ਉਸ ਟੈਕਨੀਕ ਵਾਲੀਆਂ, ਪਰ ਜ਼ਮੀਨ ਦੇ ਉੱਤੇ ਵੀ ਇਸ ਕਿਸਮ ਦੀ ਇੱਕ ਟੈਕਨੋਲੋਜੀ ਜਿਹੜੀ ਹੈ ਉਹ ਇੰਡੀਆ ਵਰਤਣੀ ਚਾਹੁੰਦਾ ਹੈਗਾ। ਇਨਫੈਕਟ ਇਸ ਹੀ ਹਫ਼ਤੇ ਦੇ ਵਿੱਚ ਜਦੋਂ ਨੇਟੋ ਦੀ ਬੈਠਕ ਹੋਣ ਲੱਗੀ ਹੈ ਜਾਂ ਹੋ ਰਹੀ ਹੈ, ਅੱਜ ਦੇ ਦਿਨ ਤਾਂ ਹੋ ਹੀ ਰਹੀ ਹੈ, ਤੁਸੀਂ ਜਦੋਂ ਰਿਪੀਟ ਬ੍ਰੌਡਕਾਸਟ ਸੁਣ ਰਹੇ ਹੋ ਫਿਰ ਤਾਂ ਹੋ ਚੁੱਕੀ ਹੋਏਗੀ, ਅਤੇ ਇਸ ਹੀ ਹਫ਼ਤੇ 'ਚ ਜਦੋਂ ਚਾਈਨਾ ਨੇ ਵੀ ਅਟੈਕ ਕੀਤਾ, ਅਟੈਕ ਨਹੀਂ ਕੀਤਾ ਸੋਰੀ, ਚਾਈਨਾ ਨੇ ਵੀ ਇੰਟਰਕੋਂਟੀਨੈਂਟਲ ਟੈਸਟ ਕੀਤੀ ਹੈ, ਅਤੇ ਇਸ ਹੀ ਹਫ਼ਤੇ 'ਚ ਜਦੋਂ ਯੂਕਰੇਨ ਦੇ ਉੱਤੇ ਰਸ਼ੀਆ ਨੇ ਅਟੈਕ ਵਧਾ ਦਿੱਤੇ ਨੇ, ਇਸ ਹੀ ਹਫ਼ਤੇ ਦੇ ਵਿੱਚ ਸਿਪਰੀ ਦੀ ਇੱਕ ਰਿਪੋਰਟ ਰਿਲੀਜ਼ ਹੁੰਦੀ ਹੈ। ਸਿਪਰੀ ਹੈਗਾ ਸਟਾਕਹੋਮ ਇੰਸਟੀਚਿਊਟ ਪੀਸ ਰਿਸਰਚ ਇੰਸਟੀਚਿਊਟ। ਹਰ ਸਾਲ ਸਿਪਰੀ ਦੀ ਤਰਫ ਤੋਂ ਇੱਕ ਰਿਪੋਰਟ ਜਾਰੀ ਕੀਤੀ ਜਾਂਦੀ ਹੈ, ਹੋਰ ਵੀ ਬਹੁਤ ਸਾਰੀਆਂ ਹੁੰਦੀਆਂ ਨੇ ਡਿਫੈਂਸ ਸੈਕਟਰ ਦੇ ਨਾਲ ਜੁੜੀਆਂ ਹੋਈਆਂ ਜਾਂ ਦੁਨੀਆ 'ਚ ਕਿੱਥੇ ਸ਼ਾਂਤੀ ਭੰਗ ਹੋ ਰਹੀ ਹੈ ਉਹਦੇ ਨਾਲ ਜੁੜੀਆਂ ਹੋਈਆਂ ਰਿਪੋਰਟਾਂ ਇਹ ਲੈ ਕੇ ਆਉਂਦੇ ਨੇ। ਕਿਹਾ ਜਾ ਰਿਹਾ ਕਿ ਜਿਹੜੇ ਵਾਰਹੈੱਡ ਦੀ ਮੈਂ ਗੱਲ ਕਰ ਰਿਹਾ ਸੀਗਾ, ਹਾਲਾਂਕਿ ਉਹ ਡਮੀ ਸੀਗਾ ਜਿਹੜੀ ਚਾਈਨਾ ਨੇ ਮਿਜ਼ਾਈਲ ਛੱਡੀ ਹੈ, ਪਰ ਜੇ ਕਿਤੇ ਉਹਦੇ 'ਚ ਨਿਊਕਲੀਅਰ ਵਾਰਹੈੱਡ ਉਹ ਹੁੰਦਾ ਤਾਂ ਨੁਕਸਾਨ ਦਾ ਦਾਇਰਾ ਬਹੁਤ ਜ਼ਿਆਦਾ ਹੋਣਾ ਸੀ। ਇਨਫੈਕਟ ਤੁਸੀਂ ਸਿਡਨੀ ਮੈਲਬਰਨ ਦੇ ਵਿੱਚ ਬੈਠੇ ਸ਼ੋ ਸੁਣ ਰਹੇ ਹੋ, ਤੁਹਾਡੇ 'ਤੇ ਵੀ ਇੰਪੈਕਟ ਪੈ ਸਕਦਾ ਸੀ। 12,187 ਨਿਊਕਲੀਅਰ ਵਾਰ ਹੈਡਸ ਨੇ ਕਿਹਦੇ ਕੋਲ, ਪੂਰੀ ਦੁਨੀਆ ਦੇ ਵਿੱਚ। ਇਹ ਇੱਕ ਅੰਦਾਜ਼ਾ ਹੈ ਸਿਪਰੀ ਦਾ, ਇਹਦੇ ਤੋਂ ਵੱਧ ਵੀ ਹੋ ਸਕਦੇ ਨੇ, ਘੱਟ ਤਾਂ ਕਿੱਥੇ ਹੀ ਹੋਣੇ ਨੇ। ਔਰ ਕਿਹਾ ਜਾ ਰਿਹਾ ਹੈ ਕਿ ਇਹਦੇ 'ਚੋਂ ਲਗਭਗ 9700 ਦੇ ਆਸ ਪਾਸ ਜਿਹੜੇ ਨੇ ਉਹ ਰੈਡੀ ਟੂ ਯੂਜ਼ ਨੇ, ਬਈ ਕੱਢੇ ਅਤੇ ਠਾ ਮਾਰਿਆ ਕੱਢ ਕੇ। ਸਭ ਤੋਂ ਜ਼ਿਆਦਾ ਨਿਊਕਲੀਅਰ ਵਾਰ ਹੈਡਸ ਉਹਨਾਂ ਦੇਸ਼ਾਂ ਕੋਲ ਨੇ ਜਿਹੜੇ ਸਭ ਤੋਂ ਜ਼ਿਆਦਾ, ਉਹਨਾਂ ਦੇ ਵਿੱਚੋਂ ਇੱਕ ਜਿਹੜਾ ਸਭ ਤੋਂ ਜ਼ਿਆਦਾ ਪਿੱਟਦਾ, ਅਮੈਰੀਕਾ ਜਿਹੜਾ ਕਹਿੰਦਾ ਕਿ ਈਰਾਨ ਨੂੰ ਨਿਊਕਲੀਅਰ ਐਨਰਿਚਮੈਂਟ ਕਰਨ ਨਹੀਂ ਦੇਣੀ, ਸਾਡੇ ਕੋਲ ਸਭ ਤੋਂ ਵੱਧ ਹਥਿਆਰ ਰਹਿਣ। 5,000 ਤੋਂ ਜ਼ਿਆਦਾ ਦੋਹਾਂ ਦੇਸ਼ਾਂ ਦੇ ਰਲਾ ਕੇ ਜਿਹੜੇ ਨੇ ਉਹ ਨਿਊਕਲੀਅਰ ਵਾਰਹੈਡਸ ਜਾਂ ਨਿਊਕਲੀਅਰ ਹਥਿਆਰ ਹੈਗੇ ਨੇ। ਚਾਈਨਾ ਦੇ ਕੋਲ ਹੁਣ ਤੱਕ ਤਾਂ ਉਹਨੇ ਨਹੀਂ ਸੀਗੇ ਜਿੰਨੇ ਅਮੈਰੀਕਾ ਦੇ ਕੋਲ ਜਾਂ ਰਸ਼ੀਆ ਕੋਲ ਸੀ, ਪਰ ਹੁਣ ਚਾਈਨਾ ਦੁਨੀਆ ਦਾ ਇਕੱਲਾ ਐਸਾ ਦੇਸ਼ ਹੈ ਜਿਹੜਾ ਸਭ ਤੋਂ ਤੇਜ਼ੀ ਦੇ ਨਾਲ ਹਰ ਸਾਲ ਦੇ ਵਿੱਚ ਆਪਣੇ ਨਿਊਕਲੀਅਰ ਵਾਰਹੈਡਸ ਦੀ ਗਿਣਤੀ ਜਿਹੜੀ ਉਹ ਵਧਾ ਲੈਂਦਾ। 2030 ਤੱਕ ਜਾਂਦਿਆਂ ਜਾਂਦਿਆਂ ਚਾਈਨਾ ਦੇ ਕੋਲ ਅਮਰੀਕਾ ਅਤੇ ਰੂਸ ਦੇ ਬਰਾਬਰ ਜਿਹੜੀਆਂ ਇੰਟਰਕੋਂਟੀਨੈਂਟਲ ਬਲੈਸਟਿਕ ਮਿਜ਼ਾਈਲਾਂ ਨੇ ਉਹਨਾਂ ਦੇ ਬਰਾਬਰ ਦੀ ਗਿਣਤੀ ਹੋਏਗੀ। ਅੱਜ ਦੀ ਤਰੀਕ 'ਚ 620 ਨਿਊਕਲੀਅਰ ਵਾਰਹੈਡ ਚਾਈਨਾ ਦੇ ਕੋਲ ਨੇ। ਫਰਾਂਸ ਅਤੇ ਯੂਕੇ ਦੀ ਗੱਲ ਕਰੀਏ, ਫਰਾਂਸ ਦੇ ਕੋਲ 290, ਯੂਕੇ ਦੇ ਕੋਲ 225 ਵਾਰਹੈਡ ਨੇ। ਹਾਲਾਂਕਿ ਸਿਪਰੀ ਦਾ ਕਹਿਣਾ ਕਿ 2021 ਦੇ ਵਿੱਚ ਜਿਹੜਾ ਡਿਫੈਂਸ ਬਜਟ, ਜਿਹੜਾ ਬਜਟ ਬ੍ਰਿਟੇਨ ਨੇ ਪੇਸ਼ ਕੀਤਾ ਸੀ, ਉਹ 'ਚ ਇਹ ਗੱਲ ਕਹੀ ਸੀਗੀ ਕਿ ਡਿਫੈਂਸ ਬਜਟ ਦੇ ਵਿੱਚ ਸਭ ਤੋਂ ਜ਼ਿਆਦਾ ਖਰਚ ਅਸੀਂ ਜਿਹੜਾ ਉਹ ਨਿਊਕਲੀਅਰ ਹਥਿਆਰ ਵਧਾਉਣ ਦੇ ਉੱਤੇ ਕਰਾਂਗੇ। ਅਤੇ ਦੂਜੇ ਪਾਸੇ ਫਰਾਂਸ ਦੇ ਰਾਸ਼ਟਰਪਤੀ ਨੇ ਇਸੇ ਸਾਲ ਮਾਰਚ ਮਹੀਨੇ ਦੇ ਵਿੱਚ ਪਰਮਾਣੂ ਭੰਡਾਰ ਬਣਾਉਣ ਦਾ ਸਾਫ਼ ਹੁਕਮ ਹੀ ਦੇ ਦਿੱਤਾ। ਫਰਾਂਸ ਸਿਕਿਉਰਿਟੀ ਕੌਂਸਲ ਦਾ ਵੀ ਮੈਂਬਰ ਹੈ, ਪਰਮਾਣੂ ਹਥਿਆਰ ਵੀ ਰੱਖਦਾ, ਯੂਰਪ ਦੇ ਵਿੱਚ ਠੀਕ ਸੈਂਟਰ ਦੇ ਵਿੱਚ ਪੈ ਜਾਂਦਾ ਅਤੇ ਰੂਸ ਦੇ ਨਾਲ ਦੁਸ਼ਮਣੀ ਰੱਖਦਾ। ਅੱਜ ਕੱਲ੍ਹ ਅਮਰੀਕਾ ਦੇ ਨਾਲ ਕੋਈ ਬਹੁਤੀ ਨੇੜਤਾ ਵੀ ਨਹੀਂ ਹੈ, ਪਰ ਨੇਟੋ ਸੰਗਠਨ ਦਾ ਸਭ ਤੋਂ ਇੰਪੋਰਟੈਂਟ ਮੈਂਬਰ ਹੈ। ਇੰਡੀਆ ਇਹਨਾਂ ਦੇਸ਼ਾਂ ਤੋਂ ਬਾਅਦ ਆਉਂਦਾ। ਸਿਪਰੀ ਦੇ ਮੁਤਾਬਕ ਇੰਡੀਆ ਨੇ ਆਪਣਾ ਪਰਮਾਣੂ ਭੰਡਾਰ ਹੁਣ ਵਧਾਇਆ ਥੋੜ੍ਹਾ ਜਿਹਾ, 200 ਦੇ ਆਸ ਪਾਸ ਜਿਹੜੇ ਨਿਊਕਲੀਅਰ ਵਾਰਹੈਡ ਇੰਡੀਆ ਦੇ ਕੋਲ ਵੀ ਹੈਗੇ ਨੇ, ਜਿੱਥੇ ਯੂਕੇ ਤੋਂ ਥੋੜ੍ਹਾ ਹੀ ਪਿੱਛੇ ਰਹਿ ਗਿਆ ਇੰਡੀਆ। ਯੂਕੇ ਦੇ ਕੋਲ 225 ਨੇ, ਇੰਡੀਆ ਦੇ ਕੋਲ ਬੜੀ ਛੇਤੀ 250 ਦੇ ਕਰੀਬ ਹੋ ਜਾਣੇ ਨੇ। ਯਾਨੀ ਕਿ ਅਮੈਰੀਕਾ, ਰਸ਼ੀਆ ਅਤੇ ਚਾਈਨਾ ਤੋਂ ਬਾਅਦ ਅਤੇ ਫਰਾਂਸ ਅਤੇ ਯੂਕੇ ਨੂੰ ਪਛਾੜਦਿਆਂ ਹੋਇਆਂ ਇੰਡੀਆ ਦੇ ਕੋਲ ਸਭ ਤੋਂ ਵੱਧ ਨਿਊਕਲੀਅਰ ਵੈਪਨਸ ਜਿਹੜੇ ਹੋਣਗੇ ਰੈਡੀ ਟੂ ਯੂਜ਼ ਵਾਲੇ। ਫਿਰ ਬੇਸ਼ੱਕ ਚਾਈਨਾ ਜਿੰਨੇ ਨਾ ਹੋਣ, ਪਰ ਇੱਕ ਦਬਦਬਾ ਹੋਏਗਾ। ਪਾਕਿਸਤਾਨ ਦੇ ਕੋਲ ਹੁਣ ਤੱਕ ਇੰਡੀਆ ਤੋਂ ਜ਼ਿਆਦਾ ਸੀਗੇ, ਪਰ ਹੁਣ ਇੰਡੀਆ ਨੇ ਇੱਕਦਮ ਵਧਾਤੇ ਨੇ ਅਤੇ ਪਾਕਿਸਤਾਨ ਦੇ ਕੋਲ 170 ਵਾਰ ਹੈਡ ਨੇ, ਇੰਡੀਆ ਦੇ ਕੋਲ 190 ਨੇ, 190-95 ਦੇ ਕਰੀਬ, ਸਹੀ ਗਿਣਤੀ ਨਹੀਂ ਹੈਗੀ। ਅਤੇ ਨਾਲ ਹੀ ਪਾਕਿਸਤਾਨ ਵੀ ਚਾਈਨਾ ਦੀ ਤਰ੍ਹਾਂ ਪਿਛਲੇ ਕੁਝ ਸਾਲਾਂ 'ਚ ਨਿਊਕਲੀਅਰ ਵਾਰ ਹੈਡਸ ਵਧਾਉਣ ਦੇ ਉੱਤੇ ਲੱਗਿਆ ਹੋਇਆ। ਹਾਲਾਂਕਿ ਚਾਈਨਾ ਆਪਣੇ ਬੇਸਿਕ ਇਨਫਰਾਸਟਰਕਚਰ 'ਤੇ ਵੀ ਧਿਆਨ ਦੇ ਰਿਹਾ, ਚਾਈਨਾ ਆਪਣੇ ਲੋਕਾਂ 'ਤੇ ਵੀ ਧਿਆਨ ਦੇ ਰਿਹਾ, ਪਰ ਪਾਕਿਸਤਾਨ ਨੇ ਆਪਣੇ ਲੋਕਾਂ ਨੂੰ ਅਣਗੌਲਿਆਂ ਕਰਦਿਆਂ ਸਿਰਫ ਹਥਿਆਰਾਂ ਦੀ ਦੌੜ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਨੌਰਥ ਕੋਰੀਆ ਨੇ ਹਾਲੇ ਤੱਕ, ਅੱਜ ਤੱਕ ਕਦੇ ਕੋਈ ਨਿਊਕਲੀਅਰ ਟੈਸਟ ਜਿਹੜਾ ਸੀ ਉਹ ਜਨਤਕ ਤੌਰ ਦੇ ਉੱਤੇ ਨਹੀਂ ਉਹਦੇ ਬਾਰੇ ਦੱਸਿਆ, ਪਰ ਅੰਦਾਜ਼ੇ ਜ਼ਰੂਰ ਨੇ ਕਿ ਨੌਰਥ ਕੋਰੀਆ ਦੇ ਕੋਲ ਵੀ ਨਿਊਕਲੀਅਰ ਵਾਰਹੈਡਸ ਨੇ ਔਰ ਬੜੀ ਤੇਜ਼ੀ ਦੇ ਨਾਲ ਵੱਧ ਰਹੇ ਨੇ। ਸਿਪਰੀ ਦੇ ਮੁਤਾਬਕ ਉਹਨਾਂ ਦੇ ਕੋਲ 60 ਤਾਂ ਹੋਣਗੇ। ਇਜ਼ਰਾਈਲ ਨੇ ਵੀ ਨਹੀਂ ਕਦੇ ਕੀਤਾ, ਹਾਲਾਂਕਿ ਇਜ਼ਰਾਈਲ ਈਰਾਨ ਨੂੰ ਰੋਕ ਰਿਹਾ ਵੀ ਤੁਹਾਡੇ ਕੋਲ ਨਹੀਂ ਹੋਣੇ ਚਾਹੀਦੇ। ਇਜ਼ਰਾਈਲ ਦੇ ਕੋਲ ਹੈਗੇ ਨੇ ਕਿ ਨਹੀਂ ਹੈਗੇ, ਇਜ਼ਰਾਈਲ ਨੇ ਅੱਜ ਤੱਕ ਕਦੇ ਪੁਸ਼ਟੀ ਉਹ ਨਹੀਂ ਕੀਤੀ ਉਹਦੀ, ਅਤੇ ਮੀਡੀਆ ਖੁੱਲ੍ਹ ਕੇ ਉੱਥੇ ਕੰਮ ਕਰ ਨਹੀਂ ਪਾ ਰਿਹਾ ਹੈਗਾ। ਸਿਪਰੀ ਦਾ ਅੰਦਾਜ਼ਾ ਹੈ ਕਿ ਇਜ਼ਰਾਈਲ ਦੇ ਕੋਲ ਵੀ 70-90 ਦੇ ਆਸ ਪਾਸ ਤਾਂ ਨਿਊਕਲੀਅਰ ਵਾਰਹੈਡਸ ਹੋਣਗੇ ਹੀ ਜਿਹੜਾ ਕਿ ਉਹ ਵਰਤ ਰਿਹਾ। ਸੋ ਕੁੱਲ ਮਿਲਾ ਕੇ ਜਿਹੜੀ ਗੱਲ ਖਬਰਾਂ ਦੇ ਵਿੱਚ ਕਰਨੀ ਸੀਗੀ ਉਹਨੂੰ ਕਈ ਵਾਰ ਬਹੁਤਾ ਟਾਈਮ ਲੱਗ ਜਾਂਦਾ, ਪਰ ਸਮਝਾਉਣੀ ਇਹੀ ਸੀਗੀ ਕਿ ਜੇ ਤੁਹਾਨੂੰ ਲੱਗਦਾ ਕਿ ਇਹ ਸਮਝੌਤੇ ਜਿਹੜੇ ਨੇ ਐਂਥਨੀ ਐਲਬਨੀ ਸਾਹਿਬ ਬੇਫਾਲਤੂ 'ਚ ਕਰ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ, ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਬੇਫਾਲਤੂ ਸਮਝੌਤੇ ਨਹੀਂ ਹੈਗੇ, ਬੜੇ ਕੰਮ ਦੇ ਨੇ। ਆਸਟ੍ਰੇਲੀਅਨ ਗੌਰਮੈਂਟ ਇਹ ਚਾਹੁੰਦੀ ਹੈ ਕਿ GDP ਦਾ ਬਜਟ 4-5% ਕਰਨ ਦੀ ਬਜਾਏ, ਉੱਧਰ ਖਰਚ ਕਰਨ ਦੀ ਬਜਾਏ ਉਹਦੇ ਤੋਂ ਕਿਤੇ ਘੱਟ ਖਰਚ। ਹਾਲਾਂਕਿ GDP ਦਾ 4% ਜਾਂ 5% ਖਰਚ ਬਿਲੀਅਨਸ ਆਫ ਡਾਲਰ ਦੇ ਵਿੱਚ ਹੋਏਗਾ, ਪਰ ਆਸਟ੍ਰੇਲੀਆ ਨੇ $500 ਮਿਲੀਅਨ ਡਾਲਰ ਦੇ ਵਿੱਚ ਜਿਹੜੀ ਹੈ ਵਨਾਤੂ ਦੇ ਨਾਲ ਡੀਲ ਮੁਕਾਤੀ ਹੈ, ਸੋਲਮਨ ਦੇ ਨਾਲ ਹਲੇ ਪਤਾ ਚੱਲੇਗਾ, ਫਿਜੀ ਦੇ ਨਾਲ ਵੀ ਕੋਈ ਪ੍ਰਾਈਸ ਟੈਗ ਸਾਹਮਣੇ ਨਹੀਂ ਆਇਆ, ਪਰ ਕਿਉਂਕਿ ਮਿਊਚੁਅਲ ਐਗਰੀਮੈਂਟ ਹੋਇਆ ਉਹ ਵਿਚ ਇਜ਼ ਇਨਵੈਲਿਊਏਬਲ, ਫਿਰ ਨਿਊਜ਼ੀਲੈਂਡ ਦੇ ਨਾਲ ਵੀ ਹੋ ਜਾਣਾ ਹੈਗਾ। ਸੋ ਇਸ ਤਰੀਕੇ ਦੇ ਨਾਲ ਆਸਟ੍ਰੇਲੀਆ ਜੇਕਰ ਉੱਧਰੋਂ ਪੈਸੇ ਬਚਾ ਕੇ ਅਤੇ ਆਪਣੇ ਲੋਕਲ ਉਹ ਪੈਸੇ ਖਰਚ ਕਰਦਾ ਰਹੇ ਸਿਹਤ ਦੇ ਉੱਤੇ, ਸਿੱਖਿਆ ਦੇ ਉੱਤੇ ਔਰ ਸਮਾਜਿਕ ਭਲਾਈ ਸਕੀਮਾਂ ਦੇ ਉੱਤੇ, ਤਾਂ ਕਿਤੇ ਜ਼ਿਆਦਾ ਬਿਹਤਰ ਰਹੇਗਾ, ਰਾਦਰ ਦੈਨ ਇਹ ਕੌਲ ਜਿਹੜੇ ਲੀਡਰ ਦੇ ਰਹੇ ਹੈਗੇ ਨੇ ਕਿ ਹੋਰ ਖਰਚੋ ਹੋਰ ਖਰਚੋ, ਅਮਰੀਕਾ ਤੋਂ ਹੋਰ ਹਥਿਆਰ ਲਵੋ, ਜਰਮਨੀ ਤੋਂ ਲਵੋ, ਫਰਾਂਸ ਤੋਂ ਲਵੋ, ਬਾਹਰੋਂ ਲਈ ਚੱਲੋ, ਹਥਿਆਰ ਲਈ ਚੱਲੋ, ਡਰੋਨ ਲਈ ਚੱਲੋ, ਨੋਟ ਅ ਗੁੱਡ ਥਿੰਗ। ਸੋ ਇਹਦੀ ਅੱਜ ਦੇ ਦਿਨ ਆਪਾਂ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ। ਫਿਲਹਾਲ ਦਿਓ ਇਜਾਜ਼ਤਾਂ, ਤੁਸੀਂ ਰੱਖੋ ਸਿਹਤਾਂ ਦਾ ਖਿਆਲ। ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚੋਂ ਇੰਨਾ ਹੀ, ਧੰਨਵਾਦ।
1: ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਦੇਖ ਰੋ ਸਰਪੰਚ।
2: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
1: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਖਿਦਮਤ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਸਤਿ ਸ੍ਰੀ ਅਕਾਲ ਟੂ ਆਲ ਦ ਰੇਡੀਓ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: Hi, this is Ayushman Khurana and you're listening to Radio Hanji.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: Hi, this is Umang Kumar aur pyar se log mujhe okay kehte hain. Aap sun rahe hain Radio Hanji 1674 AM. Keep listening.

RG 1674 AM 24.

0: ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਜ ਸਿੰਘ ਐਂਡ ਸਰਬਜੀਤ ਚੀਮਾ। देखो सरपंच 10 जुलाई नूं तुहाडे नेड़े सिनेमा घरां च।
2: Hi man, I'm Saiko Mirbai from Manipur, Commonwealth champion, gold medalist. Sunte rahiye radio, haan ji.
3: Balle balle balle.
2: Balle balle balle.
3: Thank

ਪਲਾਂਟ ਨੇ ਉਹਨਾਂ ਦੇ ਉੱਤੇ ਵੀ ਅਮਰੀਕੀ ਕੰਟਰੋਲ ਇੱਕ ਤਰੀਕੇ ਦੇ ਨਾਲ ਹੈ। ਚੀਨ ਤੋਂ ਅਗਲੀ ਖਬਰ, ਜਿੱਥੇ ਚੀਨ ਦੇ ਸਰਕਾਰੀ ਮੀਡੀਆ ਦੇ ਮੁਤਾਬਕ ਚੀਨ ਨੇ ਆਪਣੇ ਪੁਲਾੜ ਪ੍ਰੋਗਰਾਮ ਦੇ ਵਿੱਚ ਵੱਡੀ ਕਾਮਯਾਬੀ ਹਾਸਲ ਕਰਦਿਆਂ ਹੋਇਆ ਪਹਿਲੀ ਵਾਰ ਦੁਬਾਰਾ ਇਸਤੇਮਾਲ ਹੋਣ ਵਾਲੇ ਰਾਕੇਟ ਦੀ ਸਫਲ ਲੈਂਡਿੰਗ ਕੀਤੀ ਹੈ, ਰੀਯੂਜ਼ੇਬਲ। ਚਾਈਨਾ ਐਰੋਸਪੇਸ ਸਾਇੰਸ ਐਂਡ ਟੈਕਨੋਲੋਜੀ ਕਾਰਪੋਰੇਸ਼ਨ ਨੇ ਦੱਸਿਆ ਹੈ ਕਿ ਲੌਂਗ ਮਾਰਚ 10B ਰਾਕੇਟ ਸ਼ੁੱਕਰਵਾਰ ਦੇ ਦਿਨ ਸਥਾਨਕ ਸਮੇਂ ਦੇ ਮੁਤਾਬਕ 12:15 ਚੀਨ ਦੇ ਹੈਨਾਨ ਤੋਂ ਉਡਾਨ ਭਰਦਾ। ਰਾਕੇਟ ਦੇ ਉਪਰੀ ਹਿੱਸੇ ਅਲੱਗ ਹੋਣ ਦੇ ਕਰੀਬ 6 ਮਿੰਟ ਬਾਅਦ ਉਸਦਾ ਬੂਸਟਰ ਸਿੱਧਾ ਵਾਪਸ ਧਰਤੀ ਦੇ ਉੱਤੇ ਆ ਉਤਰਦਾ ਔਰ ਉਸ ਨੂੰ ਸਮੁੰਦਰ ਦੇ ਵਿੱਚ ਮੌਜੂਦ ਇੱਕ ਤੈਰਦੇ ਹੋਏ ਪਲੇਟਫਾਰਮ ਦੇ ਉੱਤੇ ਸੁਰੱਖਿਅਤ ਰਿਕਵਰ ਵੀ ਕਰ ਲਿਆ ਜਾਂਦਾ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਦੁਬਾਰਾ ਇਸਤੇਮਾਲ ਹੋਣ ਵਾਲੇ ਰਾਕੇਟ ਦੇ ਮਾਮਲੇ 'ਚ ਚੀਨ ਹੁਣ ਅਮਰੀਕਾ ਨੂੰ ਚੁਣੌਤੀ ਦੇ ਸਕਦਾ ਹੈ। ਇਸ ਤੋਂ ਪਹਿਲਾਂ ਐਲਨ ਮਸਕ ਦੀ ਸਪੇਸ ਐਕਸ ਅਤੇ ਐਮਾਜ਼ਨ ਦੇ ਸੰਸਥਾਪਕ ਜੈਫ ਬੇਜੋਸ ਦੀ ਮਲਕੀਅਤ ਵਾਲੀ ਬਲੂ ਓਰੀਜਨ ਕੰਪਨੀਆਂ ਵੀ ਇਸ ਤਰੀਕੇ ਦੀ ਸਫਲ ਲੈਂਡਿੰਗ ਕਰ ਚੁੱਕੀਆਂ ਨੇ। ਆਮ ਤੌਰ 'ਤੇ ਰਾਕੇਟ ਨੂੰ ਇੱਕੋ ਵਾਰ ਇਸਤੇਮਾਲ ਹੋਣ ਵਾਲਾ ਮੰਨਿਆ ਜਾਂਦਾ ਹੈ। ਉਡਾਨ ਦੇ ਦਰਮਿਆਨ ਉਸਦੇ ਅਲੱਗ ਅਲੱਗ ਹਿੱਸੇ ਖਤਮ ਹੋ ਜਾਂਦੇ ਨੇ, ਪਰ ਇਸ ਦੀ ਵਜ੍ਹਾ ਦੇ ਚੱਲਦਿਆਂ ਇਹ ਰਾਕੇਟ ਜਿਹੜਾ ਉਹ ਪੁਲਾੜ ਦੀ ਯਾਤਰਾ ਕਰਨ ਦੇ ਵਿੱਚ ਇੱਕੋ ਹੀ ਵਾਰ ਵਰਤਿਆ ਜਾਂਦਾ ਔਰ ਇਸ ਨੂੰ ਕਾਫ਼ੀ ਮਹਿੰਗਾ ਵੀ ਮੰਨਿਆ ਜਾਂਦਾ। ਬੂਸਟਰ ਨੂੰ ਆਮ ਤੌਰ ਦੇ ਉੱਤੇ ਰਾਕੇਟ ਦਾ ਸਭ ਤੋਂ ਕੀਮਤੀ ਹਿੱਸਾ ਮੰਨ ਲਿਆ ਜਾਂਦਾ। ਇਸੇ ਦੇ ਨਾਲ ਸੈਟੇਲਾਈਟ ਲਾਂਚ ਕਰਨਾ, ਪੁਲਾੜ ਦੇ ਵਿੱਚ ਦੂਸਰੇ ਅਲੱਗ ਅਲੱਗ ਖੋਜ ਪੜਤਾਲ ਦੇ ਕੰਮ ਕਰਨਾ, ਕਾਫ਼ੀ ਕੰਮ ਇਹਦੇ ਨਾਲ ਹੁੰਦੇ ਨੇ ਔਰ ਦਸੰਬਰ 2015 'ਚ ਸਪੇਸ ਐਕਸ ਨੇ ਪਹਿਲੀ ਵਾਰ ਓਰਬਿਟਲ ਉਡਾਨ ਤੋਂ ਬਾਅਦ ਦੁਬਾਰਾ ਇਸਤੇਮਾਲ ਹੋਣ ਵਾਲੇ ਫਾਲਕਨ 9 ਰਾਕੇਟ ਦੀ ਸਫਲ ਲੈਂਡਿੰਗ ਕੀਤੀ ਸੀ। ਫਿਰ 2025 ਦੇ ਵਿੱਚ ਬਲੂ ਓਰੀਜਨ ਕੰਪਨੀ ਨੇ ਵੀ ਆਪਣੇ ਨਿਊ ਗਲੈਨ ਰਾਕੇਟ ਦੀ ਸਫਲ ਲੈਂਡਿੰਗ ਕੀਤੀ ਸੀ। ਉੱਥੇ ਹੀ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣਨ ਦੇ ਦਿਸ਼ਾ ਦੇ ਵਿੱਚ ਅੱਗੇ ਵੱਧ ਰਹੇ ਲੇਬਰ ਪਾਰਟੀ ਦੇ ਨੇਤਾ ਐਂਡੀ ਬਰਨਮ ਨੇ ਗਜ਼ਾ ਦੇ ਵਿੱਚ ਇਜ਼ਰਾਈਲ ਦੀ ਕਾਰਵਾਈ ਦੇ ਉੱਤੇ ਦੇਸ਼ ਦੀ ਸੱਤਾਧਾਰੀ ਲੇਬਰ ਪਾਰਟੀ ਦੀ ਸ਼ੁਰੂਆਤੀ ਰੁੱਖ ਦੇ ਲਈ ਮਾਫ਼ੀ ਮੰਗੀ ਹੈ। ਸੋਸ਼ਲ ਮੀਡੀਆ 'ਤੇ ਜਾਰੀ ਇੱਕ ਵੀਡੀਓ ਸੁਨੇਹੇ ਦੇ ਵਿੱਚ ਬਰਨਮ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਇਸ ਮਾਮਲੇ ਦੇ ਵਿੱਚ ਗਲਤੀ ਕਰ ਗਈ। ਗਜ਼ਾ ਜੰਗ ਦੇ ਸ਼ੁਰੂਆਤੀ ਹਫ਼ਤਿਆਂ ਦੇ ਦਰਮਿਆਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਨੇ ਕਿਹਾ ਸੀ ਕਿ ਇਜ਼ਰਾਈਲ ਗਜ਼ਾ ਦਾ ਪਾਣੀ ਅਤੇ ਬਿਜਲੀ ਕੱਟਣ ਦਾ ਅਧਿਕਾਰ ਰੱਖਦਾ। ਇਸ ਬਿਆਨ ਦੀ ਕਾਫ਼ੀ ਆਲੋਚਨਾ ਹੋਈ ਸੀ। ਬਾਅਦ ਦੇ ਵਿੱਚ ਉਹਨਾਂ ਕਿਹਾ ਕਿ ਇਹ ਮਤਲਬ ਨਹੀਂ ਹੈ ਕਿ ਇਜ਼ਰਾਈਲ ਨੂੰ ਆਪਣੀ ਰੱਖਿਆ ਕਰਨ ਦਾ ਅਧਿਕਾਰ ਨਹੀਂ ਹੈ। ਪਰ ਹੁਣ ਐਂਡੀ ਬਰਨਮ ਜਿਹੜੇ ਕਿ ਹੈਗੇ ਤਾਂ ਬ੍ਰਿਟਿਸ਼ ਲੇਬਰ ਪਾਰਟੀ 'ਚ ਨੇ, ਬਰਨਮ ਨੇ ਕਿਹਾ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਇਸ ਮਾਮਲੇ ਦੇ ਉੱਤੇ ਬ੍ਰਿਟੇਨ ਦਾ ਰੁੱਖ ਕਾਫ਼ੀ ਸਖ਼ਤ ਰਹੇਗਾ। ਉਹਨਾਂ ਨੇ ਇਜ਼ਰਾਈਲ ਦੇ ਉੱਤੇ ਜ਼ਿਆਦਾ ਦਬਾਅ ਬਣਾਉਣ ਦੀ ਗੱਲ ਵੀ ਕੀਤੀ ਹੈ। ਦੇਸ਼ ਦੇ ਦੱਖਣਪੰਥੀ ਕੈਬਨਿਟ ਮੰਤਰੀਆਂ ਦੇ ਦੁਆਰਾ ਦੇ ਉੱਤੇ ਪਾਬੰਦੀਆਂ ਲਗਾਉਣ ਦੀ ਵੀ ਗੱਲ ਕੀਤੀ ਹੈ। ਭਾਰਤ ਦੀਆਂ ਖ਼ਬਰਾਂ ਦੀ ਸਾਂਝ ਪਾਈਏ ਤੇ ਸੁਪਰੀਮ ਕੋਰਟ ਨੇ ਸੋਮਵਾਰ ਦੇ ਦਿਨ ਉਹਨਾਂ ਪਟੀਸ਼ਨਾਂ ਦੇ ਉੱਤੇ ਸੁਣਵਾਈ ਕਰਨੀ ਹੈ ਜਿਨ੍ਹਾਂ ਦੇ ਵਿੱਚ ਅਯੋਧਿਆ ਰਾਮ ਮੰਦਰ ਦੀ ਦਾਨ ਚੋਰੀ ਤੇ ਦੋਸ਼ਾਂ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਗਈ ਸੀ। ਲਾਈਵ ਲਾਅ ਵੈਬਸਾਈਟ ਦੇ ਮੁਤਾਬਕ ਇਸ ਤੋਂ ਪਹਿਲਾਂ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਮਾਮਲੇ ਦੀ ਜਾਂਚ ਦੇ ਲਈ ਦਖਲ ਦੇਣ ਦੇ ਵਾਸਤੇ 2 ਪਟੀਸ਼ਨਾਂ ਦਾਇਰ ਕੀਤੀਆਂ ਸੀ। ਦੱਸ ਦਈਏ ਕਿ ਇਲਾਹਾਬਾਦ ਹਾਈ ਕੋਰਟ ਨੇ ਅਯੋਧਿਆ ਸਥਿਤ ਟਰੱਸਟ ਦੇ ਵਿੱਚ ਦਾਨ ਤੇ ਚੜਾਵੇ ਦੀ ਚੋਰੀ ਦੀ ਜਾਂਚ ਦੀ ਮੰਗ ਵਾਲੀਆਂ 2 ਪਟੀਸ਼ਨਾਂ ਨੂੰ 7 ਜੁਲਾਈ ਨੂੰ ਖਾਰਜ ਕਰ ਦਿੱਤਾ ਸੀ। ਉਧਰ ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਦੇ ਦਿਨ ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਦੇ ਖਿਲਾਫ਼ ਦਰਜ ਚੈੱਕ ਬਾਊਂਸ ਮਾਮਲੇ ਦੇ ਵਿੱਚ ਉਹਨਾਂ ਦੀ ਸਜ਼ਾ ਨੂੰ ਬਰਕਰਾਰ ਰੱਖਿਆ। ਲਾਈਵਲਾ ਨਾਮ ਦੀ ਇਸ ਵੈਬਸਾਈਟ ਦੇ ਮੁਤਾਬਕ ਜਸਟਿਸ ਵਰਨਕਾਂਤਾ ਸ਼ਰਮਾ ਨੇ ਰਾਜਪਾਲ ਯਾਦਵ ਨੂੰ 7 ਮਾਮਲਿਆਂ 'ਚ 3-3 ਮਹੀਨਿਆਂ ਦੀ ਸਧਾਰਨ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਹੁਕਮ ਦਿੱਤਾ ਕਿ ਸਾਰੀਆਂ ਸਜ਼ਾਵਾਂ ਨਾਲ ਨਾਲ ਚੱਲਣਗੀਆਂ। ਫਰਵਰੀ ਮਹੀਨੇ ਦੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਦੇ ਅੰਦਰ ਆਤਮ ਸਮਰਪਣ ਕਰਨ ਨੂੰ ਕਿਹਾ ਗਿਆ ਸੀ, ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਦੀ ਸਜ਼ਾ ਦੇ ਉੱਤੇ ਅੰਤਰਮ ਰੋਕ ਲਗਾ ਦਿੱਤੀ ਗਈ ਸੀ। ਸ਼ੁੱਕਰਵਾਰ ਦੇ ਦਿਨ ਅਦਾਲਤ ਨੇ ਰਾਜਪਾਲ ਯਾਦਵ ਨੂੰ ਹਰ ਮਾਮਲੇ ਦੇ ਵਿੱਚ ਸ਼ਿਕਾਇਤਕਰਤਾਵਾਂ ਨੂੰ 1.5 ਕਰੋੜ ਰੁਪਏ ਦੇਣ ਦਾ ਭੁਗਤਾਨ ਕਰਨ ਦਾ ਨਿਰਦੇਸ਼ ਵੀ ਦਿੱਤਾ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਨੂੰ 1.475 ਕਰੋੜ ਰੁਪਏ ਤੇ ਸੂਬੇ ਨੂੰ 25,000 ਰੁਪਏ ਦੇਣ ਦਾ ਹੁਕਮ ਵੀ ਦਿੱਤਾ। ਅਦਾਲਤ ਨੇ ਰਾਜਪਾਲ ਯਾਦਵ ਦੀ ਪਤਨੀ ਰਾਧਾ ਯਾਦਵ ਨੂੰ ਵੀ ਹਰ ਮਾਮਲੇ ਦੇ ਵਿੱਚ ਸ਼ਿਕਾਇਤਕਰਤਾ ਨੂੰ 5,51,000 ਤੇ 380 ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ। ਉੱਥੇ ਹੀ ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਇੱਥੇ ਟੈਲਸਟਰਾ ਦੇ ਜਿਹੜਾ ਆਊਟੇਜ ਹੋਇਆ ਸੀ ਉਸ ਨੂੰ ਲੈ ਕੇ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ। ਟੈਲਸਟਰਾ ਦੀ ਤਰਫ ਤੋਂ ਜਿਹੜਾ ਸਰਕਾਰ ਦੀ ਤਰਫ ਤੋਂ ਨੋਟਿਸ ਦਿੱਤਾ ਗਿਆ ਸੀ, ਟੈਲਸਟਰਾ ਨੇ ਉਸ ਦਾ ਜਵਾਬ ਦਿੱਤਾ। ਅਨੀਕਾ ਵੈਲਸ ਜਿਹੜੇ ਕਿ ਦੇਸ਼ ਦੇ ਫੈਡਰਲ ਕਮਿਊਨੀਕੇਸ਼ਨ ਮਿਨਿਸਟਰ ਨੇ, ਉਹਨਾਂ ਤੱਕ ਗੱਲ ਕੀਤੀ ਗਈ ਹੈ ਤੇ ਉਹਨਾਂ ਨੇ ਇਸ ਖਬਰ ਦੀ ਪੁਸ਼ਟੀ ਵੀ ਕੀਤੀ ਹੈ। ਦੱਸ ਦਈਏ ਕਿ ਟੈਲਸਟਰਾ ਦੇ ਹਵਾਲੇ ਦੇ ਨਾਲ 000 ਆਊਟੇਜ ਦੀਆਂ ਜਿੰਨੀਆਂ ਵੀ ਸ਼ਿਕਾਇਤਾਂ ਸੀ ਉਹਨਾਂ ਸਾਰੀਆਂ ਦੇ ਉੱਤੇ ਪੜਤਾਲ ਕੀਤੀ ਗਈ ਹੈ। ਦੇਖਿਆ ਗਿਆ ਹੈ ਕਿ 000 ਦੀ ਕਿਸੇ ਵੀ ਸ਼ਿਕਾਇਤ ਤੋਂ ਬਾਅਦ
ਕਿਸੇ ਵੀ ਵਿਅਕਤੀ ਨੂੰ ਜਾਨ ਦਾ ਕੋਈ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਕੋਈ ਬਹੁਤ ਗੰਭੀਰ ਸਮੱਸਿਆ ਨਿਕਲ ਕੇ ਸਾਹਮਣੇ ਆਈ। ਹਾਲਾਂਕਿ ਇਸ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਟੈਲਸਟਰਾ ਦੀ ਫਿਲਹਾਲ

0: ਇਸ ਇੰਨੀ ਵੱਡੀ ਗਲਤੀ ਨੂੰ ਦੱਬਿਆ ਤਾਂ ਜ਼ਰੂਰ ਜਾ ਰਿਹਾ, ਪਰ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਸਾਲਾਂ ਦੇ ਵਿੱਚ ਟੈਲਸਟਰਾ ਤੋਂ ਇਸ ਕਿਸਮ ਦੀ ਕੋਈ ਕੁਤਾਹੀ ਨਹੀਂ ਹੋਏਗੀ, ਇਸ ਗੱਲ ਦੀ ਵੀ ਕੋਈ ਗਰੰਟੀ ਨਹੀਂ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇ ਦਿਨ ਟੈਲਸਟਰਾ ਦੀ ਸੀਈਓ ਦੀ ਤਰਫ ਤੋਂ ਇਸ ਬਾਰੇ ਮਾਫ਼ੀ ਵੀ ਮੰਗੀ ਗਈ ਸੀ। ਦੱਸ ਦਈਏ ਕਿ ਸਾਊਥ ਆਸਟ੍ਰੇਲੀਆ ਦੀ ਸੈਨੇਟਰ ਲਿਬਰਲ ਪਾਰਟੀ ਤੋਂ ਆਉਂਦੇ ਕੈਰਨ ਲਿਡਲ ਨੇ ਹਾਲਾਂਕਿ ਇੱਕ ਹੋਰ ਦਾਅਵਾ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਸੂਬੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ ਜਿਹੜਾ 000 ਦੇ ਉੱਤੇ ਮਦਦ ਲੈਣ ਦੀ ਗੁਹਾਰ ਲਗਾਉਂਦਾ ਰਿਹਾ ਪਰ ਮਦਦ ਨਹੀਂ ਪਹੁੰਚ ਸਕੀ। ਬਾਵਜੂਦ ਇਸ ਦੇ ਫੈਡਰਲ ਮਿਨਿਸਟਰ ਦੀ ਤਰਫ ਤੋਂ ਸਾਰੇ ਦਾਅਵਿਆਂ ਨੂੰ ਝੁਠਲਾ ਦਿੱਤਾ ਗਿਆ, ਯਾਨੀ ਕਿ ਟੈਲਸਟਰਾ ਦੀ ਤਰਫ ਤੋਂ ਜੇਕਰ ਇਹ ਗਲਤੀ ਹੋਈ ਵੀ ਹੈ ਤਾਂ ਉਸਦਾ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਉੱਥੇ ਹੀ ਅਗਲੀ ਖਬਰ ਦੀ ਸਾਂਝ ਪਾਈਏ ਅਤੇ ਬ੍ਰਿਸਬੇਨ ਤੋਂ ਜੁੜੀ ਹੋਈ, ਜਿੱਥੇ ਬ੍ਰਿਸਬੇਨ ਦੇ ਵਿੱਚ ਹਵਾਈ ਅੱਡੇ ਦੇ ਰੂਟ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੁਣ ਕਾਫ਼ੀ ਰਾਹਤ ਮਿਲ ਸਕਦੀ ਹੈ। ਲਗਭਗ 140,000 ਲੋਕਾਂ ਨੂੰ ਰਾਹਤ ਮਿਲੇਗੀ ਕਿਉਂਕਿ ਬ੍ਰਿਸਬੇਨ ਹਵਾਈ ਅੱਡੇ ਦੇ ਕੁਝ ਰੂਟ ਬਦਲੇ ਗਏ ਨੇ। ਖਾਸ ਤੌਰ ਦੇ ਉੱਤੇ ਰੈਡਕਲਿਫ, ਸਦਰਨ ਮੋਰਿੰਟਨ ਬੇ, ਬਾਰਬੀ ਆਈਲੈਂਡ ਅਤੇ ਲੋਗਨ ਦੀ ਜਿਹੜੀ ਕੌਂਸਲ ਹਾਊਸ ਦੇ ਵਿੱਚ ਪੈਂਦੇ ਲੋਕਾਂ ਨੂੰ ਇਸ ਦਾ ਫਾਇਦਾ ਮਿਲ ਸਕਦਾ ਕਿਉਂਕਿ ਬਹੁਤ ਸਾਰੇ ਜਿਹੜੇ ਫਲਾਈਟ ਪਾਥ ਨੇ ਉਹ ਬਦਲੇ ਜਾ ਰਹੇ ਨੇ। ਉਦਾਹਰਨ ਦੇ ਤੌਰ ਦੇ ਉੱਤੇ ਬ੍ਰਿਸਬੇਨ ਹਵਾਈ ਅੱਡੇ ਤੋਂ ਬ੍ਰਿਸਬੇਨ CBD ਦੇ ਰਾਹੀਂ ਹੁੰਦਿਆਂ ਹੋਇਆਂ ਜਿਹੜਾ ਲੋਗਨ ਸੈਂਟਰਲ ਵੱਲ ਦੀਆਂ ਉਡਾਨਾਂ ਚੱਲਦੀਆਂ ਸੀ ਉਹਨਾਂ ਨੂੰ ਹੁਣ ਚੈਂਡਲਰ ਤੋਂ ਹੀ ਮੈਕੇ ਆਈਲੈਂਡ ਵੱਲ ਨੂੰ ਮੋੜ ਦਿੱਤਾ ਜਾਏਗਾ। ਯਾਨੀ ਕਿ ਬਹੁਤ ਸਾਰੇ ਰਿਹਾਇਸ਼ੀ ਲੋਕਾਂ ਨੂੰ ਇਸ ਦਾ ਜਿਹੜਾ ਆਵਾਜ਼ਾਂ ਨੇ ਹਵਾਈ ਜਹਾਜ਼ਾਂ ਦੀਆਂ ਉਹਨਾਂ ਤੋਂ ਬਚਾਅ ਹੋ ਸਕੇਗਾ, ਉਹਨਾਂ ਨੁਕਸਾਨ ਨਹੀਂ ਹੋਏਗਾ। ਉੱਥੇ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।
1: ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਸਰਪੰਚ
2: ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
1: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 AM।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
8: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
9: ਹਾਂਜੀ ਰੇਡੀਓ

ਗੁਰਮੁਖ ਲਾਹਾ ਲੈ ਗਏ ਔਰ ਗੁਰਮੁਖ ਅਤੇ ਮਨਮੁੱਖ ਦਾ ਮਤਲਬ ਤਾਂ ਸਾਨੂੰ ਪਤਾ ਹੀ ਹੈ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1, 2, 3, 9 ਦੇ ਉੱਤੇ ਦਰਜ ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਕੰਪੋਜ਼ ਕੀਤਾ ਗਿਆ ਸ਼ਬਦ। ਅਤੇ ਇਹ ਜਿਹੜਾ ਅੱਜ ਕੱਲ੍ਹ ਖਾਸੀ ਚਰਚਾ 'ਚ, ਵੈਸੇ ਤਾਂ ਬਹੁਤ ਬੜੀ ਵਾਰ ਅਸੀਂ ਇਹ ਭਾਈ ਹਰਜਿੰਦਰ ਸਿੰਘ ਹੋਰਾਂ ਦਾ ਸੁਣਿਆ ਹੋਣਾ, ਜਿਹੜੇ ਸ਼੍ਰੀਨਗਰ ਵਾਲੇ ਗਾਉਂਦੇ ਹੁੰਦੇ ਸੀ ਅੱਗੇ ਇਸ ਸ਼ਬਦ ਦਾ ਗਾਣ ਕਰਦੇ ਸੀ, ਜਾਂ ਭਾਈ ਜੋਗਿੰਦਰ ਸਿੰਘ ਰਿਆੜ ਹੋਰਾਂ ਦੀ ਜ਼ੁਬਾਨੀ ਸੁਣਿਆ ਹੋਣਾ ਤੁਸੀਂ। ਪਰ ਇਹ ਅੱਜ ਕੱਲ੍ਹ ਫਿਲਮ ਜਿਹੜੀ OTT ਪਲੇਟਫਾਰਮ ਦੇ ਉੱਤੇ ਰਿਲੀਜ਼ ਹੋਈ ਹੈ ਸਤਲੁਜ, ਉਹਦੇ ਅਖੀਰ ਦੇ ਵਿੱਚ ਵੱਜਦਾ, ਅਤੇ ਉਸ ਦੇ ਅਖੀਰ ਦੇ ਵਿੱਚ ਜਦੋਂ ਆਉਂਦਾ ਤਾਂ ਫਿਰ ਕਾਫੀ ਹੱਦ ਤੱਕ ਬੜੇ ਸਾਰੇ ਲੋਕ ਜਿਹੜੇ ਨੇ ਉਹ ਨਾਮ ਅੱਖਾਂ ਦੇ ਨਾਲ ਉੱਠਦੇ ਨੇ। ਔਰ ਇਹ ਫਿਲਮ ਜਿਹੜੀ ਹੈ ਜਸਵੰਤ ਸਿੰਘ ਖਾਲੜਾ ਹੋਰਾਂ ਦੇ ਉੱਤੇ, ਜਿਹੜੇ ਹਿਊਮਨ ਰਾਈਟ ਐਕਟਿਵਿਸਟ ਸੀ, ਉਹਨਾਂ ਦੇ ਜੀਵਨ ਦੇ ਇੱਕ ਅੰਸ਼ ਨੂੰ ਦਰਸਾਉਂਦੀ ਇਹ ਫਿਲਮ ਹੈਗੀ ਹੈ। ਫਿਲਮ ਦੀਆਂ ਕੁਛ ਆਪਣੀਆਂ ਲਿਮਿਟੇਸ਼ਨਸ ਹੁੰਦੀਆਂ ਨੇ, ਫਿਲਮ ਦੀਆਂ ਆਪਣੀਆਂ ਕੁਛ ਪਾਬੰਦੀਆਂ ਵੀ ਹੁੰਦੀਆਂ ਨੇ, ਉਸੇ ਦਾਇਰੇ ਦੇ ਵਿੱਚ ਰਹਿ ਕੇ ਉਹ ਬਣਾਈ ਗਈ ਹੁੰਦੀ ਹੈ। ਬੜੀਆਂ ਸਾਰੀਆਂ ਚੀਜ਼ਾਂ ਉਹਦੇ 'ਚ ਜਿਹੜੀਆਂ ਫਰੋਲੀਆਂ ਨਹੀਂ ਜਾ ਸਕਦੀਆਂ, ਕਿਤਾਬ ਦੀ ਤਰ੍ਹਾਂ ਖੁੱਲ੍ਹੀ ਨਹੀਂ ਹੁੰਦੀ ਜਾਂ ਇੱਕ ਕਥਾ ਦੀ ਤਰ੍ਹਾਂ ਵੀ ਨਹੀਂ ਉਹ ਹੁੰਦੀ ਹੈਗੀ। ਸੋ ਫਿਲਮ ਦਾ ਆਪਣਾ ਜਿੱਦਾਂ ਇੱਕ ਦਾਇਰਾ ਹੁੰਦਾ, ਪਰ ਫਿਰ ਵੀ ਇਸ ਫਿਲਮ ਤੋਂ ਗਾਂਹ ਪਿਛਾਂ ਬਹੁਤ ਸਾਰੀ ਚਰਚਾ ਹੋ ਰਹੀ ਹੈ ਜਸਵੰਤ ਸਿੰਘ ਖਾਲੜਾ ਦੇ ਬਾਰੇ। ਇਹ ਸਿਰਫ ਇੱਕ ਫਿਲਮ ਹੀ ਨਹੀਂ ਹੈ,

0: ਜਿਹੜਾ ਸਿਰਫ ਜਸਵੰਤ ਸਿੰਘ ਖਾਲੜਾ ਦੇ ਬਾਰੇ ਨਹੀਂ ਬਲਕਿ ਉਸ ਪੂਰਾ 84 ਤੋਂ ਲੈ ਕੇ 95 ਤੱਕ ਦਾ ਜਿਹੜਾ ਦੌਰ ਸੀ, 92 'ਚ ਬੇਅੰਤ ਸਿੰਘ ਦੀ ਮੌਤ ਤੋਂ ਉਸ ਤੋਂ ਬਾਅਦ ਤੱਕ ਦਾ ਵੀ ਜਿਹੜਾ ਇੱਕ ਦੌਰ ਸੀ, ਉਹ ਸਾਰਾ ਜਿਹੜਾ ਇਹਦੇ 'ਚ ਦਸਤਾਵੇਜ਼ੀ ਤਰੀਕੇ ਦੇ ਨਾਲ ਬਹੁਤ ਕੁਛ ਤੁਹਾਨੂੰ ਲਿਖਿਆ ਪੜ੍ਹਿਆ ਖਬਰਾਂ ਕਿਤਾਬਾਂ ਮਿਲ ਜਾਣਗੀਆਂ। ਪਰ ਗੱਲ ਇੱਥੇ ਹੁਣ ਬਹਿਸ ਜਿਹੜੀ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ, ਮੈਂ ਥੋੜ੍ਹਾ ਜਿਹਾ ਹੈਰਾਨ ਹੈਗਾ ਕਿ ਜਸਵੰਤ ਸਿੰਘ ਖਾਲੜਾ ਵੀ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਸੀ, ਗੱਲ ਮਨੁੱਖੀ ਅਧਿਕਾਰਾਂ ਦੀ ਹੋਣੀ ਚਾਹੀਦੀ ਸੀਗੀ, ਗੱਲ ਫਿਰ ਤੋਂ ਹਿੰਦੂ ਸਿੱਖ ਦੀ ਹੋਣ ਲੱਗ ਪਈ ਹੈ, ਗੱਲ ਫਿਰ ਤੋਂ ਉਸ ਕਾਲੇ ਦੌਰ ਦੇ ਕੁਝ ਕਾਲੇ ਚੈਪਟਰਸ ਦੀ ਹੋਣ ਲੱਗ ਪਈ ਹੈ, ਜਦਕਿ ਅਗਾਂਹ ਪੱਖੀ ਗੱਲ ਹੋਣੀ ਚਾਹੀਦੀ ਸੀ ਔਰ ਇਹ ਗੱਲ ਹੋਣੀ ਚਾਹੀਦੀ ਸੀ ਕਿ ਚਲੋ ਜਿਵੇਂ ਇੱਕ ਦੇਸ਼ ਦੇ ਵਿੱਚ ਕਿਸੇ ਵੀ ਦੁਨੀਆ ਦੇ ਕੋਨੇ ਦੇ ਉੱਤੇ ਜਿੱਥੇ ਵੀ ਕਾਲਾ ਦੌਰ ਆਇਆ ਹੋਊਗਾ ਉਹਦੇ ਤੋਂ ਉੱਭਰ ਕੇ ਉਹਨਾਂ ਨੇ ਫਿਰ ਗਾਂਹ ਕਿਵੇਂ ਸੋਚਿਆ। ਪੰਜਾਬ ਦੇ ਵਿੱਚ ਵੀ ਉਸੇ ਹੀ ਤਰੀਕੇ ਦੇ ਨਾਲ ਗੱਲ ਹੋਣੀ ਚਾਹੀਦੀ ਸੀ ਵੀ ਉਸ ਕਾਲੇ ਦੌਰ ਤੋਂ ਬਾਅਦ ਉਸ ਹਨੇਰੇ ਤੋਂ ਬਾਅਦ ਚਾਨਣ ਦੀ ਗੱਲ ਹੋਣੀ ਚਾਹੀਦੀ ਸੀ, ਮਨੁੱਖੀ ਅਧਿਕਾਰਾਂ ਦੇ ਬਣੇ ਰਹਿਣ ਦੀ ਬਰਕਰਾਰ ਰਹਿਣ ਦੀ ਗੱਲ ਹੋਣੀ ਚਾਹੀਦੀ ਸੀ। ਪਰ ਗੱਲਾਂ ਹੋਰ ਬਹੁਤ ਸਾਰੀਆਂ ਹੋ ਰਹੀਆਂ ਹੈਗੀਆਂ ਨੇ, ਜਿੱਥੇ ਇੰਨੀਆਂ ਸਾਰੀਆਂ ਗੱਲਾਂ ਹੋ ਰਹੀਆਂ ਉੱਥੇ ਇੱਕ ਵੱਖਰੇ ਜਿਹੇ ਵਿਸ਼ੇ ਨੂੰ ਲੈ ਕੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚਾ ਇਹਦੇ ਵਿੱਚ ਅੱਜ ਹੋਏ ਹਾਂ ਹਾਜ਼ਰ। ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਇਸ ਵਿਸ਼ੇ ਦੇ ਉੱਤੇ, ਉਹੀ ਸਾਨੂੰ ਚਾਨਣ ਪਾਉਂਦੇ ਨੇ ਜਦੋਂ ਅੱਜ ਇਸ ਵਿਸ਼ੇ ਦੇ ਉੱਤੇ ਗੱਲ ਕਰਾਂਗੇ, ਅਤੇ ਉਹ ਸਵਾਲ ਜਿਹੜੇ ਸੋਸ਼ਲ ਮੀਡੀਆ 'ਤੇ ਤੁਰ ਰਹੇ ਹਾਂ ਉਹਨਾਂ ਦਾ ਵੀ ਜ਼ਿਕਰ ਕਰਾਂਗੇ। ਜਿਹੜੇ ਤੱਥ ਹੈਗੇ ਨੇ ਉਹ ਤਾਂ ਹੈਗੇ ਹੀ ਨੇ, ਉਹ ਉਸ ਟਾਈਮਲਾਈਨ ਦੇ ਵਿੱਚ ਵੱਜੇ ਹੀ ਹੋਏ ਨੇ, ਉਹਨਾਂ ਦੀ ਤਾਂ ਕੀ ਗੱਲ ਕਰਨੀ ਹੈ। ਪਰ ਉਸ ਤੋਂ ਗਾਂਹ ਪਿਛਾਂ ਦੀਆਂ ਕੁਛ ਗੱਲਾਂ ਜਿਹੜੀਆਂ ਚਾਹੇ ਸੋਸ਼ਲ ਮੀਡੀਆ ਅੱਜ ਕੱਲ੍ਹ ਦੇ ਦੌਰ 'ਚ ਕਹਿ ਲਓ, ਚਾਹੇ ਇੱਕ ਸਮਾਂ ਸੀਗਾ ਜਦੋਂ ਉਸ ਟਾਈਮ ਦੇ ਉੱਤੇ 95 ਤੋਂ ਬਾਅਦ ਦਾ ਵੀ ਦੌਰ ਰਿਹਾ ਹੈਗਾ ਜਾਂ ਉਸ ਟਾਈਮ ਦੇ ਉੱਤੇ ਵੀ, ਜਿਵੇਂ ਕਹਿ ਲੈਂਦੇ ਹਾਂ ਕਿ ਲੋਕਾਂ ਦੀਆਂ ਗੱਲਾਂ ਜਾਂ ਉਸ ਵੇਲੇ ਸੱਥਾਂ ਦੇ ਵਿੱਚ ਜਿਹੜੀਆਂ ਗੱਲਾਂ ਤੁਰਦੀਆਂ ਸੀ ਉਹਨਾਂ ਦੀ ਵੀ ਗੱਲ ਆਪਾਂ ਕਰਦੇ ਹੋਏ ਚੱਲਾਂਗੇ, ਉਸ ਤਜਰਬੇ ਨੂੰ ਵੀ ਹਟਾਉਂਦੇ ਹੋਏ ਚੱਲਾਂਗੇ। ਪ੍ਰੀਤਮ ਸਿੰਘ ਰੁਪਾਲ ਭਾਅ ਜੀ ਪਹਿਲਾਂ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਆ, ਸਵਾਗਤ ਕਰਦੇ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਭਾਅ ਜੀ।
1: ਸਤਿ ਸ਼੍ਰੀ ਅਕਾਲ ਗੌਤਮ ਜੀ, ਬਹੁਤ ਬਹੁਤ ਸ਼ੁਕਰੀਆ। ਹਾਂਜੀ
0: ਜੀ ਭਾਅ ਜੀ, ਫਿਲਮ ਸਤਲੁਜ ਵੈਸੇ ਆਈ ਹੋਪ ਕਿ ਬਲਕਿ ਮੈਨੂੰ ਯਕੀਨ ਹੈ ਕਿ ਤੁਸੀਂ ਦੇਖ ਲਈ ਹੋਣੀ ਹੈ, ਅਤੇ ਕਿਤਾਬਾਂ ਵੀ ਤੁਸੀਂ ਚਲੋ ਖੈਰ ਪੜ੍ਹੀਆਂ ਹੀ ਹੋਈਆਂ ਗਾਂਹ ਪਿਛਾਂ ਦੀਆਂ, ਤੁਸੀਂ ਉਸ ਦੌੜ ਨੂੰ ਵੀ ਦੇਖਿਆ ਹੈਗਾ ਔਰ ਪੱਤਰਕਾਰੀ ਵੀ ਉਸ ਦੌੜ ਦੇ ਵਿੱਚ ਫੀਲਡ ਰਿਪੋਰਟਿੰਗ ਵੀ ਕਰ ਚੁੱਕੇ ਹੈਗੇ ਉਸ ਦੌੜ ਦੇ ਵਿੱਚ। ਜੋ ਪਹਿਲਾਂ ਤਾਂ ਇਹ ਹੈ ਕਿ ਫਿਲਮ ਦੇ ਬਾਰੇ ਮੋਟੀ ਮੋਟੀ ਜਿਹੀ ਚਰਚਾ ਇਹ ਤੁਰ ਰਹੀ ਹੈਗੀ ਹੈ ਕਿ ਇਹ ਸਾਰੀਆਂ ਚੀਜ਼ਾਂ ਸਹੀ ਨਹੀਂ ਦਿਖਾਈਆਂ ਗਈਆਂ, ਤੁਹਾਡੀ ਓਬਜ਼ਰਵੇਸ਼ਨ ਕੀ ਸੀ, ਫਸਟ ਓਬਜ਼ਰਵੇਸ਼ਨ ਕੀ ਹੈਗੀ ਹੈ ਕਿ ਇਸ ਤਰੀਕੇ ਦੇ ਨਾਲ ਹੋਰ ਸੱਚ ਉਭਾਰਿਆ ਜਾ ਸਕਦਾ ਹੈਗਾ ਜਾਂ ਫਿਰ ਕੁਛ ਗੱਲਾਂ ਰਹਿ ਗਈਆਂ ਨੇ, ਜਾਂ ਇੱਕ ਫਸਟ ਟੇਕ ਕੀ ਹੁੰਦਾ ਹੈਗਾ?
1: ਦੇਖੋ ਗੌਤਮ ਜੀ, ਇਹਦੇ ਚ ਦੋ ਤਿੰਨ ਗੱਲਾਂ ਨੇ। ਜਦੋਂ ਆਪਾਂ ਕਿਸੇ ਵੀ ਆਰਟ ਦੀ ਗੱਲ ਕਰਦੇ ਹਾਂ, ਸਿਨੇਮਾ ਵੀ ਇੱਕ ਆਰਟ ਹੈ, ਤੇ ਜਿਹੜੀ ਆਰਟ ਫਾਰਮ ਹੈ ਉਹ ਕਈ ਵਾਰੀ ਯਥਾਰਥ ਨੂੰ ਸਿੱਧਾ ਉਸ ਰੂਪ ਦੇ ਵਿੱਚ ਫੜ ਵੀ ਨਹੀਂ ਸਕਦੀ, ਵਿਖਾ ਵੀ ਨਹੀਂ ਸਕਦੀ। ਕਈ ਵਾਰੀ ਯਥਾਰਥ ਇੰਨਾ ਜ਼ਿਆਦਾ ਕਰੂਰ ਹੁੰਦਾ ਤੇ ਉਹਨੂੰ ਦਿਖਾਉਣਾ ਉਹ ਠੀਕ ਵੀ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ, ਕਿਉਂਕਿ ਖਾਸ ਕਰਕੇ ਜਦੋਂ ਆਪਾਂ ਕਈ ਵਾਰੀ ਵਾਇਲੈਂਸ ਦੀ ਗੱਲ ਕਰਦੇ ਹਾਂ ਜਾਂ ਕਰੂਅਲਟੀ ਦੀ ਗੱਲ ਕਰਦੇ ਹਾਂ, ਕਿ ਕਿਉਂਕਿ ਕਰੂਅਲਟੀ ਤਾਂ ਸੋਸਾਇਟੀ ਦੇ ਵਿੱਚ ਜਾਂ ਹੋਰ ਬਹੁਤ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਨਿਰੰਕੁਸ਼ਤਾ ਇੱਦਾਂ ਪਈ ਹੁੰਦੀ ਹੈ, ਪਰ ਆਪਾਂ ਉਹਨੂੰ ਸਟੇਜ ਤੇ ਜਾਂ ਸਕਰੀਨ ਤੇ ਉਹ ਆਪਾਂ ਠੀਕ ਨਹੀਂ ਸਮਝੇ ਕਿ ਅੱਗੇ ਆਡੀਅੰਸ ਦੇ ਉੱਤੇ ਕਿੱਦਾਂ ਦਾ ਅਸਰ ਪੈਂਦਾ ਹੈ। ਸੋ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਗੱਲਾਂ ਹੁੰਦੀਆਂ ਨੇ ਇਹਦੇ ਚ, ਤੇ ਉਹਦੇ ਚ ਜਿਹੜਾ ਜਿਹੜੀ ਤੁਸੀਂ ਜਿੱਦਾਂ ਦੀ ਸ਼ੁਰੂਆਤ ਜਿੱਦਾਂ ਜਿਹੜੀ ਸਾਰੀ ਗੱਲ ਦੀ ਕੀਤੀ ਹੈ ਕਿ ਉਦੋਂ ਹਾਲਾਤ ਕੀ ਸੀ, ਜਿਹਨਾਂ ਹਾਲਾਤ ਦੇ ਵਿੱਚੋਂ ਇਹ ਫਿਲਮ ਨਿਕਲੀ ਤੇ ਇੰਨੇ ਚਿਰ ਬਾਅਦ ਨਿਕਲੀ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਹੈਗਾ 1982-83 ਤੋਂ ਲੈ ਕੇ ਖਾਸ ਕਰਕੇ ਤੇ 1995-96 ਤੱਕ ਤੇ ਪੰਜਾਬ ਦੇ ਵਿੱਚ ਜਿੱਦਾਂ ਦੇ ਹਾਲਾਤ ਰਹੇ ਆ, ਜਿਵੇਂ ਕਾਲਾ ਦੌਰ ਇੱਦਾਂ ਦਾ, ਉਹਦੇ ਲਈ ਬਹੁਤ ਸਾਰੀਆਂ ਤਸ਼ਬੀਹਾਂ ਜਿਹੜੀਆਂ ਉਹ ਵਰਤੀਆਂ ਜਾਂਦੀਆਂ ਨੇ, ਤੇ 10 ਸਾਲ ਤੋਂ ਵੱਧ ਸਮਾਂ ਸੀ ਜਿਹਨਾਂ ਨੂੰ ਲੈ ਕੇ ਇਹ ਫਿਲਮ ਦਾ ਜਿਹੜਾ ਹੈਗਾ ਇਹਦਾ ਆਧਾਰ ਬਣਦਾ। ਤੇ ਇਸ ਦੇ ਦੌਰਾਨ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਬਣੀਆਂ, ਜਿਹਦੇ 'ਚ ਕੁਛ ਅੱਛੀਆਂ ਵੀ ਬਣੀਆਂ, ਕੁਛ ਮਾੜੀਆਂ ਵੀ ਬਣੀਆਂ, ਤੇ ਜਿਹੜੀਆਂ ਕੋਈ ਬਹੁਤੀਆਂ ਚੱਲ ਵੀ ਨਹੀਂ ਸਕੀਆਂ, ਤੇ ਉਹ ਕਈ ਹੈ ਵੀ ਉਸ ਤੇ ਜਿਵੇਂ ਇਹ ਥੀਏਟਰ ਦੇ ਵਿੱਚ ਨਹੀਂ ਹੋਈ, ਉਹ ਥੀਏਟਰ 'ਚ ਰਿਲੀਜ਼ ਵੀ ਨਹੀਂ ਹੋਈਆਂ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਫਿਲਮਾਂ ਆਈਆਂ ਉਸ ਦੌਰ ਨੂੰ ਸਾਰੇ ਨੂੰ ਲੈ ਕੇ, ਤੇ ਹੁਣ ਇਹ ਫਿਲਮ ਬਹੁਤ ਜ਼ੋਰ ਨਾਲ ਬਣਾਈ ਗਈ ਸੀ ਕਿਉਂਕਿ ਇਹਦੇ 'ਚ ਇੱਕ ਤਾਂ ਖਾਸ ਕਰਕੇ ਜਿਹੜੀ ਇਹ ਗੱਲ ਸੀ ਜਸਵੰਤ ਸਿੰਘ ਖਾਲੜਾ ਜੋ ਮਨੁੱਖੀ ਹੱਕਾਂ ਦੇ, ਤੇ ਭਾਵੇਂ ਥੋੜਾ ਜਿਹਾ ਜਿੱਦਾਂ

0: ਤੁਸੀਂ ਕਿਹਾ ਕਿ ਲੋਕ ਕਹਿੰਦੇ ਕਿ ਉਹ ਮੈਨੂੰ ਦਿਖਾਈਆਂ ਗਈਆਂ, ਬਿਲਕੁਲ ਠੀਕ ਹੈ। ਉਹ ਉਸ ਰੂਪ ਦੇ ਵਿੱਚ ਉਹ ਹੈ ਵੀ ਨਹੀਂ ਸੀ ਕਈ, ਕਿਉਂਕਿ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਉਹ ਲਿਮਿਟੇਸ਼ਨ ਹੁੰਦੀਆਂ ਨੇ ਸਿਨੇਮਾ ਦੀਆਂ, ਤੇ ਉਹਦੇ ਚ ਜਿਹੜਾ ਹੈ ਕੁਛ ਰੋਮਾਂਟਿਕ ਉਹ ਪੈਦਾ ਕਰਨਾ, ਕੁਛ ਏਦਾਂ ਦੀ ਉਹ ਗੱਲ ਕਰਨੀ, ਤੇ ਉਹ ਉਵੇਂ ਹੁੰਦਾ ਵੀ ਨਹੀਂ। ਜਿਵੇਂ ਉਹ ਕਹਿੰਦੇ ਕਿ ਜਿਹੜਾ ਪਿਓਰ ਜਿਹੜਾ ਸੋਨਾ ਹੈ, ਜਿਵੇਂ 24 ਕੈਰੇਟ ਦਾ ਸੋਨਾ ਹੈ, ਜਿਹੜਾ 24 ਕੈਰੇਟ ਦੇ ਸੋਨੇ ਦੇ ਕਦੇ ਵੀ ਜਿਹੜੇ ਗਹਿਣੇ ਨਹੀਂ ਬਣ ਸਕਦੇ, ਉਹ ਕਦੇ ਵੀ ਓਰਨਾਮੈਂਟ ਉਹਦਾ ਬਣ ਨਹੀਂ ਸਕਦਾ ਕਿਉਂਕਿ ਉਹ ਇੰਨਾ ਪਿਓਰ ਹੁੰਦਾ। ਤੇ ਫਿਰ ਉਹ ਚ ਥੋੜਾ ਜਿਹਾ ਖੋਟ ਪਾਉਣਾ ਪੈਂਦਾ, ਚੰਗੇ ਸੋਹਣੇ ਸੋਹਣੇ, ਭਾਵੇਂ ਰਾਣੀ ਹਾਰ ਬਣਾਉਣਾ, ਭਾਵੇਂ ਹੋਰ ਗਹਿਣੇ ਬਣਾਉਣੇ ਨੇ, ਤੇ ਉਹਨੂੰ ਘਟਾ ਕੇ ਜਿਹੜਾ ਉਹਦੇ ਚ ਤਾਂਬਾ ਜਾਂ ਹੋਰ ਧਾਤ ਮਿਕਸ ਕਰਕੇ ਤੇ ਉਹਨੂੰ 22 ਕੈਰਟ ਤੇ, 20 ਕੈਰਟ ਤੇ, 18 ਕੈਰਟ ਤੇ ਲਿਆਉਣਾ ਪੈਂਦਾ। ਇਹੀ ਜਿਹੜਾ ਹੈਗਾ, ਜਿਹੜੀਆਂ ਹਿਸਟੋਰੀਕਲ ਇਵੈਂਟ ਨੇ ਜਾਂ ਹੋਰ ਹੈ, ਇੱਦਾਂ ਉਹਨਾਂ ਨੂੰ ਵੀ ਇੰਨ ਬਿੰਨ ਜਿਹੜਾ ਜਾਂ ਜ਼ਿੰਦਗੀ ਦੇ ਸਾਰਥ ਨੂੰ ਕਲਾ ਦੇ ਰੂਪ ਚ ਨਹੀਂ ਦਿਖਾਇਆ ਜਾ ਸਕਦਾ, ਤੇ ਉਨੀ ਕੁ ਖੁੱਲ ਜਿਹੜਾ ਹੈ ਇਹਦੇ ਡਾਇਰੈਕਟਰ ਨੇ ਵੀ ਜਿਹੜੀ ਆ ਉਹ ਲਈ ਹੈ। ਤੇ ਪਰ ਇੱਕ ਜਿਹੜੀ ਗੱਲ ਖਾਸ ਇਹਦੇ ਚ ਹੈ ਕਿ ਹਿਊਮਨ ਰਾਈਟਸ ਵਾਲਾ ਜਿਹੜਾ ਹੈਗਾ ਐਂਗਲ, ਤੇ ਉਹਨੂੰ ਪੂਰੀ ਤਰ੍ਹਾਂ ਜਿਹੜਾ ਉਭਾਰਿਆ ਗਿਆ। ਤੇ ਦੂਜੀ ਗੱਲ, ਪੰਜਾਬ ਦੇ ਉਦੋਂ ਹਾਲਾਤ ਕੀ ਸੀ ਤੇ ਜਾਂ ਪੰਜਾਬ ਪੁਲਿਸ ਦਾ ਰੋਲ ਕੀ ਸੀ, ਉਹ ਉਸ ਨੂੰ ਜਿਹੜਾ ਹੈਗਾ ਉਹਨੂੰ ਵੀ ਇਸ ਫਿਲਮ ਦੇ ਵਿੱਚ ਜਿਹੜਾ ਉਭਾਰਿਆ ਗਿਆ। ਤੇ ਠੀਕ ਹੈ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਜਦੋਂ ਤੁਸੀਂ ਕਿਸੇ ਏਦਾਂ ਦੇ ਆਰਟ ਫਾਰਮ ਨੂੰ ਲੈ ਕੇ ਚੁਣਦੇ ਹੋ ਕਿ ਇਹਨੂੰ ਕਿਸ ਰੂਪ ਚ ਲਿਆਂਦਾ ਜਾ ਸਕਦਾ, ਤੇ ਉਹ ਫਿਰ ਕਾਫੀ ਗੱਲਾਂ ਜਿਹੜੀਆਂ ਨੇ ਉਹ ਰਹਿ ਜਾਂਦੀਆਂ ਨੇ। ਤੇ ਉਹ ਉਹਦੇ ਵਿੱਚੋਂ ਇਸ ਫਿਲਮ ਦੇ ਵਿੱਚ ਵੀ ਕਈ ਗੱਲਾਂ ਰਹੀਆਂ ਨੇ, ਜਿਵੇਂ ਆਪਾਂ ਹਿਊਮਨ ਰਾਈਟਸ ਦੀ ਗੱਲ ਹੀ ਕਰਦੇ ਹਾਂ, ਤੇ ਜਿਹੜਾ ਹਿਊਮਨ ਰਾਈਟ ਆ ਉਹ ਤਾਂ ਸਾਰਿਆਂ ਦਾ ਹੁੰਦਾ ਹੈ। ਹਿਊਮਨ ਰਾਈਟਸ ਕਦੇ ਇਹ ਨੀ ਗਾ ਕਿ ਸਿਰਫ ਤੇ ਸਿਰਫ ਜਿਹੜੇ ਬੰਦੇ ਕਿਸੇ ਮੂਵਮੈਂਟ ਨੂੰ ਲੈ ਕੇ ਚੱਲੇ ਹੋਏ ਆ ਉਹਨਾਂ ਦਾ ਹਿਊਮਨ ਰਾਈਟ ਹੈ। ਹਿਊਮਨ ਰਾਈਟ ਤਾਂ ਜਿਹੜੇ ਉਸ ਦੌਰ ਦੇ ਦੌਰਾਨ ਤੇ ਸੁੱਤੇ ਪਏ ਪੁਲਿਸ ਵਾਲੇ ਘਰਾਂ ਜਾ ਕੇ ਉਹਨਾਂ ਤੇ ਅਟੈਕ ਹੋ ਗਏ, ਹਿਊਮਨ ਰਾਈਟਸ ਉਹਨਾਂ ਦਾ ਵੀ ਸੀ। ਉਹ ਅਲੱਗ ਸਵਾਲ ਹੈ ਕਿ ਉਹ ਅਟੈਕ ਕਿਹਨੇ ਕੀਤੇ, ਕਿਹਨੇ ਕਰਵਾਏ, ਇਹਦੇ ਤੇ ਵੱਖ ਵੱਖ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ, ਜਾਂ ਇੱਕ ਖਾਸ ਕਮਿਊਨਿਟੀ ਦੇ ਬੰਦਿਆਂ ਦੇ ਉੱਤੇ ਅਟੈਕ ਹੋ ਗਿਆ, ਜਾਂ ਇੱਕ ਸ਼ਾਖ ਲੱਗੀ ਹੋਈ RSS ਦੀ ਉਹਦੇ ਤੇ ਅਟੈਕ ਹੋ ਗਿਆ, ਕਿਉਂਕਿ ਬੰਦੇ ਤਾਂ ਉਹ ਵੀ ਨੇ ਨਾ ਜੀ, ਉਹਨਾਂ ਦਾ ਵੀ ਜਿਉਣ ਦਾ ਹੱਕ ਤਾਂ ਉਹਨਾਂ ਦਾ ਵੀ ਹੈ। ਤੇ ਇਸ ਬਹੁਤ ਸਾਰੀਆਂ ਗੱਲਾਂ ਏਦਾਂ ਦੀਆਂ ਜਿਹੜੀਆਂ ਨੇ ਉਹ ਹੁੰਦੀਆਂ ਨੇ। ਤੇ ਪਰ ਕਿਉਂਕਿ ਉੱਥੇ ਜਿਹੜਾ ਇਸ ਫਿਲਮ ਦਾ ਜਿਹੜਾ ਮੁੱਖ ਜਿਹੜੀ ਗੱਲ ਸੀ, ਉੱਥੇ ਸਟੇਟ ਦਾ ਜਿਹੜਾ ਹੈਗਾ ਉਹ ਰੱਖ ਕੇ ਕਿ ਸਟੇਟ ਜ਼ਿੰਮੇਵਾਰ ਹੈ ਇਹਦਾ, ਇਹਦੇ ਚ ਮੈਂ ਤੁਹਾਨੂੰ ਜਿਹੜਾ ਹਿਊਮਨ ਰਾਈਟ ਦੇ ਵਿੱਚ ਇੱਕ ਨੁਕਤਾ ਵੀ ਬਹੁਤ ਇੰਪੋਰਟੈਂਟ ਹੈ, ਭਾਵੇਂ ਮੈਂ ਸਾਰੀ ਗੱਲ ਕੀਤੀ ਕਿ ਹਰੇਕ ਦਾ ਅਧਿਕਾਰ ਹੈਗਾ ਜਿਉਣ ਦਾ, ਤੇ ਪਰ ਜਿਹੜੀਆਂ ਕੋਈ ਏਦਾਂ ਦੀਆਂ ਆਊਟਫਿਟਸ ਨੇ, ਭਾਵੇਂ ਉਹ ਟੈਰਰਿਸਟ ਹੈ ਭਾਵੇਂ ਕੁਛ ਵੀ ਹੈ, ਤੇ ਉਹਨਾਂ ਦਾ ਤੇ ਸਟੇਟ ਦਾ ਜਿਹੜਾ ਹੈਗਾ ਉਹ ਖਾਸਾ ਹੈ, ਉਹਦੇ ਚ ਬਿਲਕੁਲ ਇੱਕ ਫਰਕ ਹੋਣਾ ਚਾਹੀਦਾ ਹੈ, ਕਿਉਂਕਿ ਸਟੇਟ ਇੱਕ ਲੋਕਾਂ ਦੀ ਇੱਕ ਜਮਹੂਰੀਅਤ ਤਰੀਕੇ ਨਾਲ ਚੁਣਿਆ ਹੋਇਆ ਇੱਕ ਜਿਹੜਾ ਹੈਗਾ ਉਹ ਇੱਕ ਸੰਸਥਾ ਹੈ, ਇੱਕ ਇੰਸਟੀਟਿਊਸ਼ਨ ਹੈ, ਤੇ ਉਹਦੇ ਉਹਦੇ ਕੋਲੇ ਕੁਛ ਹੋਰ ਤਰੀਕੇ ਹੈਗੇ ਕਿਸੇ ਗੱਲ ਨੂੰ ਹੈਂਡਲ ਕਰਨ ਵਾਸਤੇ, ਟੈਕਲ ਕਰਨ ਵਾਸਤੇ। ਉਹਦੇ ਕੋਲੇ ਜੁਡੀਸ਼ਰੀ ਹੈ, ਉਹਦੇ ਕੋਲੇ ਪੋਲੀਟੀਕਲ ਸਿਸਟਮ ਹੈ, ਤੇ ਕਿਉਂਕਿ ਜਿਹੜੀਆਂ ਦੂਜੀਆਂ ਕੋਈ ਆਊਟਫਿਟ ਨੇ, ਭਾਵੇਂ ਕੋਈ ਟੈਰਿਸਟ ਹੈ ਭਾਵੇਂ ਕੁਛ ਵੀ, ਉਹਨਾਂ ਕੋਲ ਤਾਂ ਉਦਾਂ ਦੇ ਸਿਸਟਮ ਉਹ ਹੈ ਨੀ ਗਾ। ਇਸ ਕਰਕੇ ਸਟੇਟ ਜਿਹੜੀ ਉਹ ਵੱਧ ਰਿਸਪੋਂਸੀਬਲ ਹੁੰਦੀ ਹੈ ਹਿਊਮਨ ਰਾਈਟਸ ਪ੍ਰਤੀ। ਬਕਾਇਦਾ ਸਾਡਾ ਸੰਵਿਧਾਨ ਹੈ, ਸੰਵਿਧਾਨ ਦੇ ਵਿੱਚ ਇਹ ਦਿੱਤਾ ਹੋਇਆ ਅਧਿਕਾਰ, ਪਰ ਇਹ ਅਧਿਕਾਰ ਕਿਤੇ ਨਹੀਂ ਹੁੰਦਾ ਕਿ ਬੰਦੇ ਨੂੰ ਅਦਾਲਤ ਚ ਪੇਸ਼ ਹੀ ਨਾ ਕੀਤਾ ਜਾਵੇ, ਪਰ ਕਿ ਉਹਨੂੰ ਕੁੱਟ ਕੇ ਮਾਰ ਦੋ ਜਾਂ ਉਹਦਾ ਫੇਕ ਇਨਕਾਊਂਟਰ, ਕਿਉਂਕਿ ਫੇਕ ਇਨਕਾਊਂਟਰ ਦਾ ਜਿਹੜਾ ਹੈਗਾ ਵਰਤਾਰਾ ਉਹ ਤਾਂ ਖਾਸ ਕਰਕੇ ਇੰਡੀਆ ਚ ਨਾਰਥ ਇੰਡੀਆ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ, ਤੇ ਪੰਜਾਬ ਜਿਹੜਾ ਇਹਦੇ ਸਭ ਤੋਂ ਅੱਗੇ ਹੈ। ਅੱਡ ਸਮੇਂ ਦੇ ਦੌਰਾਨ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਜ਼ਿਕਰ ਕੀਤਾ ਕਿ ਖੁਦ ਜਿਹੜੇ ਹੈਗੇ ਸਾਬਕਾ ਪੁਲਿਸ ਦੇ ਅਧਿਕਾਰੀ ਉਹਨਾਂ ਨੇ ਜ਼ਿਕਰ ਕੀਤਾ ਕਿ ਡਾਕੂਆਂ ਵੇਲੇ ਤੋਂ ਇੱਥੇ ਗੱਲ ਚੱਲੀ ਆ ਰਹੀ ਹੈ ਕਿ ਜੇ ਬੰਦਾ ਉਦਾਂ ਠੀਕ ਨਹੀਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਫੜ ਕੇ, ਕਿਉਂਕਿ ਅਦਾਲਤਾਂ ਨੇ ਤਾਂ ਉਹਦੇ ਖਿਲਾਫ਼ ਕੋਈ ਗਵਾਹੀ ਆਉਣੀ ਨਹੀਂ, ਤੇ ਉਹਨੂੰ ਉਦਾਂ ਝੂਠੇ ਮੁਕਾਬਲੇ ਚ ਮਾਰ ਦਿਓ। ਤੇ ਉਹ ਹੁਣ ਤੱਕ ਇੱਥੇ ਚੁਣੀਆਂ ਹੋਈਆਂ ਸਰਕਾਰਾਂ ਆਉਂਦੀਆਂ ਨੇ ਵੱਡੇ ਦਾਅਵਿਆਂ ਦੇ ਨਾਲ, ਹਰੇਕ ਦਾ ਚੱਲਦਾ, ਪੁਲਿਸ ਕੋਲੇ ਜਿਹੜਾ ਹੈਗਾ ਇਹ ਉੱਪਰ ਜਿਹੜਾ ਹੱਥ ਇਹ ਅਜੇ ਵੀ ਹੈਗਾ ਇੱਥੇ, ਕਿਉਂਕਿ ਇਸ ਦੌਰਾਨ ਉਹ ਜ਼ਿਆਦਾ ਘਟਨਾਵਾਂ ਵਾਪਰੀਆਂ ਨੇ, ਕਈ ਏਦਾਂ ਦੇ ਬੱਚੇ ਜਿਹੜੇ ਕਿਸੇ ਮੂਵਮੈਂਟ ਦੇ ਵਿੱਚ ਹੈ ਵੀ ਨਹੀਂ ਸੀ, ਸਿਰਫ ਆਪਣੇ ਲਾਲਚ ਦੇ ਵਿੱਚ, ਕਿਉਂਕਿ ਪੁਲਿਸ ਵਾਲਿਆਂ ਨੂੰ ਕਰਨ ਵਾਸਤੇ ਉਦੋਂ ਉਤਸ਼ਾਹਿਤ ਕੀਤਾ ਜਾਂਦਾ ਸੀ, ਨਕਦ ਇਨਾਮ ਮਿਲਦੇ ਸੀ ਤੇ ਉਹਨਾਂ ਨੂੰ ਰੈਂਕ ਪ੍ਰਮੋਸ਼ਨਾਂ ਮਿਲਦੀਆਂ ਸੀ। ਹੁਣ ਇਹਦੇ ਤੇ ਵੀ ਜਿਹੜੀ ਸ਼ੁਰੂਆਤ ਫਿਲਮ ਦੀ ਹੈਗੀ ਇੱਥੋਂ ਹੀ ਹੁੰਦੀ ਹੈ ਨਾ ਕਿ ਚੱਲ ਕਿੰਨੇ ਹੋਰ ਬੰਦੇ ਮਾਰਨੇ ਪੈਣਗੇ ਇੰਸਪੈਕਟਰ ਬਣਨ ਵਾਸਤੇ, ਉਹ ਕਹਿੰਦਾ ਜੀ ਦੋ ਤਾਂ ਘੱਟੋ ਘੱਟ ਮਾਰਨੇ ਪੈਣਗੇ, ਕਹਿੰਦਾ ਚਲੋ ਆਪਾਂ ਇੱਥੇ ਤੁਹਾਡਾ ਕਰ ਦਿੰਦੇ ਹਾਂ ਨਵੇਂ। ਤੇ ਸੋ ਜਦੋਂ ਬੰਦੇ ਫੜ ਕੇ ਉਹਨਾਂ ਨੂੰ ਪੁੱਛ ਗਿੱਛ ਵੀ ਕਰ ਲਈ, ਉਦੋਂ ਬਾਅਦ ਹਵਾਲਾ ਚ ਬੰਦ ਕਰਤੇ ਜਾਂ ਕਿਤੇ ਵੀ ਉਥੋਂ ਕੱਢ ਕੇ ਫੇਰ ਉਹਨਾਂ ਨੂੰ ਬਾਹਰ ਲਿਜਾ ਕੇ ਜਿਹੜਾ ਇਹ ਮਾਰਨਾ ਵਰਤਾਰਾ ਇਹ ਬਹੁਤ ਰਿਹਾ, ਜਿਹਦੇ ਕਰਕੇ ਇਹ ਸਾਰੀਆਂ ਗੱਲਾਂ ਉੱਭਰ ਕੇ ਸਾਹਮਣੇ ਆਈਆਂ। ਤੇ ਹੁਣ ਜਸਵੰਤ ਖੱਲ ਦਾ ਇੱਕ ਜੇ ਥੋੜਾ ਜਿਹਾ ਮੈਂ ਦੱਸਾਂ ਬਰੀਫ ਕਿ ਬਿਲਕੁਲ ਉਹ ਲੈਫਟ ਦੀ ਧਾਰਾ ਨਾਲ ਜੁੜਿਆ ਹੋਇਆ ਬੰਦਾ ਸੀਗਾ। ਜਦੋਂ ਉਹ ਆਪਣੇ ਕਾਲਜ ਟਾਈਮ ਦੇ ਸਟੱਡੀ ਦੇ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਦਾ ਕਾਰਕੁਨ ਗਿਆ, ਤੇ ਫਿਰ ਜਿਹੜਾ ਆਰਤੀ ਸਰਾਫ ਵਾਲਾ ਗਰੁੱਪ ਸੀ ਤੇ ਬਾਅਦ ਦੇ ਵਿੱਚ ਜਿਹੜਾ ਇੰਡੀਅਨ ਡੈਮੋਕ੍ਰੇਟਿਕ ਫਰੰਟ ਬਣਿਆ IDF, ਫਿਰ ਬਾਅਦ ਚ IDP ਬਣੀ ਇੰਡੀਅਨ ਡੈਮੋਕ੍ਰੇਟਿਕ ਪਾਰਟੀ, ਤੇ ਉਹਦੇ ਨਾਲ ਰਹੇ ਕਾਫੀ ਲੰਬਾ ਸਮਾਂ ਪੰਜਾਬ ਦੇ ਵਿੱਚ ਵਿਚਰਦੇ ਰਹੇ। ਪਰ ਜਿਹੜਾ ਉਹਨਾਂ ਦੀ ਪਾਰਟੀ ਦਾ ਉਦੋਂ ਸਟੈਂਡ ਸੀ ਜਾਂ ਹੋਰ ਇਹ ਉਹਦੇ ਤੇ ਉਹ ਇੱਕ ਗੱਲ ਉੱਥੋਂ ਹੀ ਨਿਕਲੀ ਅਸਲ ਦੇ ਵਿੱਚ ਕਿ ਇੱਦਾਂ ਕੋਈ ਫੜ ਕੇ ਮਾਰਨ ਦੀ ਕੋਈ ਗੱਲ ਬਣਦੀ ਹੈ। ਜਦੋਂ ਆਹ ਸਾਰਾ ਕੁਛ ਇਹ ਕਿਉਂਕਿ ਉਹ ਅੰਮ੍ਰਿਤਸਰ ਰਹਿੰਦੇ ਸੀਗੇ ਤੇ ਨੇੜੇ ਉਹ ਖਾਲੜਾ ਪਿੰਡ ਨੂੰ ਬਿਲੋਂਗ ਕਰਦੇ ਸੀ ਉਹ, ਤੇ ਉਹ ਉਹਨਾਂ ਦੇ ਇਲਾਕੇ ਸਾਰਾ ਕੁਛ ਜਦੋਂ ਉਹ ਦੇਖਿਆ ਫਿਰ ਉਹਨਾਂ ਨੇ ਜਿਹੜੀ ਇਹ ਜਿਹੜੀ ਉਹ ਤਫਤੀਸ਼ ਸ਼ੁਰੂ ਕੀਤੀ। ਖਾਸ ਕਰਕੇ ਗੱਲ ਉਦੋਂ ਆਈ ਜਦੋਂ ਡਾਕਟਰ ਨੇ ਕਿਸੇ ਬੰਦੇ ਨੂੰ ਕਿਹਾ ਪੋਸਟਮਾਰਟਮ ਲਈ ਗਿਆ ਕਿ ਇਹ ਤਾਂ ਬੰਦਾ ਜਿਹੜਾ ਹੈਗਾ ਉਹ ਜਿਉਂਦਾ, ਵੀ ਤੁਸੀਂ ਇਹਨੂੰ ਪੋਸਟਮਾਰਟਮ ਲਈ ਲਿਆਏ। ਪੁਲਿਸ ਵਾਲੇ ਕਹਿੰਦੇ ਕੋਈ ਨੀ ਇਹਨੂੰ ਮਾਰ ਲਿਆ ਉਹਨੇ। ਤੇ ਸੋ ਉੱਥੋਂ ਜਿਹੜੀਆਂ ਸਾਰੀਆਂ ਗੱਲਾਂ ਫਿਰ ਹੌਲੀ ਹੌਲੀ ਜਿਹੜੀਆਂ ਨਿਕਲੀਆਂ, ਸ਼ਮਸ਼ਾਨ ਘਾਟਾਂ ਚੋਂ ਜਿਹੜੇ ਉਹ ਇਕੱਠੇ ਕੀਤੇ ਤੱਥ ਕਿ ਕਿੱਥੇ ਕਿੰਨੀਆਂ ਲਾਸ਼ਾਂ ਜਿਹੜੀਆਂ ਅਣਪਛਾਤੀਆਂ ਕਹਿ ਕੇ ਪੁਲਿਸ ਨੇ ਸੰਸਕਾਰ ਕੀਤੇ ਉਹਨਾਂ ਦੇ, ਕਿੱਥੋਂ ਲੱਕੜਾਂ ਲਈਆਂ ਕਿੱਥੇ ਸਾਰਾ। ਇਹ ਬਹੁਤ ਵੱਡੀ 25,000 ਤੋਂ ਵੱਧ ਜਿਹੜਾ ਹੈ ਇਹ ਮਾਮਲੇ ਸੀ ਜਿਸ ਕਰਕੇ ਇਹ ਸਾਰਾ ਕੁਛ ਹੋਇਆ। ਤੇ ਕਿਉਂਕਿ ਖਾਲੜਾ ਜਦੋਂ ਪੋਲੀਟੀਕਲੀ ਇਹ ਸਾਰਾ ਕੁਛ ਸੀ, ਉਦੋਂ ਬਾਅਦ ਉਹ ਸਿਮਰਜੀਤ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਵਿੱਚ ਹਿਊਮਨ ਰਾਈਟਸ ਵਿੰਗ ਦਾ ਜਿਹੜਾ ਸੀਗਾ ਉਹ ਹੈੱਡ ਬਣ ਗਿਆ। ਉਦੋਂ ਬਾਅਦ ਫਿਰ ਇਕੱਠੇ ਹੋ ਗਏ ਅਕਾਲੀ ਦਲ ਅੰਮ੍ਰਿਤਸਰ, ਸਾਰੇ ਇਕੱਠੇ ਹੋ ਕੇ ਸਾਂਝਾ ਜਦੋਂ ਬਣਿਆ ਤੇ ਫਿਰ ਉਧਰ ਹੋ ਗਏ, ਫਿਰ ਅਖੀਰ ਚ ਅਲਟੀਮੇਟਲੀ ਅਕਾਲੀ ਦਲ ਦਾ ਜਿਹੜਾ ਜਦੋਂ ਖਾਲੜਾ ਨੂੰ ਘਰੋਂ ਪੁਲਿਸ ਨੇ ਚੱਕਿਆ ਉਸ ਵੇਲੇ ਉਹ ਅਕਾਲੀ ਦਲ ਦਾ ਜਿਹੜਾ ਸੀ ਐਕਟੀਵਿਸਟ ਸੀ ਤੇ ਅਕਾਲੀ ਦਲ ਦੇ ਹਿਊਮਨ ਰਾਈਟਸ ਵਿੰਗ ਦਾ ਜਿਹੜਾ ਸੀ ਉਹ ਮੁਖੀ ਸੀ, ਚੇਅਰਮੈਨ ਸੀਗਾ। ਤੇ ਹੁਣ ਉਦੋਂ ਵੀ ਜਿਹੜਾ ਹੈ ਖਾਲੜਾ ਦੇ ਲਾਪਤਾ ਹੋਣ ਬਾਰੇ ਸਿਰਫ ਜੇ ਉਹਦੇ ਤੇ ਕੋਈ ਐਫਰਟ ਕੀਤਾ ਤਾਂ ਉਦੋਂ SGP ਜਿਹੜੇ ਪ੍ਰਧਾਨ ਸੀ ਗੁਰਚਰਨ ਸਿੰਘ ਟੌੜਾ ਉਹਨਾਂ ਨੇ ਕੀਤਾ ਆਪਣੇ ਲੈਵਲ, ਇਹਨਾਂ ਨੇ ਸੁਪਰੀਮ ਕੋਰਟ ਨੂੰ ਜਿਹੜੀ ਸੀ ਉਹ ਟੈਲੀਗ੍ਰਾਮ ਕੀਤੀ, ਤੇ ਜਿਹੜੇ ਤਤਕਾਲੀ ਮੁੱਖ ਮੰਤਰੀ ਸੀ ਹਰਚਰਨ ਸਿੰਘ ਬਰਾੜ ਉਹਦੇ ਨਾਲ ਰਾਬਤਾ ਕੀਤਾ। ਤੇ ਉਹ ਜਿੱਥੋਂ ਅਸਲ ਗੱਲ ਜਿਹੜੀ ਇਹ ਜਿਹੜਾ ਮੁੱਢ ਵਾਜਦਾ ਜਿਹੜਾ CBI ਨੇ ਕੇਸ ਲਿਆ ਉਹ ਉੱਥੋਂ ਹੀ ਵਾਜਦਾ ਜਦੋਂ ਸੁਪਰੀਮ ਕੋਰਟ ਨੂੰ ਉਹਨਾਂ ਨੇ ਟੈਲੀਗ੍ਰਾਮ ਕੀਤੀ ਤੇ ਸੁਪਰੀਮ ਕੋਰਟ ਨੇ ਉਸੇ ਟੈਲੀਗ੍ਰਾਮ ਨੂੰ ਪਟੀਸ਼ਨ ਮੰਨ ਲਿਆ। ਪਟੀਸ਼ਨ ਮੰਨ ਕੇ ਉਹਨਾਂ ਨੇ ਜਸਟਿਸ ਕੁਲਦੀਪ ਸਿੰਘ ਨੂੰ ਮਾਰਕ ਕਰਤੀ, ਜਸਟਿਸ ਕੁਲਦੀਪ ਸਿੰਘ ਨੇ ਉਹਦਾ ਕਰਕੇ ਉਦੋਂ ਬਾਅਦ ਕਿਹਾ ਕਿ ਇਹਦੇ ਤੇ CBI ਜਾਂਚ ਹੋਣੀ ਚਾਹੀਦੀ ਹੈ। ਇਹੀ ਕਾਰਨ ਸੀ ਕਿ CBI ਜਾਂਚ ਕਰਕੇ ਜਿਹੜਾ ਹੈ ਉਹਦੇ ਚ ਬੰਦੇ ਜਿਹੜੀ ਸੀ ਪੁਲਿਸ ਵਾਲੇ ਉਹ ਫੜੇ ਗਏ, ਉਮਰ ਕੈਦ ਹੋਈ, ਇਹ ਸਾਰਾ ਕੁਛ ਜਿਹੜਾ ਉਹ ਮਾਮਲਾ ਸਾਹਮਣੇ ਆਇਆ। ਇਹ ਤਾਂ ਇੱਕ ਜਿਹੜੀ ਅਸਲੀ ਜਿਹੜੀ ਕਹਾਣੀ ਉਹ ਇਹ ਹੈ। ਤੇ ਹੁਣ ਜਦੋਂ ਆਪਾਂ ਫਿਲਮ ਨੂੰ ਲੈਂਦੇ ਹਾਂ ਕਿ ਫਿਲਮ ਨੂੰ ਕਿੱਥੇ ਸਟੇਟ ਡਿਸਓਨ ਕਰਦੀ ਹੈ, ਕਿੱਥੇ ਉਹਨੂੰ ਇਗਨੋਰ ਕਰਦੀ ਹੈ ਜਾਂ ਕਿੱਥੇ ਉਹਦੇ ਤੇ ਬੈਨ ਲਾਉਂਦੀ ਹੈ, ਤੇ ਕਿੱਥੇ ਕਿਹੜੀਆਂ ਫਿਲਮਾਂ ਨੂੰ ਜਿਹੜੀ ਹੈ ਉਹ ਸਟੇਟ ਉਤਸ਼ਾਹਿਤ ਕਰਦੀ ਹੈ। ਹੁਣ ਇਹ ਗੱਲ ਵੈਸੇ ਚਰਚਾ ਚ ਵੀ ਰਹੀ ਹੈ, ਮੇਰੀ ਨਿਗਾਹ ਜਿਹੜੀਆਂ 3-4 ਫਿਲਮਾਂ ਤੇ ਜਾਂਦੀ ਹੈ ਜੋ ਇਸ ਜਿਹੜੀਆਂ ਜਿਹਨੂੰ ਹੁਣ ਬਾਲੀਵੁੱਡ ਕਹਿੰਦੇ ਆ, ਜਿਹੜੀਆਂ ਬੰਬੇ ਫਿਲਮ ਇੰਡਸਟਰੀ ਦੇ ਵਿੱਚ ਬਣੀਆਂ ਨੇ, ਜਿਹਦੇ ਚ ਸਭ ਤੋਂ ਪਹਿਲਾਂ ਕਸ਼ਮੀਰ ਜਿਹੜੀਆਂ ਸੀ ਉਹ ਫਾਈਲ ਫਿਲਮ ਬਣੀ, ਜਿਹੜੀ ਸਿੱਧੀ ਸਿੱਧੀ ਜਿਹੜੀ ਮੁਸਲਿਮ ਭਾਈਚਾਰੇ ਦੇ ਖਿਲਾਫ ਕੂੜ ਪ੍ਰਚਾਰ ਉਹਨਾਂ ਨੂੰ ਇੱਦਾਂ ਦੇ ਬਹੁਤ ਵੱਡੇ ਜਿਹੜਾ ਹੈ ਕਰੂਲ ਦਿਖਾ ਕੇ ਉਹ ਪੇਸ਼ ਕਰਦੀ ਹੈ। ਤੇ ਉਹ ਫਿਲਮ ਟੈਰਰਿਜ਼ਮ ਦੇ ਜਿਹੜੀ ਹੈ ਖਿਲਾਫ ਉਹ ਘੱਟ ਹੈ ਤੇ ਜਿਹੜਾ ਇੱਕ ਕਮਿਊਨਿਟੀ ਦੇ ਖਿਲਾਫ ਜ਼ਿਆਦਾ। ਇਸੇ ਤਰ੍ਹਾਂ ਫਿਰ ਜਿਹੜੀ ਦਾ ਕੇਰਲ ਸਟੋਰੀ ਜਿਹੜੀ ਫਿਲਮ ਬਣੀ ਉੱਥੇ ਵੀ ਇਹੀ ਹੈਗਾ ਸਾਰਾ ਕੁਛ। ਤੇ ਕਮਾਲ ਦੀ ਗੱਲ ਹੈ ਕਿ ਉਹਨਾਂ ਫਿਲਮਾਂ ਨੂੰ ਉਦੋਂ ਬਾਅਦ ਐਮਰਜੈਂਸੀ ਵੀ ਬਣੀ, ਤੇ ਉਹਨਾਂ ਫਿਲਮਾਂ ਨੂੰ ਸਿਰਫ ਸਟੇਟ ਵੱਲੋਂ ਜਿਹੜਾ ਹੈ ਉਹ ਉਤਸ਼ਾਹਿਤ ਨਹੀਂ ਕੀਤਾ, ਉਹਨਾਂ ਦਾ ਟੈਕਸ ਵੀ ਮਾਫ਼ ਕੀਤਾ ਗਿਆ। ਕਈ ਸੂਬੇ ਨੇ ਕਿ ਸਾਡੇ ਸੂਬੇ ਦੇ ਵਿੱਚ ਦਿਖਾਓ, ਸਿਰਫ ਇੱਕ ਉਹਦੇ ਚੋਂ ਇੱਕ ਲਾਹਾ ਲੈਣ ਵਾਸਤੇ, ਇੱਕ ਖਾਸ ਕਮਿਊਨਿਟੀ ਦੀ ਵੋਟ ਲੈਣ ਵਾਸਤੇ ਜਾਂ ਇੱਕ ਕਮਿਊਨਿਟੀ ਨੂੰ ਰੱਖਣ ਵਾਸਤੇ। ਹੁਣ ਜਦੋਂ ਕੰਪੈਰੇਟਿਵਲੀ ਕੋਈ ਏਦਾਂ ਦੀ ਫਿਲਮ ਬਣਦੀ ਹੈ ਜਿੱਥੇ ਹਿਊਮਨ ਰਾਈਟਸ ਨੂੰ ਜਿਹੜਾ ਹੈਗਾ ਪ੍ਰਮੋਟ ਕਰਨ ਦੀ ਗੱਲ ਹੈ ਜਾਂ ਹਿਊਮਨ ਰਾਈਟਸ ਦੀ ਅਪਲਿਫਟਮੈਂਟ ਦੀ ਗੱਲ ਹੈ, ਤੇ ਉੱਥੇ ਫਿਰ ਉਹ ਹੈ ਉਹਦੇ ਤੇ ਇੱਥੇ ਕੱਟ ਲਾਓ ਇੱਥੇ ਕੱਟ ਲਾਓ, ਉਹਦੇ ਬਾਵਜੂਦ ਵੀ ਉਹਨੂੰ ਨਹੀਂ ਚੱਲਣ ਦਿੱਤਾ, ਤੇ ਫਿਰ ਇਹ ਸਾਰਾ ਕੁਛ ਜਿਹੜਾ ਵਾਪਰਿਆ। ਤੇ ਤੀਸਰੀ ਗੱਲ ਜਿਹੜੀ ਹੈ ਇਹਦੇ ਤੇ ਹੁਣ ਜਿਹੜੀ ਪੋਲੀਟੀਕਲ ਜੋ ਗੱਲਾਂ ਜਿਹੜੀਆਂ ਇਹਦੇ ਤੇ ਚੱਲ ਪਈਆਂ, ਇੱਕ ਗੱਲ ਤਾਂ ਜਿਹੜੀ ਆਪਾਂ ਸ਼ੁਰੂ ਚ ਮੈਂ ਕੀਤੀ ਸੀ ਕਿ ਮਨੁੱਖੀ ਹੱਕ ਸਾਰਿਆਂ ਦੇ ਹੁੰਦੇ ਆ, ਤੇ ਸਾਰੇ ਮਨੁੱਖੀ ਜਿਹੜੀ ਹੈ ਹੱਕਾਂ ਨੂੰ ਕਿਸ ਤਰੀਕੇ ਦੇ ਨਾਲ ਹੈ ਜਾਂ ਹੋਰ ਹੈ, ਕਿਉਂਕਿ ਆਰਟ ਫੋਰਮ ਦੇ ਵਿੱਚ ਤੁਸੀਂ ਕਿਸੇ ਇੱਕ ਜਿਹੜੀ ਉਹ ਗੱਲ ਜਿਹੜੀ ਆ ਉਹ ਲੈ ਸਕਦੇ ਹੋ। ਜਦੋਂ ਗੁਲਜ਼ਾਰ ਨੇ ਮਾਚਿਸ ਫਿਲਮ ਬਣਾਈ ਤੇ ਮਾਚਿਸ ਫਿਲਮ ਉਹਨੇ ਇੰਨੇ ਬੈਲੈਂਸ ਦੇ ਨਾਲ ਗੁਲਜ਼ਾਰ ਨੇ ਬਣਾਈ ਤੇ ਉਹ ਕਿਤੇ ਲੱਗਿਆ ਨੀ, ਤੇ ਉਹ ਆਪਣੀ ਗੱਲ ਵੀ ਜਿਹੜਾ ਹੈ ਉਹਨਾਂ ਨੇ ਕਹਿਤੀ ਕਿ ਪੰਜਾਬ ਵਿੱਚ ਕਿਸ ਤਰ੍ਹਾਂ ਸੀ ਜਾਂ ਪੰਜਾਬ ਦੇ ਵਿੱਚ ਜਿਹੜਾ ਸੀ ਟੈਰਿਜ਼ਮ ਦਾ ਕਾਰਨ ਕੀ ਸੀ, ਉਹ ਵੀ ਉਹ ਕਾਫੀ ਲਿਆਉਣ ਦੀ, ਉੱਥੇ ਵੀ ਕੋਈ ਪੁਲਿਸ ਦਾ ਕਰੈਕਟਰ ਕੋਈ ਬਹੁਤਾ ਚੰਗਾ ਨਹੀਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਬੰਦੇ ਨੂੰ ਜਿਹੜਾ ਸੀ ਬਿਨਾਂ ਵਜ੍ਹਾ ਤੋਂ ਜਾਂ ਹੋਰ ਟੋਰਚਰ ਕਰਕੇ ਮਾਰਿਆ ਇਸ ਤਰੀਕੇ ਦੀ ਉਹ ਫਿਲਮ ਦੀ ਕਹਾਣੀ, ਉਹ ਵੀ ਲੋਕਾਂ ਨੇ ਜਿਹੜੀ ਉਹ ਫਿਲਮ ਦੇਖੀ ਹੋਈ ਹੈ। ਪਰ ਉਹਦੇ ਚ ਫਿਰ ਜਿਹੜਾ ਖਾਸ ਕਰਕੇ ਇੱਕ ਇੱਕ ਨੇਚਰ ਹੈ ਇੱਕ ਜਥੇਬੰਦੀਆਂ ਦੀ ਜਾਂ ਤੁਹਾਡੇ ਸੁਭਾਅ ਦੀ, ਉਹਨੂੰ ਕਾਫੀ ਗੁਲਜ਼ਾਰ ਨੇ ਉਹਦੇ ਚ ਫੜਿਆ ਸੀ ਕਿ ਅਲਟੀਮੇਟਲੀ ਕਿੱਦਾਂ ਫਿਰ ਗੈਂਗਵਾਰ ਦਾ ਜਿਹੜਾ ਹੈਗਾ ਉਹ ਸ਼ਿਕਾਰ ਹੁੰਦੀ ਹੈ ਸਾਰੀ ਮੂਵਮੈਂਟ, ਇਹ ਇੱਥੇ ਲਿਆ ਕੇ ਫਿਲਮ ਉਹ ਛੱਡੀ ਸੀ। ਤੇ ਹੁਣ ਇਹਦੇ ਚ ਇੱਕ ਜਿਹੜਾ ਕਹਿੰਦੇ ਇੱਕ ਵੱਡਾ ਜਿਹੜਾ ਐਂਗਲ ਹੈ ਹਿਊਮਨ ਰਾਈਟਸ ਦਾ ਉਹਨੂੰ ਉਭਾਰਿਆ ਗਿਆ, ਤੇ ਇਹ ਫਿਲਮ ਵੀ ਜਿਹੜਾ ਹਿਊਮਨ ਰਾਈਟਸ ਦੀ ਗੱਲ ਨੂੰ ਬਹੁਤ ਤਰੀਕੇ ਦੇ ਨਾਲ ਕਰਦੀ ਹੈ। ਤੇ ਇਹ ਇਦੋਂ ਵੱਡੀ ਖਾਸ ਸਟੇਟ ਦੀ ਕੋਈ ਕਰੂਅਲਟੀ ਹੋ ਨਹੀਂ ਸਕਦੀ ਕਿ ਜਿਹੜਾ ਹੈਗਾ ਇੱਕ ਬੰਦਾ ਜਿਹੜਾ ਹਿਊਮਨ ਰਾਈਟਸ ਐਕਟੀਵਿਸਟ ਹੈ ਉਹਨੂੰ ਸਪੋਰਟ ਕਰਨ ਦੀ ਬਜਾਏ ਉਹਨੂੰ ਰੋਕਿਆ ਗਿਆ, ਤੇ ਚਲੋ ਉਹਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਹੋਰ ਗੱਲ ਹੈ, ਤੇ ਫਿਰ ਉਹਨੂੰ ਜਿਹੜਾ ਸੀ ਘਰੋਂ ਚੱਕ ਕੇ ਟੋਰਚਰ ਕਰਕੇ ਉਦੋਂ ਬਾਅਦ ਮਾਰ ਦਿੱਤਾ ਗਿਆ। ਹੁਣ ਉਂਝ ਤਾਂ ਕਿਉਂਕਿ ਇਹਦੇ ਚ ਕੋਈ ਕਮਿਊਨਲ ਕਈ ਕਈਆਂ ਨੇ ਏਦਾਂ ਦੀ ਵੀ ਗੱਲ ਕੀਤੀ ਹੈ ਨਾ ਕੋਈ ਕਮਿਊਨਲ ਉਹਦੇ ਚ, ਉਹ ਤਾਂ ਉਵੇਂ ਦਾ ਕੋਈ ਗੱਲ ਹੈ ਨੀ ਗੀ ਕਿਉਂਕਿ ਜਿਹੜੇ ਮਾਰਨ ਵਾਲੇ ਨੇ ਉਹ ਵੀ ਸਿੱਖ ਨੇ ਗੇ, ਜਿਹੜੇ ਪੁਲਿਸ ਅਫਸਰ ਨੇ ਜਿਹੜਾ ਮਾਰਨ ਵਾਲਾ ਬੰਦਾ ਉਹ ਵੀ ਸਿੱਖ ਹੈ ਜਾਂ ਜਿਹੜੇ ਮੁੰਡੇ ਚੱਕ ਕੇ ਮਾਰੇ ਉਹ ਵੀ ਉਹਨਾਂ ਨੇ ਮਾਰੇ, ਇਹ ਇਸ ਰੂਪ ਚ ਤਾਂ ਫਿਰ ਕੋਈ ਉਧਰ ਨੂੰ ਗੱਲ ਤੁਰਦੀ ਨੀ। ਪਰ ਜਿਹੜੀ ਇੱਕ ਵਾਰ ਵਾਰ ਜਿਹੜੀਆਂ ਉਹੀ ਕੁਛ ਏਦਾਂ ਦੀਆਂ ਕੋਈ ਜਥੇਬੰਦੀਆਂ ਜਾਂ ਲੋਕ ਜਾਂ ਲੀਡਰ ਉਹ ਵਾਰ ਵਾਰ ਜਿਹੜੇ ਉਹ ਇਹ ਕਹਿ ਰਹੇ ਨੇ ਜੀ ਦੇਖੋ ਇਹਦੇ ਨਾਲ ਤਾਂ ਪੁਲਿਸ ਡੀਮੋਰਲਾਈਜ਼ ਹੁੰਦੀ ਹੈ, ਇਹ ਗੱਲ ਸਿਰਫ ਇਹ ਖਾਲੜੇ ਵਾਲੇ ਕੇਸ ਦੇ ਵਿੱਚ, ਹਾਲਾਂਕਿ ਖਾਲੜਾ ਅਕਾਲੀ ਦਲ ਦਾ ਜਿਹੜਾ ਸੀਗਾ ਉਦੋਂ ਹਿਊਮਨ ਰਾਈਟਸ ਵਿੰਗ ਦਾ ਚੇਅਰਮੈਨ ਸੀ, ਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣਦੀ ਹੈ ਆਪਣਾ ਕਾਂਗਰਸ ਦੀ ਸਰਕਾਰ ਤੋਂ ਬਾਅਦ ਬੀਬੀ ਭੱਠਲ ਮੁੱਖ ਮੰਤਰੀ ਸੀਗੇ ਲੇਟੈਸਟ 1997 ਦੇ ਵਿੱਚ, ਉਦੋਂ ਬਾਅਦ ਕਿਉਂਕਿ ਪਹਿਲਾਂ ਅਕਾਲੀ ਦਲ ਦੇ ਮੈਨੀਫੈਸਟੋ ਦੇ ਵਿੱਚ ਸੀ ਕਿ ਸਾਰੀਆਂ ਗੱਲਾਂ ਬਾਅਦ ਇੱਕ ਪੀਪਲ ਕਮਿਸ਼ਨ ਬਣਾਇਆ ਜਾਊਗਾ, ਉਦੋਂ ਬਾਅਦ ਬਾਦਲ ਸਾਹਿਬ ਮੁਕਰ ਗਏ। ਮਤਲਬ ਕਿ ਇੱਥੋਂ ਤੱਕ ਕਿ ਜਿਹੜਾ ਐਡਵੋਕੇਟ ਜਨਰਲ ਸੀ ਉਦੋਂ ਬਾਦਲ ਸਾਹਿਬ ਨੇ ਜਿਹਨੂੰ ਲਾਇਆ ਸੀ ਉਹਨੇ ਵੀ ਜਦੋਂ ਉਹਦੇ ਕੋਲੇ ਗੱਲ ਰਿਵਿਊ ਵਾਸਤੇ ਗਈ ਉਹ ਕਹਿੰਦਾ ਕਿ ਨਹੀਂ ਇਹਦੇ ਨਾਲ ਤਾਂ ਫਿਰ ਸਟੇਟ ਦੀ ਪੁਲਿਸ ਬਹੁਤ ਡੀਮੋਰਲਾਈਜ਼ ਹੋ ਗਈ ਜੇ ਇੱਦਾਂ ਦੀਆਂ ਗੱਲਾਂ ਚੱਲ ਰਹੀਆਂ। ਤੇ ਹੁਣ ਜਿਹੜਾ ਇੱਕ ਨੈਕਸਸ ਹੈ ਜਿਹੜਾ ਇੱਕ ਪੋਲੀਟੀਕਲ ਪਾਰਟੀਆਂ ਦਾ ਤੇ ਇੱਦਾਂ ਦੇ ਪੁਲਿਸ ਤੰਤਰ ਦਾ ਬਿਊਰੋਕਰੇਸੀ ਦਾ, ਤੇ ਇਹ ਜਿਹੜਾ ਬਹੁਤ ਖਤਰਨਾਕ ਹੈ। ਹਾਲਾਂਕਿ ਭਾਵੇਂ ਇਸ ਫਿਲਮ ਦੇ ਵਿੱਚ ਉਹਨੂੰ ਉਸ ਰੂਪ ਚ ਨਹੀਂ ਐਡਰੈਸ ਕੀਤਾ ਤੇ ਇਹਦੇ ਚ ਹਿਊਮਨ ਰਾਈਟਸ ਦੀ ਜਿਹੜੀ ਗੱਲ ਆ ਉਹਨੂੰ ਜ਼ਿਆਦਾ ਜਿਹੜਾ ਹੈਗਾ ਉਸ ਲੈਵਲ ਤੇ ਐਡਰੈਸ ਕੀਤਾ। ਹਾਂ ਇਹਦੇ ਚ ਜਿਹੜੀਆਂ ਕੁਛ ਘਟਨਾਵਾਂ ਇੱਦਾਂ ਦੀਆਂ ਨੇ ਜਿਵੇਂ ਉਹਦੇ ਚ ਤਤਕਾਲੀ ਮੁੱਖ ਮੰਤਰੀ ਜਿਹਦਾ ਬੇਅੰਤ ਸਿੰਘ ਦਾ 1995 ਦੇ ਵਿੱਚ ਜਿਹੜਾ ਕਤਲ ਹੋ ਗਿਆ ਸੀਗਾ ਸੈਕਟਰੀਏਟ ਦੇ ਬਾਹਰ ਬਲਾਸਟ ਦੇ ਵਿੱਚ, ਤੇ ਹੁਣ ਉਹ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਸੀ ਉਹ ਵੀ ਇਹਦੇ ਚ ਲਿਆਂਦੀਆਂ ਗਈਆਂ ਜਾਂ ਪਾਈਆਂ ਗਈਆਂ, ਉਹਨਾਂ ਨੂੰ ਅਵੋਇਡ ਵੀ ਕੀਤਾ ਜਾ ਸਕਦਾ ਸੀ ਜੇ ਉਹ ਨਾ ਵੀ ਪਾਈਆਂ ਜਾਂਦੀਆਂ। ਤੇ ਪਰ ਇੱਕ ਜਿਹੜਾ ਰੋਹ ਹੈ ਲੋਕਾਂ ਦੇ ਵਿੱਚ ਜਾਂ ਇੱਕ ਆਪ ਮਹਾਰਾਜ ਨੂੰ ਕਿਤੇ ਜਿਹੜਾ ਕਹਿੰਦੇ ਜਵੇ ਬਾਣ ਲੱਗ ਗਿਆ ਤਵੇ ਰੋਹ ਜਾ ਗਿਆ, ਤੇ ਉਹਨੂੰ ਵੀ ਫਿਰ ਕਿਸੇ ਤਰੀਕੇ ਨਾਲ ਬਿਆਨ ਕਰਨਾ ਜਿਹੜਾ ਸੀ ਉਹ ਜ਼ਰੂਰੀ ਸੀ ਕਿ ਇਹਨੂੰ ਕਿਸ ਤਰੀਕੇ ਨਾਲ ਬਿਆਨ ਕੀਤਾ ਜਾਂਦਾ। ਉੱਥੇ ਜਿਹੜੀ ਇੱਕ ਸਟੇਟ ਨਾਲ ਟੱਕਰ ਲੈਣੀ ਜਾਂ ਉੱਥੇ ਵੀ ਜਿਹੜਾ KPS ਗਿੱਲ ਦਾ ਇਹਦੇ ਚ ਕਰੈਕਟਰ ਹੈ ਜਾਂ ਅਜੀਤ ਸੰਧੂ ਦਾ ਕਰੈਕਟਰ ਹੈ, ਤੇ ਜਿਹੜੇ ਬਹੁਤ ਬਦਨਾਮ ਸੀ ਤੇ ਹੁਣ ਤੱਕ ਕਿਤਾਬਾਂ ਭਰੀਆਂ ਗਈਆਂ ਕਿੱਥੇ ਕਿੱਥੇ ਉਹਨਾਂ ਨੇ, ਕਿਉਂਕਿ ਉਦੋਂ ਬਾਅਦ ਤਾਂ ਕਾਫੀ ਲੋਕਾਂ ਨੇ ਤੇ ਜਿਹੜਾ ਹੈ ਉਹ ਕੰਮ ਕੀਤਾ ਕਿ ਕਿਵੇਂ ਘਰੋਂ ਚੱਕ ਕੇ ਬੱਚਿਆਂ ਨੂੰ ਮਾਰਿਆ ਗਿਆ, ਮੌਤ ਦੇ ਘਾਟ ਉਤਾਰਿਆ ਗਿਆ ਲਾਲਚ ਦੇ ਵਿੱਚ ਆ ਕੇ, ਤੇ ਸਾਰਾ ਕਿਸ ਤਰ੍ਹਾਂ ਕੀਤਾ ਗਿਆ। ਤੇ ਅਲਟੀਮੇਟਲੀ ਹੁਣ ਕਿਉਂਕਿ ਕਿੰਨੇ ਹੀ ਤਾਂ ਕੇਸ ਨੇ ਗੇ ਜਿਨ੍ਹਾਂ ਚ CBI ਨੇ ਉਹ ਸਜ਼ਾਵਾਂ ਭੁਗਤ ਰਹੇ ਨੇ, ਕਿੰਨੇ ਲੋਕ ਜਿਹੜੇ ਹੈਗੇ ਆ ਉਹ ਅਜੀਤ ਸੰਧੂ ਨੇ ਤਾਂ ਸੁਸਾਈਡ ਹੀ ਕਰ ਲਿਆ ਸੀ, ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ। ਤੇ ਦੇਖੋ ਆਰਟ ਫਾਰਮ ਦੇ ਪੱਖ ਤੋਂ ਜਿਹੜਾ ਹੈ ਮੈਨੂੰ ਨੀ ਕੋਈ ਫਿਲਮ ਦੇ ਵਿੱਚ ਜਿਹੜਾ ਹੈ ਨੁਕਸ ਲੱਗਦਾ, ਤੇ ਜਿਹੜਾ ਇੱਕ ਤੁਸੀਂ ਇੱਕ ਮੈਸੇਜ ਦੇਣਾ ਹੁੰਦਾ ਉਹ ਮੈਸੇਜ ਦੇਣ ਦੇ ਵਿੱਚ ਵੀ ਜਿਹੜੀ ਉਹ ਕਾਮਯਾਬ ਰਹੀ ਹੈ। ਤੇ ਪਰ ਇੱਕ ਗੱਲ ਜਿਹੜੀ ਹੈ ਡਾਇਰੈਕਟਰ ਪ੍ਰੋਡਿਊਸਰ ਦੀ ਉਹ ਹੁੰਦੀ ਹੈ ਉਹਦੇ ਅੱਗੇ ਹੁੰਦਾ ਕਿ ਕੀ ਇਹ ਫਿਲਮ ਜਿਹੜੀ ਹੈਗੀ ਹੈ ਬਾਕਸ ਆਫਿਸ ਤੇ ਜਿਹੜੀ ਹੈ ਇਹ ਕਾਮਯਾਬ ਹੋ ਜੂਗੀ, ਇਹਨੂੰ ਲੋਕ ਦੇਖਣਗੇ ਜਾਂ ਇਹਦੇ ਚੋਂ ਜਿਹੜਾ ਹੈ ਉਹ ਕਿੰਨੀ ਕਮਾਈ ਕਰ ਸਕਦਾ, ਕਿਉਂਕਿ ਉਹ ਇੰਡਸਟਰੀ ਹੈ, ਇੰਡਸਟਰੀ ਦਾ ਜਿਹੜਾ ਇੱਕ ਜਿਹੜੀ ਗੱਲ ਹੈ, ਠੀਕ ਹੈ ਭਾਵੇਂ ਉਹ ਬਹੁਤ ਸਾਰੇ ਪੱਖਾਂ ਨੂੰ ਰੱਖੇ, ਪਰ ਉਹ ਚ ਇੰਡਸਟਰੀ ਦਾ ਇੱਕ ਇਹ ਹੁੰਦਾ ਜ਼ਰੂਰ ਕਿ ਉਹਦੇ ਚ ਉਹਨੂੰ ਕਮਾਈ ਕਿੰਨੀ ਹੋਊਗੀ, ਕਿਉਂਕਿ ਇਹ ਤਾਂ ਉਹਨਾਂ ਦਾ ਆਪਣਾ ਧਰਮ ਹੈ ਜਾਂ ਇਹ ਕੁਛ ਵੀ ਜਿਹੜਾ ਉਹ ਕਹਿ ਲਓ। ਹਾਲਾਂਕਿ ਜਦੋਂ ਫਿਲਮ ਬਣ ਰਹੀ ਸੀ ਉਦੋਂ ਇਹ ਵੀ ਗੱਲ ਆਈ ਸੀ ਕਿ ਜਿਹੜੇ ਇਹਦੇ ਚ ਹੀਰੋ ਆ ਜੋ ਜਸਵੰਤ ਕਾਲੜਾ ਦਾ ਕਿਰਦਾਰ ਨਿਭਾਉਣ ਵਾਲਾ ਬੰਦਾ, ਤੇ ਉਹਨੇ ਕਿਹਾ ਸੀ ਕਿ ਉਹਨੇ ਜਿਹੜਾ ਹੈਗਾ ਕੁਛ ਨੀ ਲਿਆ ਇਹਦੇ ਲਈ ਜਿਹੜਾ ਹੈ ਫਿਲਮ ਚ ਰੋਲ ਕਰਨ ਵਾਸਤੇ, ਇਦਾਂ ਦੀ ਗੱਲ ਤੇ। ਪਰ ਚਲੋ ਉਹ ਬਾਅਦ ਦੀਆਂ ਗੱਲਾਂ ਨੇ ਤੇ, ਪਰ ਆ ਜਿਹੜੀ ਗੱਲ ਹੈ ਕਿ ਇੱਕ ਮੈਸੇਜ ਪਹੁੰਚਾਉਣ ਵਾਲੀ ਗੱਲ, ਤੇ ਫਿਰ ਜਿਹੜੀ ਪੰਜਾਬ ਦੀ ਜਿਹੜੀ ਇੱਕ ਲੀਗੇਸੀ ਹੈ ਜਾਂ ਪੰਜਾਬ ਦੀ ਹੈ ਵੀ ਉਹਨੂੰ ਜਿਹੜੀ ਅੱਗੇ ਤੋਰਨ ਵਾਲੀ ਗੱਲ ਤੇ ਉਸ ਫਿਲਮ ਚ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ, ਤੇ ਮੇਰਾ ਖਿਆਲ ਹੈ ਇਹਨੂੰ ਨਹੀਂ ਹਟਾਇਆ ਜਾਣਾ ਚਾਹੀਦਾ ਸੀ, ਪਰ ਇਹ ਵੀ ਮਜਬੂਰੀ ਹੋ ਸਕਦੀ ਹੈ। ਪਰ ਹੁਣ ਅੱਗੋਂ ਜਿਹੜੀ ਇਹਦੇ ਤੇ ਪੋਲਿਟਿਕਸ ਅੱਡ ਅੱਡ ਪਾਰਟੀਆਂ ਨੇ ਸ਼ੁਰੂ ਕਰ ਲਈ, ਤੇ ਕੱਲ ਹੀ ਦਲਜੀਤ ਇਹਦਾ ਰਵਨੀਤ ਬਿੱਟੂ ਜੋ ਅੱਜ ਕੱਲ ਬੀਜੇਪੀ ਦਾ ਮੰਤਰੀ ਹੈ, ਉਹਦਾ ਬਿਆਨ ਆਇਆ ਸੀ ਕਿ ਮੇਰੇ ਦਾਦੇ ਨੇ ਤਾਂ ਕੁਛ ਨੀ ਕੀਤਾ ਵਿੱਚ, ਮੇਰੇ ਦਾਦੇ ਵੇਲੇ ਤਾਂ ਨਾ ਖਾਲੜੇ ਨੂੰ ਗ੍ਰਿਫਤਾਰ ਕੀਤਾ ਗਿਆ ਨਾ ਉਹਨੂੰ ਮਾਰਿਆ ਗਿਆ, ਤੇ ਇਦਾਂ ਦੀਆਂ ਫਿਰ ਸਪਸ਼ਟੀਕਰਨ, ਕਿਉਂਕਿ ਪੰਜਾਬ ਦੇ ਵਿੱਚ ਬੀਜੇਪੀ ਲਈ ਇਹ ਜਿਹੜੀ ਹੈ ਥੋੜੀ ਜਿਹੀ ਹੁਣ ਔਖੀ ਹੋ ਜਾਏਗੀ ਗੱਲ ਜੇ ਇਹਦੇ ਤੇ ਪਾਬੰਦੀ ਲੱਗਦੀ ਹੈ, ਤੇ ਕਾਂਗਰਸ ਲਈ ਇਸ ਕਰਕੇ ਔਖੀ ਲੱਗਦੀ ਹੈ ਕਿ ਉਦੋਂ ਕਾਂਗਰਸ ਦਾ ਰਾਜ ਸੀ ਜਦੋਂ ਸਾਰਾ ਕੁਛ ਵਾਪਰ ਹੈ, ਤੇ ਰਾਜ ਕਿਸੇ ਦਾ ਵੀ ਹੋਵੇ ਤੇ ਇੱਥੇ ਅਕਾਲੀਆਂ ਦੇ ਰਾਜ ਚ ਵੀ ਮੁਕਾਬਲੇ ਹੁੰਦੇ ਰਹੇ ਆ, ਦੂਜਿਆਂ ਚ ਵੀ ਹੁੰਦੇ ਰਹੇ ਆ, ਹੁਣ ਜਿਹੜੀ ਮੌਜੂਦਾ ਸਰਕਾਰ ਆ ਹੁਣ ਇਹਦੇ ਚ ਵੀ ਕਿੰਨੀਆਂ ਖਬਰਾਂ ਸਾਹਮਣੇ ਆਈਆਂ ਨੇ, 20-25 ਜਿਹੜੇ ਲੋਕ ਆ ਭਾਵੇਂ ਕੁਛ ਲੋਕ ਮਾਰੇ ਗਏ, ਕਈਆਂ ਦੇ ਪੈਰਾਂ ਚ ਗੋਲੀਆਂ ਮਾਰੀਆਂ, ਏਦਾਂ ਦੀਆਂ ਜਿਹੜੀਆਂ ਗੱਲਾਂ। ਤੇ ਮੈਨੂੰ ਜਿਹੜਾ ਹੈ ਇਸ ਫਿਲਮ ਚ ਇਹੀ ਲੱਗਿਆ ਕਿ ਜਿਹੜਾ ਇੱਕ ਸਟੇਟ ਦਾ ਖਾਸਾ ਹੈ ਉਹ ਹੋ ਰਿਹਾ, ਪਰ ਸਟੇਟ ਦੇ ਖਾਸੇ ਨੂੰ ਬਣਾਉਂਦਾ ਕੌਣ ਹੈ ਸਾਡਾ, ਜਿਹੜਾ ਲੋਕਾਂ ਨੂੰ ਇਨਸਾਫ ਦੇਣ ਵਾਸਤੇ ਜਾਂ ਲੋਕਾਂ ਦੇ ਵਿੱਚ ਅਮਨ ਕਾਨੂੰਨ ਪੈਦਾ ਕਰਨ ਵਾਸਤੇ ਜਿਹੜਾ ਪੁਲਿਸ ਤੰਤਰ ਹੈ, ਤੇ ਜਦੋਂ ਉਹ ਲਾਲਚ ਦੇ ਵਿੱਚ ਪੈ ਜਾਏ ਆਪਦੇ, ਉਹ ਫਿਰ ਕਿਸ ਲੈਵਲ ਤੇ ਜਾ ਸਕਦਾ ਜਾਂ ਉਹਨੂੰ ਕਿੰਨਾ ਇਹ ਲੱਗਦਾ ਹੀ ਨੀ ਕਿ ਅਸੀਂ ਬੰਦਾ ਮਾਰਤਾ, ਇਹ ਜਿਹੜਾ ਪੱਖ ਹੈ ਇਹ ਵੀ ਜਿਹੜਾ ਬਹੁਤ ਇੰਪੋਰਟੈਂਟ ਹੈ
1: ਜੀ। ਇੱਕ ਹੋਰ ਪੱਖ ਜਿਹਦੀ ਤੁਸੀਂ ਗੱਲ ਬੜੀ ਸਰਸਰੀ ਜੀ ਕੀਤੀ, ਤੁਸੀਂ ਇੱਕ ਜਗ੍ਹਾ ਅੱਖਰ ਵਰਤਿਆ ਕਿ ਪੋਲੀਟੀਕਲ ਪਾਰਟੀਆਂ ਦਾ ਜਿਹੜਾ ਬਿਊਰੋਕਰੇਸੀ ਦੇ ਨਾਲ ਰਲ ਕੇ ਨੈਕਸਸ ਚੱਲਦਾ, ਹੁਣ ਉਹ ਨੈਕਸਸ ਦੀ ਗੱਲ ਕਿਵੇਂ ਆਉਂਦੀ ਹੈਗੀ ਹੈ। ਤੁਸੀਂ ਮਾਚਿਸ ਦਾ ਜ਼ਿਕਰ ਕੀਤਾ, ਜਦੋਂ ਮਾਚਿਸ ਆਈ ਸੀ ਔਰ ਕਾਂਗਰਸ ਦੇ ਟਾਈਮ ਦੇ ਉੱਤੇ ਸੀ ਔਰ ਉਦੋਂ ਤਾਂ ਉਹ ਟੈਕਸ ਫਰੀ ਵੀ ਕਰ ਦਿੱਤੀ ਗਈ ਸੀਗੀ, ਹਾਲਾਂਕਿ ਕਾਂਗਰਸ ਦੇ ਅਗੇਂਸਟ ਹੀ ਸੀ, ਪਰ ਹੁਣ ਜਿਹੜੀ ਇਹ ਫਿਲਮ ਹੈਗੀ ਹੈ ਇਹਦੇ ਟੈਕਸ ਫਰੀ ਤਾਂ ਚਲੋ ਹੈ ਨਹੀਂ ਕੋਈ ਸਿਸਟਮ ਕਿਉਂਕਿ ਸਿਨੇਮੈਟਿਕ ਰਿਲੀਜ਼ ਨਹੀਂ ਹੈ, OTT 'ਤੇ ਹੈ, ਪਰ ਉਹਦੇ ਤੋਂ ਵੀ ਬੈਨ ਕਰ ਦਿੱਤੀ ਗਈ ਹੈ, ਹਾਲਾਂਕਿ ਡਾਇਰੈਕਟਲੀ ਬੀਜੇਪੀ ਦੇ ਅਗੇਂਸਟ ਵੀ ਨਹੀਂ ਹੈ। ਇਜ਼ ਇਟ ਨੈਕਸਸ, ਇਹ ਉਹੀ ਨੈਕਸਸ ਦੀ ਗੱਲ ਆਪਾਂ ਕਰ ਰਹੇ ਹੈਗੇ ਹਾਂ ਕਿ ਉਹ ਸਾਰੇ ਰਲ ਮਿਲ ਕੇ ਵੀ ਜਿਵੇਂ ਸੀਸਾ ਨਹੀਂ ਹੁੰਦਾ ਹੈਗਾ ਪਾਰਕ ਦੇ ਵਿੱਚ ਵੀ, ਇੱਕ ਵਾਰ ਤੇਰੀ ਵਾਰੀ ਦੂਈ ਵਾਰ ਮੇਰੀ ਵਾਰੀ, ਉਹ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਹਮਾਮ 'ਚ ਸਾਰੇ ਹੀ ਨੰਗੇ ਨੇ, ਸੋ ਜੇ ਕਿਸੇ ਇੱਕ ਦੀ ਕੁੜਤੀ ਚੱਕੀ ਜਾਊਗੀ, ਝੱਗਾ ਚੱਕਿਆ ਜਾਊ, ਤਾਂ ਢਿੱਡ ਸਭ ਦਾ ਹੀ ਨੰਗਾ ਹੋਊਗਾ। ਕੀ ਵਜ੍ਹਾ ਹੋ ਸਕਦੀ ਹੈ ਕਿ ਜਿਹੜੇ ਇਸ ਕਿਸਮ ਦੇ ਹੁਣ ਅੱਜ ਕੱਲ੍ਹ ਬੈਨ ਲੱਗ ਜਾਂਦੇ ਨੇ, ਔਰ ਜਿਵੇਂ ਤੁਸੀਂ ਦੱਸਿਆ ਕਿ ਕੌਂਸਪੀਰੇਸੀ ਵਾਲੀਆਂ, ਕੌਂਸਪੀਰੇਸੀ ਵੀ ਨਹੀਂ ਕਹਿ ਸਕਦੇ, ਪ੍ਰੋਪੇਗੰਡਾ ਫੈਲਾਉਣ ਵਾਲੀਆਂ ਫਿਲਮਾਂ ਜਿਹੜੀਆਂ ਉਹਨਾਂ ਨੂੰ ਵਧਾ ਚੜ੍ਹਾ ਕੇ ਦਿਖਾਇਆ ਜਾਂਦਾ, ਅਤੇ ਕੁਛ ਸਿਲੈਕਟਿਵ ਸਿਨੇਮਾ ਜਿਹੜਾ ਉਹਨੂੰ ਬੈਨ ਕਰ ਦਿੱਤਾ ਜਾਂਦਾ, ਪਰ ਡਾਇਰੈਕਟਲੀ ਬੀਜੇਪੀ ਦੇ ਅਗੇਂਸਟ ਵੀ ਨਹੀਂ ਹੈਗੀ, ਪਰ ਫਿਰ ਵੀ ਕਿਉਂ ਉਹ
0: ਨਹੀਂ? ਦੇਖੋ ਰਾਦਰ, ਜਿਹੜੀ ਹੈ ਬੀਜੇਪੀ ਨੇ ਜੇ ਪੋਲੀਟੀਕਲੀ ਤਾਂ ਸਗੋਂ ਇਹ ਬੀਜੇਪੀ ਨੂੰ ਇਹਦਾ ਇਹ ਫਾਇਦਾ ਹੋ ਸਕਦਾ ਸੀ, ਕਿਉਂਕਿ ਕਾਂਗਰਸ ਦੇ ਖਿਲਾਫ ਉਹਨਾਂ ਕੋਲ ਇੱਕ ਕਿ ਕਾਂਗਰਸ ਦੇ ਰਾਜ ਚ ਆ ਹੁੰਦਾ ਰਿਹਾ, ਕਿਉਂਕਿ ਜੇ ਹੁਣ ਬੀਜੇਪੀ ਦੇ ਲੀਡਰ ਬਲੂ ਸਟਾਰ ਬਾਰੇ ਵੀ ਕਹਿ ਸਕਦੇ ਆ ਕਿ ਕਾਂਗਰਸ ਆ ਹੋਇਆ, ਤੇ ਮਹਾਰਾਸ਼ਟਰ ਤੋਂ ਆ ਕੇ ਬੀਜੇਪੀ ਦਾ ਜਿਹੜਾ ਇੱਕ ਮੰਤਰੀ ਇਹ ਵੀ ਕਹਿ ਸਕਦਾ ਕਿ ਉਦੋਂ ਦਰਬਾਰ ਸਾਹਿਬ ਚ ਮਾਰੇ ਗਏ ਬੰਦੇ ਸ਼ਹੀਦ ਸੀ, ਤੇ ਇੱਥੋਂ ਤੱਕ ਗੱਲ ਕਹਿ ਸਕਦਾ। ਪਰ ਜਿਹੜੀ ਗੱਲ ਜਿਹੜੀ ਤੁਸੀਂ ਗੌਤਮ ਸ਼ੁਰੂ ਕੀਤੀ ਹੈ ਗੱਲ ਉਹੀ ਹੈ ਅਸਲ ਦੇ ਵਿੱਚ, ਕਿ ਬੀਜੇਪੀ ਨੂੰ ਤਾਂ ਉਦੋਂ ਵੀ ਵੱਧ ਪਿਆਰੀ ਲੱਗਦੀ ਹੈ ਪੁਲਿਸ ਕਾਂਗਰਸ ਨਾਲੋਂ ਵੀ ਵੱਧ, ਤੇ ਬੀਜੇਪੀ ਦਾ ਤਾਂ ਸ਼ੁਰੂ ਤੋਂ ਹੀ ਜਿਹੜਾ ਹੈ ਇਹ ਏਜੰਡਾ ਇਹੀ ਹੈ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਪੁਲਿਸ ਤੇ ਫੌਜ ਜਿਹੜੀ ਹੈ ਇਹਦੇ ਨਾਲ ਹੀ ਸਾਰਾ ਕੁਛ ਚਲਾਇਆ ਜਾ ਸਕਦਾ, ਤੇ ਇਹੀ ਕਾਰਨ ਆ ਤੁਸੀਂ ਦੇਖਿਆ ਹੋਣਾ ਕਿ ਕੋਈ ਵੀ ਕਿਤੇ ਵੀ ਜਿਹੜੀ ਇਹ ਗੱਲ ਆਉਂਦੀ ਹੈ ਜਿੱਥੇ ਜਿੱਥੇ ਬੀਜੇਪੀ ਦੀਆਂ ਰਹੀਆਂ ਉੱਥੇ ਕਦੇ ਕਿਸੇ ਨੇ ਉਹਨਾਂ ਨੂੰ ਆਉਣ ਚ ਜਿਹੜੀ ਆ ਉਹ ਨਹੀਂ ਆਉਣ ਦਿੱਤੀ, ਭਾਵੇਂ ਕੋਈ ਪਿਛਲੇ ਮਾਮਲੇ ਜਦੋਂ ਆਪਾਂ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ, ਕਿਉਂਕਿ ਜਿਹੜਾ ਹੈਗਾ NHRC ਹੈ ਜਿਹੜਾ ਨੈਸ਼ਨਲ ਲੈਵਲ ਤੇ ਜਿਹੜਾ ਹੈਗਾ ਹਿਊਮਨ ਰਾਈਟਸ ਕਮਿਸ਼ਨ ਹੈ, ਜਿਹੜਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਹੈ, ਪੰਜਾਬ ਦੇ ਮਾਮਲੇ ਉੱਥੇ ਵੀ ਗਏ ਸੀ, ਤੇ ਉੱਥੇ ਵੀ ਜਿਹੜਾ ਹੈਗਾ ਪੰਜਾਬ ਦੇ ਕਿਸੇ ਵੀ ਮਾਮਲੇ ਦੇ ਵਿੱਚ NHRC ਨੇ ਤੇ ਉਸ ਰੂਪ ਦੇ ਵਿੱਚ, ਕਿਉਂਕਿ ਉੱਥੇ ਜਿਹੜੇ ਬੰਦੇ ਉਹ ਅਪੁਆਇੰਟਮੈਂਟ ਸਾਰੀਆਂ ਪੋਲੀਟੀਕਲੀ ਹੁੰਦੀਆਂ ਨੇ ਤੇ ਲੰਬਾ ਸਮਾਂ ਜਿਹੜੀ ਹੈ ਉਸ ਤੋਂ ਬਾਅਦ ਕਾਂਗਰਸ ਦੇ ਤੋਂ ਬਾਅਦ BJP ਦੀ ਸਰਕਾਰ ਵੀ ਰਹੀ 5 ਸਾਲ ਤੇ ਉੱਥੋਂ ਵੀ ਕੋਈ ਜਿਹੜਾ ਹੈ ਟਸ ਤੋਂ ਮਸ ਇਹ ਗੱਲ ਜਿਹੜੀ ਆ ਉਹ ਨਹੀਂ ਹੋਈ, ਕਿਸੇ ਕਿਸਮ ਦੀ ਇਸ ਪਾਸੇ ਜਿਹੜੀ ਗੱਲ ਉਹ ਨਹੀਂ ਤੁਰੀ। ਤੇ ਇਹਦਾ ਇਹੀ ਕਾਰਨ ਹੈ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਪੁਲਿਸ ਦੇ ਖਿਲਾਫ਼ ਕੋਈ ਗੱਲ ਹੁੰਦੀ ਹੈ ਤੇ ਇਹ ਤਾਂ ਇੱਕ ਤਰ੍ਹਾਂ ਦੀ ਜਿਹੜੀ ਹੈ ਉਹ ਸਾਡੇ ਖਿਲਾਫ਼ ਹੈ, ਕਿਉਂਕਿ ਜਦੋਂ ਤੁਸੀਂ ਪੁਲਿਸ ਤੰਤਰ ਨੂੰ ਜਾਂ ਫੌਜ ਨੂੰ ਇੱਕ ਨੈਸ਼ਨਲਿਜ਼ਮ ਦਾ ਸਿੰਬਲ ਬਣਾ ਲਓਗੇ ਤੇ ਫਿਰ ਕੁਦਰਤੀ ਤੌਰ ਤੇ ਫਿਰ ਤੁਹਾਡਾ ਸਟੈਂਡ ਜਿਹੜਾ ਹੈਗਾ ਉਹ ਉਹੀ ਰਹਿੰਦਾ, ਭਾਵੇਂ ਕੋਈ ਚੁੱਪ ਕਰਕੇ ਕੋਈ ਕੱਦਾ ਲੀਡਰ ਦੂਜੇ ਪਾਸੇ ਬਿਆਨ ਦੇ ਦੇ ਪਬਲਿਕ ਦੇਣੇ ਉਹ ਅਲੱਗ ਗੱਲ ਹੈ ਤੇ, ਪਰ ਜਿਹੜਾ ਇੱਕ ਤੁਹਾਡਾ ਇੱਕ ਇੱਕ ਪੂਰਾ ਜਿਹੜਾ ਇੱਕ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਤੁਹਾਡਾ ਇੱਕ ਪੋਲੀਟੀਕਲ ਏਜੰਡਾ ਕੀ ਹੈ ਤੇ ਉਹਦੇ ਚ ਜਿਹੜਾ ਕੋਈ ਫਰਕ ਨਹੀਂ ਪੈਂਦਾ।
1: ਰਾਈਟ ਰਾਈਟ ਬਿਲਕੁਲ ਠੀਕ ਹੈ। ਇੱਕ ਅਖੀਰ ਦੇ ਵਿੱਚ ਇਹਦੇ 'ਤੇ ਜ਼ਰੂਰ ਸਵਾਲ ਕਰਨਾ ਚਾਹਾਂਗੇ, ਇਹਦੇ 'ਚ ਜਿੱਦਾਂ ਤੁਸੀਂ ਦੱਸਿਆ ਪ੍ਰੀਤਮ ਭਾਅ ਜੀ ਕਿ ਜਸਵੰਤ ਕਾਲਰਾ ਦੇ ਨਾਲ ਉਸ ਵਕਤ ਜੋ ਹੋਇਆ ਉਸਨੂੰ ਤਾਂ ਫਿਲਮ ਕਾਫੀ ਹੱਦ ਤੱਕ ਬਿਆਨ ਕਰਦੀ ਹੈਗੀ ਹੈ, ਕੁਝ ਚੀਜ਼ਾਂ ਅਵੋਇਡ ਵੀ ਹੋ ਸਕਦੀਆਂ ਸੀਗੀਆਂ। ਉਸ ਵਕਤ ਦੇ ਜਿਹੜਾ ਮੀਡੀਆ ਸੀਗਾ ਉਸ ਵਕਤ ਦਾ ਮੈਂ ਇਹ ਜਾਣਨਾ ਚਾਹੁੰਦਾ, ਕਿਉਂਕਿ ਤੁਸੀਂ ਐਕਟਿਵ ਸੀਗੇ ਅਤੇ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਯੰਗਸਟਰ ਹੈਗੇ ਨੇ, ਬਹੁਤਿਆਂ ਨੂੰ ਨਹੀਂ ਗਰਾਊਂਡ ਰਿਐਲਿਟੀ ਦਾ ਪਤਾ ਹੈਗਾ, ਮੀਡੀਆ ਕਿੰਨਾ ਕੁ ਆਜ਼ਾਦ ਸੀਗਾ ਇਹਨਾਂ ਦੇ ਬਾਰੇ ਗੱਲ ਕਰਨ ਨੂੰ ਲੈ ਕੇ 92 ਤੋਂ 95 ਦੇ ਦਰਮਿਆਨ ਦੀ ਗੱਲ ਮੈਂ ਕਰ ਰਿਹਾ।
0: ਨਹੀਂ ਉਦੋਂ ਇੱਕ ਜਿਹੜੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਸੀ ਉਹ ਇਹ ਸੀ, ਮੀਡੀਆ ਦੇ ਆਜ਼ਾਦ ਹੋਣ ਤੱਕ ਕੋਈ ਐਡੀ ਕੋਈ ਗੱਲ ਨਹੀਂ ਸੀ, ਪਰ ਉਦੋਂ ਡਿਵਾਈਡ ਸੀ ਬਹੁਤ ਵੱਡਾ ਇੱਕ ਮੀਡੀਆ ਦੇ ਵਿੱਚ ਵੀ, ਤੇ ਇੱਕ ਉਹ ਸੀ ਜਿਹੜੇ ਪੂਰੇ ਦੇ ਪੂਰੀ ਸਟੇਟ ਦੀ ਗੱਲ ਹੀ ਜਿਹੜੇ ਉਹ ਕਰਦੇ ਸੀ, ਉਹਨਾਂ ਨੂੰ ਦੂਜੇ ਪਾਸੇ ਦੱਸਦੇ ਕੁਛ ਨਹੀਂ ਸੀ, ਤੇ ਇੱਕ ਉਹ ਸੀ ਜਿਹੜੇ ਉਹ ਦੂਜੇ ਪਾਸੇ ਦੀ ਜਦੋਂ ਉਹ ਗੱਲ ਕਰਦੇ ਸੀ ਫਿਰ ਉਹਨਾਂ ਨੂੰ ਜਿਹੜਾ ਸੀ ਉਹ ਸਟੇਟ ਨੂੰ ਉਹ ਬੁਰੇ ਲੱਗਦੇ ਸੀ, ਤੇ ਜਿਹੜੇ ਸੀ ਉਦੋਂ ਤਾਂ ਦੇਖੋ 3-4 ਪੱਤਰਕਾਰ ਵੀ ਮਾਰੇ ਗਏ, ਤੇ ਉਹ ਇਹ ਹੈ ਕਿ ਕੁਛ ਜਿਹੜੇ ਪੱਤਰਕਾਰ ਉਹ ਟੈਰਰਿਜ਼ਮ ਦਾ ਜਿਹੜਾ ਟੈਰਰਿਸਟ ਦਾ ਸ਼ਿਕਾਰ ਬਣੇ, ਕਿਉਂਕਿ ਉਹ ਜਿਹੜੀ ਸੀ ਗੱਲ ਸਿਰਫ ਤੇ ਸਿਰਫ ਸਟੇਟ ਦੀ ਕਰਦੇ ਜਾਂ ਪੁਲਿਸ ਦੀਆਂ ਸਾਰੀਆਂ ਗੱਲਾਂ ਨੂੰ ਡਿਗਨੀਫਾਈ ਕਰਦੇ ਸੀ, ਤੇ ਕੁਛ ਪੁਲਿਸ ਨੇ ਚੱਕ ਕੇ ਜਿਹੜੇ ਮਾਰਤੇ ਤੇ ਉਹ ਉਹਨਾਂ ਦਾ ਤਾਉਗ ਸੋਗੀ ਨਹੀਂ ਨਿਕਲੀ, ਤੇ ਪਰ ਇਹ ਹੈ ਵੀ ਜਿਹੜਾ ਉਸ ਵੇਲੇ ਨੈਸ਼ਨਲ ਮੀਡੀਆ ਸੀ ਤੇ ਜਿਵੇਂ ਹੁਣ ਨੈਸ਼ਨਲ ਮੀਡੀਆ ਹੁਣ ਵੀ ਪੂਰੀ ਤਰ੍ਹਾਂ ਸਟੇਟ ਦੇ ਨਾਲ ਖੜਾ, ਨੈਸ਼ਨਲ ਮੀਡੀਆ ਉਦੋਂ ਵੀ ਪੂਰੀ ਤਰ੍ਹਾਂ ਸਟੇਟ ਦੇ ਨਾਲ ਜਿਹੜਾ ਖੜਾ ਸੀ, ਕੁਛ 1-2 ਸਾਊਥ ਦੀਆਂ ਅਖਬਾਰਾਂ ਨੂੰ ਨਿਊਜ਼ ਪੇਪਰ ਨੂੰ ਛੱਡ ਕੇ, ਤੇ ਬਾਕੀ ਨੌਰਥ ਇੰਡੀਆ ਦੇ ਸਾਰੇ ਜਿਹੜੇ ਸੀ ਅਖਬਾਰ ਉਹ ਸਾਰੀ ਜੋ ਗੱਲ ਸਟੇਟ ਕਰਦੀ ਸੀ ਜੋ ਪੁਲਿਸ ਦਾ DGP ਜਿਹੜੀ ਗੱਲ ਕਰਦਾ ਸੀ ਉਹੀ ਉਹ ਕਰਦੇ ਸੀ, ਇੱਥੋਂ ਤੱਕ ਕਿ ਆਪਣੇ ਐਡੀਟੋਰੀਅਲ ਦੇ ਵਿੱਚ ਵੀ ਜਿਹੜੀ ਉਹ ਗੱਲ ਲਿਖਦੇ ਸੀ, ਤੇ ਜਿਹੜੀਆਂ ਕਈ ਗੱਲਾਂ ਟੈਰਰਿਜ਼ਮ ਵਾਲੀਆਂ ਨਹੀਂ ਸੀ ਹੁੰਦੀਆਂ ਉਹਨੂੰ ਵੀ ਟੈਰਰਿਜ਼ਮ ਦੇ ਨਾਲ ਜਿਹੜੀ ਸੀ ਉਹ ਜੋੜ ਕੇ ਕੀਤਾ ਜਾਣਾ ਸੀ, ਇੱਥੋਂ ਤੱਕ ਕਿ ਇਹ ਵੀ ਨਹੀਂ ਸੀ ਗੁਰੇਜ ਕਰਦੇ ਸਿੱਖ ਟੈਰਰਿਸਟ ਲਿਖਣ ਤੋਂ, ਇਹੋ ਜਿਹੜਾ ਵਿਸ਼ੇਸ਼ਣ ਲਾਉਣ ਤੋਂ ਵੀ ਗੁਰੇਜ ਨਹੀਂ ਸੀ ਕਰਦੇ, ਤੇ ਉਦੋਂ ਜਿਹੜੇ ਇਹ ਹਾਲਾਤ ਇੱਦਾਂ ਸੀ। ਹਾਂ ਜਿਹੜਾ ਵਰਨੈਕੂਲਰ ਮੀਡੀਆ ਸੀ ਉਹਦੇ ਚ ਜਿਵੇਂ ਪੰਜਾਬੀ ਟ੍ਰਿਬਿਊਨ ਹੈ, ਅਜੀਤ ਹੈ, ਅਕਾਲੀ ਪੱਤਰਕ ਹੈ, ਅੱਜ ਦੀ ਆਵਾਜ਼ ਉਦੋਂ ਨਵਾਂ ਨਵਾਂ ਅਖਬਾਰ ਨਿਕਲਿਆ ਸੀ, ਉੱਥੇ ਜਿਹੜੀਆਂ ਸੀ ਗੱਲਾਂ ਉਹ ਆ ਜਾਂਦੀਆਂ ਸੀ, ਦੋਨੇ ਪੱਖ ਵੀ ਆ ਜਾਂਦੇ ਸੀ, ਤੇ ਉਹ ਫਿਰ ਕਈ ਵਾਰੀ ਉਹਨਾਂ ਤੇ ਵੀ ਜਿਹੜਾ ਸੀ ਪੁਲਿਸ ਪੁੱਛ ਗਿੱਛ ਥੋੜੀ ਮੋਟੀ ਜਿਹੜੀ ਉਹ ਕਰਦੇ ਸੀ, ਮੈਂ ਖੁਦ ਆਪ ਸਰਗਰਮ ਰਿਹਾ, ਮੈਂ ਉਦੋਂ ਇਹ ਵੀ ਜ਼ਰੂਰ ਉਹਨਾਂ ਦੇ ਇਹ ਗੱਲ ਚੜ੍ਹਦੀ ਸੀ ਧਿਆਨ ਦੇ ਵਿੱਚ ਕਿ ਇਹ ਬੰਦਾ ਇਹਨੂੰ ਕਿਤੇ ਮਿਲਦੇ ਤਾਂ ਨਹੀਂ, ਬੰਦੇ ਜਿਹੜੇ ਟੈਰਰਿਸਟ ਨੇ ਇਹਨਾਂ ਨਾਲ ਕੀ ਹੈ, ਕਿਉਂ ਉਹਨਾਂ ਦੀ ਖਬਰ ਲੱਗ ਗਈ, ਟੈਰਰਿਸਟਾਂ ਦਾ ਪ੍ਰੈਸ ਨੋਟ ਕਿਵੇਂ ਆ ਗਿਆ, ਉਹ ਪੈਰ ਨੱਪਣ ਦੀ ਜਿਹੜੀ ਆ ਪੂਰੀ ਕੋਸ਼ਿਸ਼ ਜਿਹੜੀ ਆ ਉਹ ਕਰਦੇ ਸੀ, ਸੋ ਮੀਡੀਆ ਦੇ ਵਿੱਚ ਇਸ ਤਰ੍ਹਾਂ ਦਾ ਉਦੋਂ ਸੀ ਹਾਲਾਤ।
1: ਰਾਈਟ, ਬਹੁਤ ਧੰਨਵਾਦ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਪ੍ਰੀਤਮ ਜੀ ਇਸ ਸਾਰੀ ਧੰਨਵਾਦ ਜੀ। ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ, ਆ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਅੱਜ ਇਸ ਵਿਸ਼ੇ ਦੇ ਉੱਤੇ ਗੱਲ ਕੀਤੀ ਸੀ, ਔਰ ਜਾਣਨਾ ਇਸ ਕਰਕੇ ਵੀ ਜ਼ਰੂਰੀ ਸੀ ਕਿਉਂਕਿ ਖੁਦ ਸੋਸ਼ਲ ਮੀਡੀਆ ਦੇ ਉੱਤੇ ਮੈਂ ਬਹੁਤ ਕੁਛ ਆਲੇ ਦੁਆਲੇ ਨੂੰ ਦੇਖ ਰਿਹਾ ਹੈਗਾ, ਬੜਾ ਕੁਛ ਮਿਲ ਰਿਹਾ ਹੈਗਾ, ਦਿਖ ਰਿਹਾ ਹੈਗਾ, ਪਰ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਉਹਨਾਂ ਗੱਲਾਂ ਦੇ ਉੱਤੇ ਯਕੀਨ ਕਰੀਏ ਨਾ ਕਰੀਏ, ਇਹਨੂੰ ਲੈ ਕੇ ਇੱਕ ਸਵਾਲ ਜਿਹੜਾ ਇੱਕ ਸੰਸ਼ਾ ਜਿਹੜੀ ਹੈ ਹੋ ਜਾਂਦੀ ਹੈ, ਕਿਉਂਕਿ ਬਹੁਤ ਸਾਰੇ ਲੋਕ ਨਾ ਆਪਣੇ ਹਿਸਾਬ ਦੇ ਨਾਲ ਹੀ ਗੱਲਾਂ ਬਣਾ ਰਹੇ ਨੇ, ਕਿਹੜਾ ਕਿਸੇ ਨੂੰ ਪਤਾ, ਅਤੇ ਡਾਕੂਮੈਂਟਡ ਗੱਲ ਜਿਹੜੀ ਹੈਗੀ ਉਹ ਕਰਨੀ ਹੈ, ਇਸ ਕਰਕੇ ਵੀ ਜ਼ਰੂਰੀ ਸੀਗੀ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਜਿਹੜੇ ਲਾਈਵ ਸਾਡੇ ਨਾਲ ਸਰੋਤੇ ਜੁੜੇ ਹੋਏ ਆ ਉਹ ਜੁੜੇ ਰਹਿਣ, ਅਗਲਾ ਇੱਕ ਹੋਰ ਛੋਟਾ ਜਿਹਾ ਇੱਕ ਹੋਰ ਅੰਸ਼ ਅੱਜ ਦੇ ਇਤਿਹਾਸ ਦੇ ਨਾਲ ਜੁੜਿਆ, ਅੱਜ ਦੇ ਦਿਨ ਦੇ ਨਾਲ ਜੁੜਿਆ ਉਹ ਤੁਹਾਡੇ ਤੱਕ ਲੈ ਕੇ ਆਵਾਂਗੇ। ਦਿਓ ਜਾਸਾ ਧੰਨਵਾਦ
2: से दमदार और रोमांच कहानी
3: अल्फा प्रोग्राम उसका जुनून है
2: शानदार एक्शन एंटरटेनर 3 जुलाई को
3: मैं जो बना रहा हूँ वो इतिहास है
2: आलिया भट्ट शर्वरी अनिल कपूर और बॉबी देओल स्टारर
4: शुरू करो अग्नि परीक्षा
2: 3 जुलाई को आपके नजदीकी सिनेमा घरों में अल्फा
3: इंडिया अल्फा से डरेगा
5: वो वेट कर रहे तुम्हारे
6: व्हाइट हिल स्टूडियोज पेश करते हैं पीरियड एक्शन थ्रिलर द स्टार
7: एक अल्लाह कपड़ा नहीं है एक कहानियां कई सदियां दी
6: स्टारिंग तरसेम जसर गीत गुराया ते योगराज सिंह
8: दे हैव स्लेवरी इन देयर ब्लड वी हैव किंगशिप इन आवर्स
9: क्रिएट

0: ਬੈਟਮੈਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

देखो सरपंच 10 जुलाई नू तुहाडे नेड़े सिनेमा घरां च।

0: ਯੋ ਹਾਂ ਜੀ 1674
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਇਟਾ ਦ ਸਮਾਰਟ ਚੋਇਸ

0: ਹਾਈ ਕੋਰਟ ਨੇ ਅਯੋਧਿਆ ਸਥਿਤ ਟਰੱਸਟ ਦੇ ਵਿੱਚ ਦਾਨ ਤੇ ਚੜਾਵੇ ਦੀ ਚੋਰੀ ਦੀ ਜਾਂਚ ਦੀ ਮੰਗ ਵਾਲੀਆਂ ਦੋ ਪਟੀਸ਼ਨਾਂ ਨੂੰ 7 ਜੁਲਾਈ ਨੂੰ ਖਾਰਜ ਕਰ ਦਿੱਤਾ ਸੀ। ਉਧਰ ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਦੇ ਦਿਨ ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਦੇ ਖਿਲਾਫ ਦਰਜ ਚੈੱਕ ਬਾਊਂਸ ਮਾਮਲੇ ਦੇ ਵਿੱਚ ਉਹਨਾਂ ਦੀ ਸਜ਼ਾ ਨੂੰ ਬਰਕਰਾਰ ਰੱਖਿਆ। ਲਾਈਵਲਾ ਨਾਮ ਦੀ ਇਸ ਵੈਬਸਾਈਟ ਦੇ ਮੁਤਾਬਕ ਜਸਟਿਸ ਵਰਣਕਾਂਤਾ ਸ਼ਰਮਾ ਨੇ ਰਾਜਪਾਲ ਯਾਦਵ ਨੂੰ 7 ਮਾਮਲਿਆਂ 'ਚ 3-3 ਮਹੀਨਿਆਂ ਦੀ ਸਧਾਰਨ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਹੁਕਮ ਦਿੱਤਾ ਕਿ ਸਾਰੀਆਂ ਸਜ਼ਾਵਾਂ ਨਾਲ ਨਾਲ ਚੱਲਣਗੀਆਂ। ਫਰਵਰੀ ਮਹੀਨੇ ਦੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਦੇ ਅੰਦਰ ਆਤਮ ਸਮਰਪਣ ਕਰਨ ਨੂੰ ਕਿਹਾ ਗਿਆ ਸੀ, ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਦੀ ਸਜ਼ਾ ਦੇ ਉੱਤੇ ਅੰਤਰਮ ਰੋਕ ਲਗਾ ਦਿੱਤੀ ਗਈ ਸੀ। ਸ਼ੁੱਕਰਵਾਰ ਦੇ ਦਿਨ ਅਦਾਲਤ ਨੇ ਰਾਜਪਾਲ ਯਾਦਵ ਨੂੰ ਹਰ ਮਾਮਲੇ ਦੇ ਵਿੱਚ ਸ਼ਿਕਾਇਤਕਰਤਾਵਾਂ ਨੂੰ 1.5 ਕਰੋੜ ਰੁਪਏ ਦੇਣ ਦਾ ਭੁਗਤਾਨ ਕਰਨ ਦਾ ਨਿਰਦੇਸ਼ ਵੀ ਦਿੱਤਾ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਨੂੰ 1.4 ਲੱਖ 75 ਹਜ਼ਾਰ ਰੁਪਏ ਤੇ ਸੂਬੇ ਨੂੰ 25,000 ਰੁਪਏ ਦੇਣ ਦਾ ਹੁਕਮ ਵੀ ਦਿੱਤਾ। ਅਦਾਲਤ ਨੇ ਰਾਜਪਾਲ ਯਾਦਵ ਦੀ ਪਤਨੀ ਰਾਧਾ ਯਾਦਵ ਨੂੰ ਵੀ ਹਰ ਮਾਮਲੇ ਦੇ ਵਿੱਚ ਸ਼ਿਕਾਇਤਕਰਤਾ ਨੂੰ 5,51,000 ਤੇ 380 ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ। ਉੱਥੇ ਹੀ ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਇੱਥੇ ਟੈਲਸਟਰਾ ਦੇ ਜਿਹੜਾ ਆਊਟੇਜ ਹੋਇਆ ਸੀ ਉਸ ਨੂੰ ਲੈ ਕੇ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ। ਟੈਲਸਟਰਾ ਦੀ ਤਰਫ ਤੋਂ ਜਿਹੜਾ ਸਰਕਾਰ ਦੀ ਤਰਫ ਤੋਂ ਨੋਟਿਸ ਦਿੱਤਾ ਗਿਆ ਸੀ, ਟੈਲਸਟਰਾ ਨੇ ਉਸਦਾ ਜਵਾਬ ਦਿੱਤਾ। ਅਨੀਕਾ ਵੈਲਸ ਜਿਹੜੇ ਕਿ ਦੇਸ਼ ਦੇ ਫੈਡਰਲ ਕਮਿਊਨੀਕੇਸ਼ਨ ਮਿਨਿਸਟਰ ਨੇ, ਉਹਨਾਂ ਤੱਕ ਗੱਲ ਕੀਤੀ ਗਈ ਹੈ ਤੇ ਉਹਨਾਂ ਨੇ ਇਸ ਖਬਰ ਦੀ ਪੁਸ਼ਟੀ ਵੀ ਕੀਤੀ ਹੈ। ਦੱਸ ਦਈਏ ਕਿ ਟੈਲਸਟਰਾ ਦੇ ਹਵਾਲੇ ਦੇ ਨਾਲ 000 ਆਊਟੇਜ ਦੀਆਂ ਜਿੰਨੀਆਂ ਵੀ ਸ਼ਿਕਾਇਤਾਂ ਸੀ ਉਹਨਾਂ ਸਾਰੀਆਂ ਦੇ ਉੱਤੇ ਪੜਤਾਲ ਕੀਤੀ ਗਈ ਹੈ। ਦੇਖਿਆ ਗਿਆ ਹੈ ਕਿ 000 ਦੀ ਕਿਸੇ ਵੀ ਸ਼ਿਕਾਇਤ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਜਾਨ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕੋਈ ਬਹੁਤ ਗੰਭੀਰ ਸਮੱਸਿਆ ਨਿਕਲ ਕੇ ਸਾਹਮਣੇ ਆਈ। ਹਾਲਾਂਕਿ ਇਸ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਟੈਲਸਟਰਾ ਦੀ ਫਿਲਹਾਲ ਇਸ ਇੰਨੀ ਵੱਡੀ ਗਲਤੀ ਨੂੰ ਦੱਬਿਆ ਤਾਂ ਜ਼ਰੂਰ ਜਾ ਰਿਹਾ, ਪਰ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਸਾਲਾਂ ਦੇ ਵਿੱਚ ਟੈਲਸਟਰਾ ਤੋਂ ਇਸ ਕਿਸਮ ਦੀ ਕੋਈ ਕੁਤਾਹੀ ਨਹੀਂ ਹੋਏਗੀ, ਇਸ ਗੱਲ ਦੀ ਵੀ ਕੋਈ ਗਰੰਟੀ ਨਹੀਂ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇ ਦਿਨ ਟੈਲਸਟਰਾ ਦੀ CEO ਦੀ ਤਰਫ ਤੋਂ ਇਸ ਬਾਰੇ ਮਾਫ਼ੀ ਵੀ ਮੰਗੀ ਗਈ ਸੀ। ਦੱਸ ਦਈਏ ਕਿ ਸਾਊਥ ਆਸਟ੍ਰੇਲੀਆ ਦੀ ਸੈਨੇਟਰ ਲਿਬਰਲ ਪਾਰਟੀ ਤੋਂ ਆਉਂਦੇ ਕੈਰਨ ਲਿਡਲ ਨੇ ਹਾਲਾਂਕਿ ਇੱਕ ਹੋਰ ਦਾਅਵਾ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਸੂਬੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ ਜਿਹੜਾ 000 ਦੇ ਉੱਤੇ ਮਦਦ ਲੈਣ ਦੀ ਗੁਹਾਰ ਲਗਾਉਂਦਾ ਰਿਹਾ ਪਰ ਮਦਦ ਨਹੀਂ ਪਹੁੰਚ ਸਕੀ। ਬਾਵਜੂਦ ਇਸ ਦੇ ਫੈਡਰਲ ਮਿਨਿਸਟਰ ਦੀ ਤਰਫ ਤੋਂ ਸਾਰੇ ਦਾਅਵਿਆਂ ਨੂੰ ਝੁਠਲਾ ਦਿੱਤਾ ਗਿਆ, ਯਾਨੀ ਕਿ ਟੈਲਸਟਰਾ ਦੀ ਤਰਫ ਤੋਂ ਜੇਕਰ ਇਹ ਗਲਤੀ ਹੋਈ ਵੀ ਹੈ ਤਾਂ ਉਸਦਾ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਉੱਥੇ ਹੀ ਅਗਲੀ ਖਬਰ ਦੀ ਸਾਂਝ ਪਾਈਏ ਤੇ ਬ੍ਰਿਸਬੇਨ ਤੋਂ ਜੁੜੀ ਹੋਈ, ਜਿੱਥੇ ਬ੍ਰਿਸਬੇਨ ਦੇ ਵਿੱਚ ਹਵਾਈ ਅੱਡੇ ਦੇ ਰੂਟ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੁਣ ਕਾਫ਼ੀ ਰਾਹਤ ਮਿਲ ਸਕਦੀ ਹੈ। ਲਗਭਗ 1,40,000 ਲੋਕਾਂ ਨੂੰ ਰਾਹਤ ਮਿਲੇਗੀ ਕਿਉਂਕਿ ਬ੍ਰਿਸਬੇਨ ਹਵਾਈ ਅੱਡੇ ਦੇ ਕੁਝ ਰੂਟ ਬਦਲੇ ਗਏ ਨੇ। ਖਾਸ ਤੌਰ ਦੇ ਉੱਤੇ ਰੈਡਕਲਿਫ, ਸਦਰਨ ਮੋਰਿੰਟਨ ਬੇ, ਬਾਰਬੀ ਆਈਲੈਂਡ ਤੇ ਲੋਗਨ ਦੀ ਜਿਹੜੀ ਕੌਂਸਲ ਹਾਊਸ ਦੇ ਵਿੱਚ ਪੈਂਦੇ ਲੋਕਾਂ ਨੂੰ ਇਸ ਦਾ ਫਾਇਦਾ ਮਿਲ ਸਕਦਾ ਕਿਉਂਕਿ ਬਹੁਤ ਸਾਰੇ ਜਿਹੜੇ ਫਲਾਈਟ ਪਾਥ ਨੇ ਉਹ ਬਦਲੇ ਜਾ ਰਹੇ ਨੇ। ਉਦਾਹਰਨ ਦੇ ਤੌਰ ਦੇ ਉੱਤੇ ਬ੍ਰਿਸਬੇਨ ਹਵਾਈ ਅੱਡੇ ਤੋਂ ਬ੍ਰਿਸਬੇਨ CBD ਦੇ ਰਾਹੀਂ ਹੁੰਦਿਆਂ ਹੋਇਆਂ ਜਿਹੜਾ ਲੋਗਨ ਸੈਂਟਰਲ ਵੱਲ ਦੀਆਂ ਉਡਾਨਾਂ ਚੱਲਦੀਆਂ ਸੀ ਉਹਨਾਂ ਨੂੰ ਹੁਣ ਚੈਂਡਲਰ ਤੋਂ ਹੀ ਮੈਕੇ ਆਈਲੈਂਡ ਵੱਲ ਨੂੰ ਮੋੜ ਦਿੱਤਾ ਜਾਏਗਾ, ਯਾਨੀ ਕਿ ਬਹੁਤ ਸਾਰੇ ਰਿਹਾਇਸ਼ੀ ਲੋਕਾਂ ਨੂੰ ਇਸ ਦਾ ਜਿਹੜਾ ਆਵਾਜ਼ਾਂ ਨੇ ਹਵਾਈ ਜਹਾਜ਼ਾਂ ਦੀਆਂ ਉਹਨਾਂ ਤੋਂ ਬਚਾਅ ਹੋ ਸਕੇਗਾ, ਉਹਨਾਂ ਨੁਕਸਾਨ ਨਹੀਂ ਹੋਏਗਾ। ਉੱਥੇ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਹੈਰਤਮੰਦ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਪਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਰੇਡੀਓ

0: ਕੋਈ ਨਾ ਕੁਛ ਕਿਸੇ ਨੂੰ ਬਾਹਲਾ ਦਿਖਾਉਣਾ, ਨਾ ਜਿਤਾਉਣਾ, ਨਾ ਸਮਝਾਉਣਾ। ਹੁਣ ਠੀਕ ਆ, ਜੋ ਹੈਗਾ ਵਧੀਆ, ਜਿਹਨੇ ਤੁਹਾਡੇ ਨਾਲ ਆ ਉਹ ਵੀ ਤੁਹਾਡੇ ਨਾਲ ਆ, ਜਿਹੜਾ ਪਿਆਰ ਕਰਦਾ ਉਹ ਵੀ ਭਲਾ, ਜਿਹੜਾ ਨਹੀਂ ਹੈਗਾ ਉਹ ਵੀ ਚੰਗਾ। ਹਰੇਕ ਦੀ ਸੋਲ ਦੀ ਆਪਣੀ ਜਰਨੀ ਆ। ਹੁਣ ਹੋ ਸਕਦਾ ਤੁਸੀਂ ਇਹ ਗੱਲ ਨੋਟ ਕੀਤੀ ਆ ਵੀਰੇ, ਕਿਉਂਕਿ ਆਪਾਂ ਪਹਿਲਾਂ ਵੀ ਬਹੁਤ ਵਾਰ ਮਿਲੇ ਹਾਂ।
1: ਨਹੀਂ ਚਾਹ ਤੇ ਇਹ ਚੀਜ਼ ਇਸ ਕਰਕੇ ਵੀ, ਕਿਉਂਕਿ ਜਦੋਂ ਤੁਹਾਨੂੰ ਲੱਗਦਾ ਹੁੰਦਾ ਤੁਹਾਡੇ ਆਪਣੇ ਪ੍ਰੋਡਕਟ ਦੇ ਉੱਤੇ ਤੁਹਾਨੂੰ ਲੱਗ ਰਿਹਾ ਹੁੰਦਾ ਵੀ ਆਪਾਂ ਕੁਛ ਵਧੀਆ ਕੀਤਾ ਇਸ ਵਾਰੀ ਲੋਕਾਂ ਨੂੰ ਦੇਣ ਦੇ ਲਈ, ਸ਼ਾਇਦ ਉਹ ਵੀ ਇੱਕ, ਜਾਂ ਕੱਲ੍ਹ ਤੁਸੀਂ ਫਿਲਮ ਵਿਖਾਈ ਆ ਲੋਕਾਂ ਨੂੰ
0: ਜੀ,
1: ਉੱਥੋਂ ਉਹਨਾਂ ਕੋਲ ਰਿਵਿਊ ਲਏ ਆ, ਉਹ ਵੀ ਇੱਕ ਫੈਕਟਰ ਹੋ ਸਕਦਾ।
0: ਬਿਲਕੁਲ ਬਾਈ, 100% ਸਹੀ ਹੋ ਤੁਸੀਂ ਇਸ ਗੱਲ ਦੇ ਵਿੱਚ। ਜਦੋਂ ਆਪਾਂ ਰਿਜ਼ਲਟ ਆ ਜਾਂਦਾ ਆਪਣਾ, ਹੈ ਨਾ, ਜਿਵੇਂ ਜਦੋਂ ਆਪਾਂ ਫਿਰ ਰਿਜ਼ਲਟ ਤੋਂ ਬਾਅਦ ਰਿਲੈਕਸ ਹੋ ਜਾਈਦਾ, ਇੰਨਾ ਕੁ ਜ਼ਰੂਰ ਹੈਗਾ ਵੀ ਕੱਲ੍ਹ ਜਦੋਂ ਫਿਲਮ ਦੇਖੀ ਆ ਇੱਥੇ ਸਾਰੀ ਆਡੀਅੰਸ ਦੇ ਵਿੱਚ ਦੇਖੀ ਆ, ਉਹਨਾਂ ਦੇ ਚਿਹਰੇ ਰੀਡ ਕੀਤੇ ਆ, ਉਹਨਾਂ ਦੀ ਫੇਸ ਰੀਡਿੰਗ ਕੀਤੀ ਆ, ਉਹਨਾਂ ਦੇ ਮਿਲਣ ਦੇ ਤਰੀਕੇ ਨੇ ਦੱਸਿਆ ਵੀ ਉਹਨਾਂ ਨੂੰ ਕਿੰਨੀ ਪਸੰਦ ਆਈ ਆ। ਕਿਉਂਕਿ ਕਈ ਵਾਰ ਲਫਜ਼ਾਂ ਦੇ ਵਿੱਚੋਂ ਚੀਜ਼ ਓਨੀ ਨਹੀਂ ਤੁਸੀਂ ਸਮਝ ਪਾਉਂਦੇ, ਕਿਉਂਕਿ ਲਫ਼ਜ਼ ਤਾਂ ਉਹੀ ਨੇ ਵੀ ਬਾਈ ਬਹੁਤ ਵਧੀਆ,
1: ਬਿਲਕੁਲ
0: ਬਹੁਤ ਇੰਜੋਏ ਕੀਤਾ, ਪਰ ਸਿਰਫ ਉਹ ਕਹਿਣ ਦੇ ਹਾਵ ਭਾਵ ਨੇ ਜਿਹੜੇ ਤੁਹਾਨੂੰ ਹੋਰ ਜ਼ਿਆਦਾ ਉਹਨਾਂ ਦੀ ਡੂੰਘਾਈ ਅਤੇ ਗੰਭੀਰਤਾ ਦੱਸਦੇ ਆ। ਉਹ ਚੀਜ਼ ਹੈਗੀ ਆ ਜੀ, ਮਾਲਕ ਦਾ ਸ਼ੁਕਰ ਆ। ਇੱਕ ਤਾਂ ਇਹ ਆ ਵੀ ਉਹਨੇ ਆਪਦੀ ਮੇਰੀ ਫਿਲਮ ਕਰੀਅਰ ਦੀ ਜਰਨੀ ਦੇ ਵਿੱਚ ਬੜੀਆਂ ਸੋਹਣੀਆਂ ਫਿਲਮਾਂ, ਬੜੇ ਵਧੀਆ ਕੰਟੈਂਟ ਹਿੱਸੇ ਆ ਗਏ ਆ, ਉਹ ਚੀਜ਼ ਦਾ ਇੱਕ ਸਕੂਨ ਆ। ਇੱਕ ਇਹ ਫਿਲਮ ਦਾ ਵੀ ਹੁਣ ਕੱਲ੍ਹ ਜਦੋਂ ਥੀਏਟਰ ਦੇ ਵਿੱਚ ਦੇਖੀ ਆ ਤਾਂ ਡੈਫੀਨੇਟਲੀ ਉਹਦਾ ਬਾਈ ਆਰਾਮ ਹੈਗਾ।
1: ਅੱਛਾ, ਬੜੇ ਅਲੱਗ ਅਲੱਗ ਤੁਸੀਂ ਕੰਸੈਪਟ ਲੈ ਕੇ ਆਉਂਦੇ ਹੋ ਅਤੇ ਹਰ ਇੱਕ ਕੰਸੈਪਟ ਵੈਲਿਊਬਲ ਆ। ਪੰਜਾਬੀ ਲੋਕ ਜਦੋਂ ਸੁਣਦੇ ਆ ਤੁਹਾਡਾ ਪੋਸਟਰ ਵਹਿੰਦੇ ਅਤੇ ਉਹਨਾਂ ਨੂੰ ਉਦੋਂ ਹੀ ਇੱਕ ਮੈਸੇਜ ਮਿਲ ਜਾਂਦਾ ਵੀ ਇਸ ਵਾਰੀ ਕੁਛ ਵੱਖਰਾ ਵੇਖਣ ਨੂੰ ਮਿਲੂਗਾ, ਵੱਖਰਾ ਉਹ ਇਤਿਹਾਸ ਦੇ ਵਿੱਚੋਂ, ਵੱਖਰਾ ਤੁਹਾਡੀ ਆਪਣੀ ਬੋਲੀ ਦੇ ਲਈ, ਆਪਣੇ ਸੱਭਿਆਚਾਰ ਦੇ ਲਈ, ਆਪਣੇ ਧਰਮ ਦੇ ਪੱਖੋਂ ਕਈ ਚੀਜ਼ਾਂ ਸਿੱਖਣ ਕਰਨ ਵਾਲੀਆਂ ਮਿਲਣਗੀਆਂ। ਸੋ ਇਹ ਕਿੱਦਾਂ ਕੰਸੈਪਟ ਕਿੱਦਾਂ ਧਿਆਨ ਦੇ ਵਿੱਚ ਆਉਂਦੇ ਨੇ, ਕਿੱਦਾਂ ਚੁਣਦੇ ਹੋ?
0: ਦੇਖੋ ਬਈ, ਆਪਾਂ ਪਹਿਲਾਂ ਸੋਚਦੇ ਹੁੰਦੇ ਹਾਂ ਵੀ ਯਾਰ, ਮੈਂ ਜਿਵੇਂ ਕੋਈ ਵੀ ਆਪਾਂ ਬਿਜ਼ਨਸ ਖੋਲਦੇ ਹਾਂ ਨਾ, ਆਪਾਂ ਉਹ ਬਿਜ਼ਨਸ ਦੇ ਆਪਦੇ ਇੱਕ ਐਟੀਕੇਟਸ ਜਾਂ ਕਹਿ ਦਈਏ ਜਾਂ ਵਰਕ ਐਥਿਕਸ ਆਪਾਂ ਇੱਕ ਸੋਚੇ ਹੁੰਦੇ ਨੇ ਯਾਰ, ਵੀ ਮੈਂ ਇਹੋ ਜਿਹਾ ਬੰਦਾ, ਮੈਂ ਇਹੋ ਜਿਹਾ ਕੰਮ ਕਰ ਸਕਦਾ, ਜਾਂ ਆਪਾਂ ਇੱਕ ਹੱਟੀ ਖੋਲ੍ਹੀ ਆ, ਮੈਂ ਆਹ ਹੱਟੀ ਦੇ ਵਿੱਚ ਯਾਰ ਮੇਰਾ ਆਹ ਅਸੂਲ ਰੱਖਣਾ। ਕਈਆਂ ਦਾ ਜਿਵੇਂ ਹੁੰਦਾ ਵੀ ਕਈ ਜਿਹੜੇ ਕੁੱਕ ਕਰਦੇ ਆ, ਕਹਿੰਦੇ ਯਾਰ ਅਸੀਂ ਦੇਸੀ ਘਿਓ 'ਚ ਬਣਾਉਣਾ ਬਾਈ, ਜਾਂ ਇਹ ਕੰਮ ਸ਼ੁਰੂ ਕੀਤਾ ਸੀ ਦੇਸੀ ਘਿਓ 'ਚ ਬਣਾ ਕੇ ਦੇਣਾ ਵਾ, ਅਤੇ ਆਪਣੇ ਵੱਲੋਂ ਪਿਓਰਟੀ 'ਤੇ ਧਿਆਨ ਰੱਖਣਾ ਵਾ। ਕਈ ਹੱਟੀਆਂ ਇੱਦਾਂ ਦੀਆਂ ਬਣਦੀਆਂ, ਹੈ ਨਾ, ਅਤੇ ਕਈ ਵਾਰ ਇਹ ਹੁੰਦਾ ਬਿਜ਼ਨਸ ਰਨ ਕਰਨ ਲਈ ਅਗਲਾ ਕਹਿੰਦਾ ਯਾਰ ਬਿਜ਼ਨਸ ਚੱਲਣਾ ਚਾਹੀਦਾ, ਜੋ ਚੱਲਦਾ ਉਹਨੂੰ ਚਲਾਓ, ਹੈ ਨਾ। ਸੋ ਮੈਨੂੰ ਲੱਗਦਾ ਉਹ ਹੁੰਦਾ ਜਦੋਂ ਉਹਦਾ ਕੰਮ ਸ਼ੁਰੂ ਕੀਤਾ ਉਦੋਂ ਦਾ ਇਹ ਸੋਚਿਆ ਹੋਇਆ, ਅਸੀਂ ਉਹੀ ਦੇਸੀ ਘਿਓ ਦੇ ਤੜਕੇ ਵਾਲੀ ਗੱਲ ਆ, ਇਹ ਮੰਨਿਆ ਹੋਇਆ ਵੀ ਯਾਰ ਜਿਹੜੀ ਚੀਜ਼ ਦੇਣੀ ਆ ਆਪਣੇ ਵੱਲੋਂ ਪਿਓਰ ਦੇਣ ਦੀ ਕੋਸ਼ਿਸ਼ ਕਰਨੀ ਆ। ਦੇਖੋ ਬਾਈ ਜੀ, ਪਰਫੈਕਸ਼ਨ ਕੁਛ ਨਹੀਂ ਹੈਗੀ, ਹੈ ਨਾ, ਮੈਂ ਨਹੀਂ ਕਹਿੰਦਾ ਅਸੀਂ ਬਹੁਤ ਪਰਫੈਕਟ ਫਿਲਮਾਂ ਬਣਾਈਆਂ ਨੇ ਜਾਂ ਬਣਾਵਾਂਗੇ, ਅਸੀਂ ਕੋਸ਼ਿਸ਼ ਕੀਤੀ ਆ, ਅਸੀਂ ਹਮੇਸ਼ਾ ਕੋਸ਼ਿਸ਼ ਕੀਤੀ ਆ, ਚਾਹੇ ਉਹ ਕਿਸੇ ਵੀ ਫਿਲਮ ਦੇ ਰੂਪ 'ਚ, ਚਾਹੇ ਰੱਬ ਦਾ ਰੇਡੀਓ ਸੀ, ਚਾਹੇ ਮਸਤਾਨੇ ਸੀ, ਚਾਹੇ ਗੁਰੂ ਨਾਨਕ ਜਹਾਜ਼ ਸੀ, ਚਾਹੇ ਹੁਣ ਰੱਬ ਦਾ ਰੇਡੀਓ 3 ਸੀ, ਸਾਡੇ ਵੱਲੋਂ ਇਹ ਕੋਸ਼ਿਸ਼ ਆ ਜੀ ਵੀ ਅਸੀਂ ਉਹ ਕੰਟੈਂਟ ਲੈ ਕੇ ਆਈਏ ਜਿਹੜਾ ਪੰਜਾਬ ਨੂੰ ਰੀਪ੍ਰਜੈਂਟ ਕਰਦਾ ਹੋਵੇ, ਅਤੇ ਉਹਦੀ ਮੇਕਿੰਗ ਦੇ ਵਿੱਚ ਮੈਂ ਇੰਨਾ ਕਹਿੰਦਾ ਵੀ ਅਸੀਂ ਇਮਾਨਦਾਰੀ ਨਾਲ ਪੂਰਾ ਸਮਾਂ ਉਹਦੇ ਵਿੱਚ ਖੁੱਭੇ ਹੁੰਦੇ ਹਾਂ, ਉੱਥੇ ਕੋਈ ਵੀ ਹੋਰ ਚੀਜ਼ ਨਹੀਂ ਸੁੱਝਦੀ ਹੁੰਦੀ। ਸੋ ਉਹ ਚੀਜ਼ ਹੈਗੀ ਆ ਜੀ ਵੀ ਆਪਣੇ ਵੱਲੋਂ ਆਪਣੀ ਜਿਹੜਾ ਪਰਮਾਤਮਾ ਨੇ ਕਿਰਤ ਦਿੱਤੀ ਆ ਉਹਦੇ ਵਿੱਚ ਕੋਸ਼ਿਸ਼ ਆ ਵੀ ਆਪਣੇ ਵੱਲੋਂ ਚੰਗਾ ਯੋਗਦਾਨ ਪਾ ਦਈਏ, ਬਸ।
1: ਬਹੁਤ ਵਧੀਆ ਜੀ, ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਦਾ ਸਿਰਾ ਤੁਹਾਨੂੰ ਜਾਂਦਾ, ਤੁਹਾਡੇ ਟਾਈਟਲ ਬੜੇ ਵਧੀਆ ਹੁੰਦੇ ਆ ਵੀ ਫਿਲਮਾਂ ਦੇ, ਰੱਬ ਦਾ ਰੇਡੀਓ, ਬੜਾ ਪਹਿਲੀ ਵਾਰੀ ਸੁਣਨ ਦੇ ਵਿੱਚ ਬੜਾ ਵੱਖਰਾ ਜਿਹਾ, ਬੜਾ ਵਧੀਆ ਜਿਹਾ ਲੱਗਾ ਹੈ ਕਿ ਹੁਣ ਚਲੋ ਸਾਰੀਆਂ ਫਿਲਮਾਂ ਦੇ ਤੁਹਾਡੇ ਟਾਈਟਲ ਬੜੇ ਕਮਾਲ ਦੇ ਆ, ਹੁਣ ਦਸਤਾਰ ਤੁਸੀਂ ਟਾਈਟਲ ਬੜੇ ਵਧੀਆ, ਹਰ ਇੱਕ ਦੇ ਕਹੀਏ ਆਪਾਂ ਕਿ ਦਿਲ ਤੋਂ ਇੱਕ ਲੱਗਣ ਵਾਲੀ ਗੱਲ ਆ, ਬੰਦਾ ਧਿਆਨ ਦਿੰਦਾ ਵਾ ਉਸ ਚੀਜ਼ 'ਤੇ, ਕੌਣ ਇਹ ਪਿੱਕ ਕੌਣ ਕਰਦਾ ਤੁਹਾਡੇ ਆਈਡੀਆ?
0: ਤਾਂ ਆਪਣੇ ਪ੍ਰੋਡਕਸ਼ਨ ਹਾਊਸ ਤੋਂ ਨੇ ਫਿਲਮਾਂ ਕੀਤੀਆਂ ਬਾਈ, ਉਹ ਤਾਂ ਡੈਫੀਨੇਟਲੀ 100% ਸਾਡੀ ਟੀਮ ਦੇ ਆਪਦਾ ਮੇਰਾ ਸੁਝਾਅ ਹੁੰਦਾ, ਹੈ ਨਾ, ਪਰ ਦਸਤਾਰ ਦਾ ਮੈਂ ਸਾਰਾ ਕ੍ਰੈਡਿਟ ਵਾਈਟ ਹਿੱਲ ਨੂੰ ਦਊਂਗਾ, ਕਿਉਂਕਿ ਮੈਨੂੰ ਇਹ ਟਾਈਟਲ ਤੋਂ ਹੀ ਇਹਨਾਂ ਨੇ ਅਪਰੋਚ ਕੀਤੀ ਸੀ। ਜਦੋਂ ਮੈਨੂੰ ਕਾਲ ਆਈ ਸੀ, ਕਹਿੰਦੇ ਬਾਈ ਵੀ ਆਪਾਂ ਫਿਲਮ ਕਰਨੀ ਆ ਇਕੱਠਿਆਂ ਨੇ, ਸਾਡੀ ਗੱਲ ਉਦੋਂ ਗੁਰੂ ਨਾਨਕ ਜਹਾਜ਼ ਦਾ ਸਾਡਾ ਕੰਮ ਚੱਲ ਰਿਹਾ ਸੀਗਾ, ਸ਼ੂਟ ਚੱਲ ਰਿਹਾ ਸੀ ਉਦੋਂ ਦੀ ਗੱਲ ਆ, ਮੈਂ ਕਿਹਾ ਬਾਈ ਵੀ ਹਜੇ ਇਹਦੋਂ ਡਨ ਕਰਕੇ ਫਿਰ ਅੱਗੇ ਆਪਾਂ ਕਰਾਂਗੇ, ਆਪਾਂ ਕਰਾਂਗੇ ਜ਼ਰੂਰ। ਕਹਿੰਦੇ ਬਾਈ ਤੁਸੀਂ ਡੈਫੀਨੇਟਲੀ ਕਰੋਗੇ, ਤੁਸੀਂ ਜਵਾਬ ਦੇ ਨਹੀਂ ਸਕਦੇ, ਤੁਹਾਨੂੰ ਜਦ ਟਾਈਟਲ ਦੱਸਣਾ। ਮੈਂ ਕਿਹਾ ਵੀ ਕੀ ਟਾਈਟਲ ਆ? ਕਹਿੰਦੇ ਦਸਤਾਰ। ਮੈਂ ਕਿਹਾ ਬਾਈ ਤੁਸੀਂ ਇੱਦਾਂ ਦਾ ਟਾਈਟਲ ਦੱਸਿਆ ਜਿਹੜਾ ਤੁਸੀਂ ਇਹ ਦੇਖੋ ਬਾਈ ਵੀ ਹਜੇ ਤੱਕ ਪੰਜਾਬੀ ਦੇ ਵਿੱਚ ਦਸਤਾਰ ਆਪਣੇ ਲਈ ਕਿੱਡਾ ਵੱਡਾ ਟਾਈਟਲ ਵੀ ਆ, ਆਪਣੇ ਲਈ ਮਾਣ ਵੀ ਆ, ਅਤੇ ਆਪਣੀ ਆਈਡੈਂਟੀ ਵੀ ਆ। ਵੀ ਇਹ ਮੈਂ ਕਿਹਾ ਵੀ ਸਾਡੇ ਕਦੇ ਦਿਮਾਗ 'ਚ ਕਿਉਂ ਨਹੀਂ ਆਈ ਇਹ ਚੀਜ਼, ਹੈ ਨਾ, ਵੀ ਅਸੀਂ ਜਦੋਂ ਇੱਕ ਦੋ ਵਾਰ ਸੋਚਿਆ, ਹੈ ਨਾ, ਤਾਂ ਮਤਲਬ ਵੀ ਇਹ ਚੀਜ਼ ਸਾਡੇ ਇਹ ਟਾਈਟਲ ਜਾਂ ਚੀਜ਼, ਮੈਂ ਵੀ ਸਭ ਤੋਂ ਪਹਿਲਾਂ ਤੁਹਾਨੂੰ ਇਹ ਬਈ ਸ਼ਾਬਾਸ਼ ਆ ਵੀ ਤੁਸੀਂ ਐਡਾ ਵੱਡਾ ਨਾਮ, ਹੈ ਨਾ, ਜਿਹਦੇ 'ਤੇ ਫਿਲਮ ਬਣਨੀ ਜ਼ਰੂਰੀ ਸੀ ਵੀ ਉਹ ਤੁਸੀਂ ਦਿੱਤੀ। ਦੂਜਾ ਤੁਹਾਡਾ ਧੰਨਵਾਦ ਆ ਵੀ ਤੁਸੀਂ ਮੇਰੇ 'ਤੇ ਮਾਣ ਕਰਕੇ ਮੈਨੂੰ ਅਪਰੋਚ ਕੀਤਾ, ਤੇ ਇਹਦਾ ਕ੍ਰੈਡਿਟ ਇਹਨਾਂ ਦਾ ਬਾਈ, ਬਾਕੀ ਟਾਈਟਲ ਅਸੀਂ

0: ਰਾਈਟਰ ਨਾਲ ਸਾਡੀ ਆਪਦੀ ਜਦੋਂ ਪ੍ਰੋਡਕਸ਼ਨ ਹਾਊਸ ਦੀ ਟੀਮ ਬੈਠਦੀ ਆ ਸਲਾਹ ਨਾਲ ਫਿਰ ਰੱਖੇ ਜਾਂਦੇ ਆ।
1: ਅੱਛਾ, ਇਹਦੀ ਇੱਕ ਟੈਗ ਲਾਈਨ ਵੀ ਆ, ਅੜੇ ਸੋ ਚੜੇ
0: ਜੀ।
1: ਮੈਂ ਜਦੋਂ ਤੁਹਾਡਾ ਪੋਸਟਰ ਵੇਖਿਆ ਤਾਂ ਮੈਨੂੰ ਲੱਗਿਆ ਯਾਰ ਦਸਤਾਰ ਮੈਨੂੰ ਬਹੁਤ ਸੋਹਣਾ ਲੱਗਾ ਟਾਈਟਲ, ਪਰ ਜਦੋਂ ਉਹ ਮੈਂ ਪੜ੍ਹਿਆ ਮੈਨੂੰ ਲੱਗਦਾ ਯਾਰ ਇਹ ਇਟ ਸੈਲਫ ਇੱਕ ਉਹ ਤੋਂ ਵੀ ਹੈਵੀ ਇੱਕ ਟਾਈਟਲ ਆ, ਮਤਲਬ ਵੀ ਇੱਕ ਕਮਾਲ ਦੀ ਚੀਜ਼ ਨਾਲ। ਤਾਂ ਉਹ ਚਲੋ ਆਪਾਂ ਜਦੋਂ ਟ੍ਰੇਲਰ ਵੇਖਿਆ ਤਾਂ ਉਹ ਚੀਜ਼ ਉਹਦੇ 'ਚੋਂ ਸਾਰੀ ਕਲੀਅਰ ਨਜ਼ਰ ਆਉਂਦੀ ਹੈ। ਉਸ ਟਾਈਟਲ 'ਤੇ ਵੀ ਕੁਛ ਅੱਗੇ ਹੋ ਜੇ
0: ਦੇਖੋ, ਤੁਹਾਡਾ ਆਈਡੀਆ ਬਹੁਤ ਵਧੀਆ ਇਹ, ਕਿਉਂਕਿ ਟਾਈਟਲ ਉਹ ਬਹੁਤ ਵੱਡਾ, ਨੋ ਡਾਊਟ ਬਹੁਤ ਵੱਡਾ ਟਾਈਟਲ ਆ, ਅਤੇ ਦੇਖੋ ਜੇ ਹਿੱਸੇ ਹੋਈ ਜ਼ਰੂਰ ਸੋਚਾਂਗੇ, ਪਰ ਟਾਈਟਲ ਬਹੁਤ ਵੱਡਾ ਬਾਈ।
1: ਅੱਛਾ, ਇਹ ਵੀ ਸੁਣ 'ਚ ਆ ਰਿਹਾ ਵੀ ਪੈਸੇ ਵੀ ਕਾਫੀ ਵਾਈਟਲ ਦੇ ਵੱਲੋਂ ਤੁਹਾਡੇ ਵੱਲੋਂ ਕਾਫੀ ਖਰਚ ਦਿੱਤੇ ਗਏ ਨੇ ਫਿਲਮ
0: ਜੀ, ਬਹੁਤ ਜ਼ਿਆਦਾ, ਮਤਲਬ ਇਹਦੀ ਪ੍ਰੋਡਕਸ਼ਨ ਦੇ ਉੱਤੇ ਬਾਈ ਬਹੁਤ ਬਜਟ ਲੱਗਿਆ। ਵਾਈਟ ਹਿੱਲ ਦੀ ਸੋ ਫਾਰ ਜੋ ਮੈਨੂੰ ਸਨੀ ਬਾਈ ਹੁਣੀ ਆਪ ਦੱਸਦੇ ਆ, ਇਹਨਾਂ ਦੀ ਸੋ ਫਾਰ ਹਜੇ ਤੱਕ ਦੀ ਸਭ ਤੋਂ ਵੱਧ ਪ੍ਰੋਡਕਸ਼ਨ ਬਜਟ ਵਾਲੀ ਫਿਲਮ ਇਹਨਾਂ ਵੱਲੋਂ ਹੈਗੀ ਆ, ਕਿਉਂਕਿ ਯੂਕੇ ਦੇ ਵਿੱਚ ਪੀਰੀਅਡ ਦਿਖਾਉਣਾ ਸੀਗਾ, ਉਹ ਤੋਂ ਬਾਅਦ ਐਕਸ਼ਨ ਬਹੁਤ ਟਾਈਮ ਕੰਜ਼ਿਊਮਿੰਗ ਹੁੰਦਾ ਤੁਹਾਨੂੰ ਪਤਾ, ਐਕਸ਼ਨ ਦੇ ਵਿੱਚ ਟਾਈਮ ਵੀ ਜ਼ਿਆਦਾ ਲੱਗਦਾ। ਹੁਣ ਇਹਦੇ ਫਿਰ ਉੱਥੇ ਦੇ ਕਾਫੀ ਦਿਨ ਦਾ ਸ਼ੂਟ ਆ, ਉਹ ਤੋਂ ਬਾਅਦ ਇੰਡੀਆ ਵਾਲਾ ਵੀ ਪਾਰਟ ਆ, ਪਰ ਇਹਦੀ ਪ੍ਰੋਡਕਸ਼ਨ 'ਤੇ ਖਾਸ ਧਿਆਨ ਵੀ ਦਿੱਤਾ ਗਿਆ ਵੀ ਚਲੋ ਥੋੜ੍ਹਾ ਜਿਹਾ ਲੱਗੇ ਵੀ ਹਾਂ ਯਾਰ ਥੋੜ੍ਹਾ ਜ਼ਿਆਦਾ ਐਕਸਟਰਾ ਐਫਰਟ ਲਾਏ ਨੇ ਪੰਜਾਬੀ ਸਿਨੇਮੇ ਦੇ ਵਿੱਚ, ਕਿਉਂਕਿ ਉਹੀ ਚੀਜ਼ਾਂ ਆਡੀਅੰਸ ਨੂੰ ਡੇ ਬਾਈ ਡੇ ਸਪੈਸ਼ਲੀ ਯੰਗਸਟਰਸ ਨੂੰ ਉਹ ਚੀਜ਼ਾਂ ਹੀ ਜੁੜਨਗੀਆਂ। ਉਹ ਹੁਣ ਨੈੱਟਫਲਿਕਸ ਦੇਖਦੇ ਨੇ, ਐਮਾਜ਼ੋਨ ਦੇਖਦੇ ਨੇ, ਜਾਂ ਹੋਰ ਵੀ OTT ਪਲੇਟਫਾਰਮ ਦੇਖਦੇ ਨੇ, ਉਹਦੇ 'ਤੇ ਉਹਨਾਂ ਨੂੰ ਮੇਕਿੰਗ ਦੇਖਣ ਦਾ ਜਿਹੜਾ ਨਜ਼ਰੀਆ ਉਹਨਾਂ ਦਾ ਕਾਫੀ ਚੇਂਜ ਹੋਇਆ ਹੋਇਆ। ਸੋ ਟਰਾਈ ਆ ਇਹੀ ਵੀ ਮੇਕਿੰਗ ਦੇ ਵਿੱਚ ਵਧੀਆ ਕਰੀਏ। ਸੋ ਕਾਫੀ ਜ਼ਿਆਦਾ ਇਨਵੈਸਟਮੈਂਟ ਇਹਤੇ ਬਾਈ ਡੈਫੀਨੇਟਲੀ ਹੋਈ ਆ, ਬਹੁਤ ਮਹਿੰਗਾ ਪ੍ਰੋਜੈਕਟ ਆ, ਅਤੇ ਜਿਹਦਾ ਮੈਂ ਕਹਿਣਾ ਹੁੰਦਾ ਵੀ ਇਹਦਾ ਤਾਂ ਬ੍ਰੇਕ ਈਵਨ 50,000 'ਤੇ ਜਾ ਕੇ ਹੋਣਾ।
1: ਵੈਸੇ ਆਮ ਨੋਰਮਲ ਇੱਕ ਐਵਰੇਜ ਫਿਲਮ 'ਤੇ ਪੰਜਾਬੀ 'ਤੇ ਕਿੰਨੇ ਕੁ ਲੱਗ ਜਾਂਦੇ ਆ ਜੇ ਤੁਸੀਂ ਪੁਰਾਣਾ ਬਣਾਓ, ਅਤੇ ਇਹਦੇ 'ਤੇ ਕਿੰਨੇ ਕੁ ਵੱਧ ਲੱਗੇ ਆ?
0: ਇਹ ਤਾਂ ਬਾਈ ਆਲਮੋਸਟ ਇੱਕ ਰੈਗੂਲਰ ਫਿਲਮ ਨਾਲੋਂ ਟ੍ਰਿਪਲ ਜਾਂ 4 ਗੁਣਾ ਬਜਟ ਲੱਗਿਆ ਹੈ,
1: ਕਿਉਂਕਿ
0: ਐਵਰੇਜ ਮੂਵੀ ਜਿਹੜੀ ਹੈਗੀ ਆ ਪੰਜਾਬੀ ਦੀ, ਆਪਾਂ ਇੱਕ ਐਵਰੇਜ ਪ੍ਰੋਡਕਸ਼ਨ ਦੀ ਗੱਲ ਕਰਦਾ, ਮੈਂ ਆਰਟਿਸਟ ਕੋਸਟ ਦੀ ਨਹੀਂ ਗੱਲ ਕਰੂੰਗਾ, ਕਿਉਂਕਿ ਹਰੇਕ ਆਰਟਿਸਟ ਵੇਰੀ ਕਰਦਾ ਹੈ ਨਾ, ਉਹ ਵੱਖਰੀ ਆ। ਇੱਕ ਐਵਰੇਜ ਪੰਜਾਬੀ ਪ੍ਰੋਡਕਸ਼ਨ ਮੂਵੀ ਜੀ ਮੇਰੇ ਹਿਸਾਬ ਨਾਲ ਜੋ ਜਿੰਨਾ ਕੁ ਮੈਨੂੰ ਐਕਸਪੀਰੀਅੰਸ ਆ ਜੀ, 3-4 ਤੋਂ ਸਟਾਰਟ ਹੋ ਕੇ ਜੀ 5-7 ਤੱਕ ਤੁਸੀਂ ਮੈਕਸੀਮਮ ਲਾ ਲਓ ਜੀ, ਅਤੇ ਇਹਦੇ ਵਿੱਚ ਲਓ ਤੁਸੀਂ ਟ੍ਰਿਪਲ ਲੱਗਿਆ ਹੋਇਆ ਜੀ ਇਕੱਲੀ ਪ੍ਰੋਡਕਸ਼ਨ ਵਾਲਾ। ਸੋ ਇਹ ਮੰਨ ਲਓ 3 ਪੰਜਾਬੀ ਫਿਲਮਾਂ ਰਿਲੀਜ਼ ਹੋ ਰਹੀਆਂ ਨੇ 17 ਨੂੰ, ਇਹ ਸਮਝ ਲਓ।
1: ਵਾਹ ਵਾਹ, ਸੋ ਇੱਕ ਹੀ ਦਸਤਾਰ ਇੱਕ ਹੀ ਸਰਦਾਰ, ਅਤੇ ਇਹਦੇ ਵਿੱਚ ਤਾਂ ਮਤਲਬ ਇੰਨੇ ਸਰਦਾਰ ਨੇ ਤਾਂ ਫਿਰ ਮਹਿੰਗੀ ਤਾਂ ਹੋਣੀ ਹੀ। ਅੱਛਾ, ਜਿਹੜਾ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇਹ ਕੁਛ ਸੱਚੀਆਂ ਵਾਪਰੀਆਂ ਹੋਈਆਂ ਉੱਥੇ ਘਟਨਾਵਾਂ ਉਹਨਾਂ ਦੇ ਉੱਤੇ ਆਧਾਰਿਤ ਹੈ, ਕੁਛ ਐਸੇ ਕੁਛ ਟਰੂ ਇਵੈਂਟਸ ਕੁਛ ਦੱਸਣਾ ਚਾਹੋਗੇ ਕਿਹੜੇ, ਕਿਉਂਕਿ ਬਹੁਤ ਕੁਛ ਉਦੋਂ ਉਨੀ ਦਿਨੀ ਕਹਿੰਦੇ ਵਾਪਰਿਆ।
0: ਹਾਂਜੀ, ਇੱਕ ਤਾਂ ਮੈਂ ਜਿਨ੍ਹਾਂ ਨੇ ਹਜੇ ਨਹੀਂ ਦੇਖਿਆ ਹੈਗਾ ਟ੍ਰੇਲਰ, ਤੁਸੀਂ ਟ੍ਰੇਲਰ ਜ਼ਰੂਰ ਦੇਖੋ ਜੀ, ਅਤੇ ਉਹ ਤੋਂ ਬਾਅਦ ਮੈਂ ਆਪਣੇ ਇੰਸਟਾਗ੍ਰਾਮ 'ਤੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਾ ਅਸੀਂ ਡਾਕੂਮੈਂਟਰੀ ਸ਼ੇਅਰ ਕੀਤੀ ਹੋਈ ਹੈ ਇੱਕ, ਉਹ ਡਾਕੂਮੈਂਟਰੀ ਦੇ ਵਿੱਚ ਨਾ ਪੀਰੀਅਡ ਦਿਖਾਇਆ ਹੋਇਆ ਬਾਈ ਜੀ, ਉਹਦੇ ਵਿੱਚ ਨਾ ਜਿਹੜਾ 80s ਦਾ ਟਾਈਮ ਸੀਗਾ, 80s ਦਾ 90s ਦਾ ਜਿਹੜਾ ਇਹ ਟਾਈਮ ਪੀਰੀਅਡ ਸੀਗਾ, ਉਦੋਂ ਯੂਕੇ ਦੇ ਵਿੱਚ ਬੜੇ ਇੰਸੀਡੈਂਟ ਹੋਏ ਨੇ ਇੱਦਾਂ ਦੇ, ਉੱਥੇ ਮਰਡਰ ਤੱਕ ਹੋਏ ਆਪਣੇ ਮੁੰਡਿਆਂ ਦੇ। ਸੋ ਉਹ ਇਵੈਂਟਸ ਨੂੰ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਉਹ ਇਵੈਂਟਸ ਕੀ ਹੋਏ ਸੀ ਸਾਡੇ ਨਾਲ, ਉਹਦੀ ਅਵੇਅਰਨੈਸ ਆਵੇ, ਅਤੇ ਉਹ ਤੋਂ ਬਾਅਦ ਕੀ ਹੋਇਆ ਸੀ, ਕਿਵੇਂ ਮੁੰਡਿਆਂ ਨੇ ਆਪਣਿਆਂ ਨੇ ਸਟੈਂਡ ਲਏ ਸੀ, ਕਿਵੇਂ ਇੱਕ ਗਰੁੱਪ ਖੜਾ ਹੋਇਆ ਸੀ, ਉਹ ਚੀਜ਼ ਦਿਖਾਉਣ ਦੀ ਇਹਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਜੀ।
1: ਸੋ ਉਹਦੇ 'ਚ ਤੁਸੀਂ ਪਰਸਨਲੀ ਜਿੱਦਾਂ ਆਪਾਂ ਉਹਦੇ 'ਚ ਵੇਖਦੇ ਹਾਂ ਤੁਹਾਡੀ ਵੀਡੀਓ 'ਚ, ਹੁਣ ਉਹਨਾਂ ਲੋਕਾਂ ਨੂੰ ਤੁਸੀਂ ਅਫਕੋਰਸ ਮਿਲੇ ਵੀ ਹੋ ਗਏ, ਉਹਨਾਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ, ਸਾਰਾ ਕੁਛ ਤਾਂ ਆਪਾਂ ਕਹਿ ਲਈਏ ਕਿ ਫਿਲਮ ਦੇ ਵਿੱਚ ਨਹੀਂ ਵਿਖਾ ਸਕਦੇ ਹੁੰਦੇ, ਕੀ ਕੀ ਦੱਸਦੇ ਨੇ, ਕੀ ਮਾਹੌਲ ਸੀ ਉਹ, ਕਿੱਦਾਂ
0: ਮਾਹੌਲ? ਬਈ ਬੜਾ ਮਤਲਬ ਰੇਸਿਜ਼ਮ ਨਾ ਆਪਣੇ ਆਸਟ੍ਰੇਲੀਆ ਵੀ ਬਹੁਤ ਫੇਸ ਕੀਤਾ, ਇੱਥੇ ਵੀ ਆਪਣੇ ਮੁੰਡਿਆਂ ਨੇ ਟੈਕਸੀ ਵਾਲਿਆਂ ਨੇ ਬਹੁਤ ਫੇਸ ਕੀਤਾ, ਮੈਂ ਸਕੂਲ ਗਾਣੇ ਦੇ ਵਿੱਚ ਉਹ ਪਾਰਟ ਪਾਇਆ ਵੀ ਸੀ
1: ਟੈਕਸੀ।
0: ਹਾਂਜੀ, ਸੋ ਰੇਸਿਜ਼ਮ ਸਾਰੇ ਕਿਤੇ ਬਈ ਹੈਗਾ, ਅਤੇ ਜਿੰਨਾ ਆਪਾਂ ਪਿਛਲੇ ਸਮੇਂ 'ਚ ਨੂੰ ਜਾਈ ਜਾਂਦੇ ਹਾਂ ਉਦੋਂ ਰੇਸਿਜ਼ਮ ਜ਼ਿਆਦਾ ਸੀ। ਇੱਕ ਤਾਂ ਉਦੋਂ ਸੋਸ਼ਲ ਮੀਡੀਆ ਨਹੀਂ ਸੀ, ਕੋਈ ਵੀ ਕੈਮਰਾ ਕੱਢ ਕੇ ਵੀਡੀਓ ਨਹੀਂ ਸੀ ਬਣਾ ਸਕਦਾ, ਹੁਣ ਇਹ ਚੀਜ਼ ਦਾ ਬਹੁਤ ਸਹਾਰਾ ਵੀ, ਕਿਉਂਕਿ ਜੇ ਤੁਸੀਂ ਕਿਤੇ ਵੀ ਕੁਛ ਮਾੜਾ ਚੰਗਾ ਕਰ ਰਹੇ ਹੋ ਤਾਂ ਤੁਹਾਨੂੰ ਪਤਾ ਨਹੀਂ ਵੀ ਕਿੱਥੇ ਰਿਕਾਰਡ ਹੋ ਰਿਹਾ, ਅਤੇ ਉਹ ਰਿਕਾਰਡ ਹੋ ਕੇ ਐਵੀਡੈਂਸ ਦੇ ਰੂਪ ਦੇ ਵਿੱਚ ਕੋਰਟ 'ਚ ਵੀ ਲੱਗ ਜਾਂਦਾ, ਠੀਕ ਹੈ ਜੀ। ਸੋ ਹੁਣ ਤਾਂ ਇੱਕ ਫਿਰ ਵੀ ਇੱਕ ਡਰ ਜਿਹਾ ਹੋ ਗਿਆ ਸਾਰਿਆਂ ਨੂੰ ਵੀ ਹਾਂ ਯਾਰ ਠੀਕ ਹੈ,
1: ਸੁਣਵਾਈ ਵੀ ਸੁਣਵਾਈ ਹੈਗੀ
0: ਆ, ਹਿਊਮਨ ਰਾਈਟਸ ਦਾ ਫਰਕ ਪੈ ਗਿਆ, ਸੁਣਵਾਈ ਦਾ ਫਰਕ ਪੈ ਗਿਆ, ਉਹ ਚੀਜ਼ਾਂ ਦਾ ਡੇ ਬਾਈ ਡੇ ਇੰਪਰੂਵ ਕਰ ਰਹੇ ਹਾਂ, ਪਰ ਉਦੋਂ ਜਦੋਂ ਇਹ ਚੀਜ਼ਾਂ ਨਹੀਂ ਸੀਗੀਆਂ ਨਾ ਬਾਈ, ਉਦੋਂ ਤਾਂ ਇੱਕ ਤਾਂ ਸੀਗੇ ਆਪਾਂ ਘੱਟ, ਇੱਕ ਉਦੋਂ ਦਸਤਾਰ ਨੂੰ ਬਹੁਤ ਜ਼ਿਆਦਾ ਚੈਲੇਂਜਸ ਸੀਗੇ, ਉਹਨਾਂ ਨੂੰ ਦੇਖਣ ਸਾਰ ਔਖਾ ਲੱਗਦਾ ਸੀ, ਇਕੱਲੀ ਦਸਤਾਰ ਨੂੰ ਨਹੀਂ ਆਪਣੀ ਹੋਲ ਇੰਡੀਅਨ ਕਮਿਊਨਿਟੀ ਲਈ ਬਹੁਤ ਔਖਾ ਸੀਗਾ, ਕਿਉਂਕਿ ਰੰਗ ਦਾ ਭੇਦ ਤਾਂ ਇਹਨਾਂ ਦੇ ਦਿਮਾਗ 'ਚ ਹੁੰਦਾ ਸੀ। ਇੱਕ ਯੂਕੇ ਵੈਸੇ ਵੀ ਬ੍ਰਿਟਿਸ਼ਰਸ ਨੂੰ ਥੋੜ੍ਹਾ ਜਿਹਾ ਜ਼ਿਆਦਾ ਉਹ ਹਾਈ ਹੈਡਡ ਹੈਗੇ ਆ, ਕਿਉਂਕਿ ਵੀ ਅਸੀਂ ਸਾਰਿਆਂ 'ਤੇ ਰੂਲ ਕੀਤਾ ਹੋਇਆ, ਉਹ ਉਦੋਂ ਟਾਈਮ ਦੇ ਵਿੱਚ ਕਦੇ ਉਹਨਾਂ ਨੇ ਖਾਣੇ 'ਤੇ ਥੁੱਕ ਜਾਣਾ, ਕਦੇ ਧੱਕੇ ਮਾਰ ਜਾਣੇ, ਕਦੇ ਮਤਲਬ ਉੱਦਾਂ ਬੋਲ ਕੇ ਗਾਲਾਂ ਕੱਢ ਕੇ ਜਲੂਸ ਕੱਢ ਦੇਣਾ, ਹੈ ਨਾ, ਇਹ ਸਾਰੀਆਂ ਚੀਜ਼ਾਂ ਉਦੋਂ ਹੋਈਆਂ ਨੇ ਜੀ। ਉਹ ਤੋਂ ਬਾਅਦ ਫਿਰ ਇੱਕ ਮੁੰਡਾ ਸੀਗਾ, ਉਹਦਾ ਮਰਡਰ ਵੀ ਹੋ ਗਿਆ। ਉਹਦਾ ਮਰਡਰ ਹੋਣ ਤੋਂ ਬਾਅਦ ਜਦੋਂ ਇੱਕ ਪੁਲਿਸ ਵਾਲੇ ਦੀ ਸਟੇਟਮੈਂਟ ਆ ਰਹੀ ਆ ਵੀ ਜਸਟ ਐਨ ਇੰਡੀਅਨ ਬਲੱਡ, ਨੋ ਨੀਡ ਟੂ ਵਰੀ, ਤੇ ਮਰੇ ਤੋਂ ਬਾਅਦ ਤੇ ਇੱਕ ਪੋਲੀਟੀਕਲ ਬੰਦਾ ਸਟੇਟਮੈਂਟ ਦੇ ਰਿਹਾ ਕਿ ਵਨ ਹੈਜ਼ ਗੋਨ ਮਿਲੀਅਨਸ ਟੂ ਗੋ, ਮਰੇ ਤੋਂ ਬਾਅਦ ਇਹ ਸਟੇਟਮੈਂਟ ਦੇ ਰਹੇ ਆ ਓਫੀਸ਼ੀਅਲ ਪੋਲੀਟੀਕਲ ਬੰਦੇ। ਸੋ ਇੱਥੋਂ ਆਪਾਂ ਇਹ ਹਿਸਾਬ ਲਾ ਸਕਦੇ ਹਾਂ ਵੀ ਕਿਸ ਹੱਦ ਤੱਕ ਬੁਰਾ ਹਾਲ ਸੀਗਾ, ਤੇ ਉਦੋਂ ਸਾਡੇ ਬਜ਼ੁਰਗਾਂ ਨੇ ਜੇ ਉਦੋਂ ਵੀ ਪੱਗਾਂ ਬੰਨ ਕੇ ਰੱਖੀਆਂ ਤਾਂ ਉਹਨਾਂ ਨੇ ਕਿਹੜੇ ਹਾਲਾਤਾਂ ਚੋਂ ਵੀ ਲੰਘ ਕੇ ਪੱਗ ਨਹੀਂ ਛੱਡੀ,
1: ਸੰਭਾਲ ਕੇ
0: ਉਹਨਾਂ ਦਾ ਕਿੰਨਾ ਜ਼ਿਆਦਾ ਉਹਨਾਂ ਲਈ ਉਹਦਾ ਪਿਆਰ ਸੀ, ਕਿੰਨਾ ਜ਼ਿਆਦਾ ਸਤਿਕਾਰ ਸੀ। ਨਹੀਂ ਐਸੇ ਹਾਲਾਤਾਂ ਦੇ ਵਿੱਚ ਕਈ ਵਾਰ ਆਪਾਂ ਥੋੜ੍ਹੇ ਜਿਹੇ ਚੈਲੇਂਜਸ ਤੋਂ ਬਾਅਦ ਹੀ ਡੋਲ ਜਾਂਦੇ ਹਾਂ ਵੀ ਯਾਰ ਕਾਹਨੂੰ ਪੰਗਿਆਂ 'ਚ ਪੈਣਾ, ਛੱਡ ਪਰੇ ਆਪਾਂ ਥੋੜ੍ਹਾ ਜਿਹਾ ਇਹਨਾਂ ਵਰਗੇ ਹੋ ਜਾਂਦੇ ਹਾਂ, ਹੈ ਨਾ। ਜਦੋਂ ਕਿ ਉਹ ਵੀ ਹਾਲਾਤ ਹੁੰਦੇ ਆ, ਹਰੇਕ ਦੇ ਆਪਣੇ ਹਾਲਾਤ ਨੇ, ਹਰੇਕ ਦੇ ਆਪਣੇ ਤੌਰ ਤਰੀਕੇ ਆ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਕਿਸੇ ਦੇ ਦਿਲ 'ਚ ਦਸਤਾਰ ਲਈ ਸਤਿਕਾਰ ਘੱਟ ਆ ਜਿਹੜਾ ਨਹੀਂ ਸਜਾ ਰਿਹਾ। ਕਈ ਵਾਰ ਉਹ ਇਸ ਕਰਕੇ ਨਹੀਂ ਸਜਾ ਰਿਹਾ ਹੁੰਦਾ, ਉਹਨੂੰ ਰਿਸਪੋਂਸੀਬਿਲਟੀ ਤੋਂ ਡਰ ਲੱਗਦਾ, ਉਹ ਆਪਣੇ ਆਪ ਨੂੰ ਛੋਟਾ ਸਮਝਦਾ। ਅਗਲਾ ਕਹਿੰਦਾ ਯਾਰ ਮੈਂ ਹਜੇ ਇੰਨੇ ਜੋਗਾ ਹੋਇਆ ਨਹੀਂ ਕਿ ਮੈਂ ਦਸਤਾਰ ਸਜਾ ਲਵਾਂ, ਯਾਰ ਕਮਿਊਨਿਟੀ ਦੀ ਰੀਪ੍ਰਜੈਂਟਿੰਗ, ਮੈਂ ਰੀਪ੍ਰਜੈਂਟੇਟਿਵ ਬਣ ਜਾਣਾ ਵਾਂ, ਕਿਤੇ ਵੀ ਖੜੂੰਗਾ ਮੇਰੇ ਵੱਲ ਦੇਖਣਗੇ, ਮੈਂ ਹਜੇ ਉਹਨੇ ਜੋਗਾ ਹੈ ਨਹੀਂ ਸ਼ਾਇਦ, ਮੇਰਾ ਕਿਰਦਾਰ ਜਦੋਂ ਓਡਾ ਹੋ ਗਿਆ ਫਿਰ ਮੈਂ ਡੈਫੀਨੇਟਲੀ ਸਜਾਊਂ। ਸੋ ਉਹਦਾ ਇੱਕ ਸਤਿਕਾਰ ਅਲੱਗ ਚੀਜ਼ ਆ, ਪਰ ਜਿਨ੍ਹਾਂ ਨੇ ਉਹ ਸਮੇਂ ਦੇ ਔਖੇ ਸਮੇਂ ਦੇ ਵਿੱਚ ਸਾਂਭੀ ਆ, ਉਹਨਾਂ ਦਾ ਸਤਿਕਾਰ ਬਹੁਤ ਜ਼ਿਆਦਾ ਆ। ਸੋ ਉਹਨਾਂ ਕਰਕੇ ਹੀ ਹੌਲੀ ਹੌਲੀ ਹੌਲੀ ਹੌਲੀ ਅੱਜ ਆਪਾਂ ਇੱਥੇ ਤੱਕ ਪਹੁੰਚੇ ਹਾਂ। ਸੋ ਇਹ ਇਵੈਂਟਸ ਇਹਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਫਿਲਮ ਮਤਲਬ ਇੰਨੀ ਕੁ ਕਮਾਲ ਦੀ ਬਣੀ ਹੋਈ ਆ, ਜਦੋਂ ਹੁਣ ਕੱਲ੍ਹ ਅਸੀਂ ਸਾਰਿਆਂ ਨੇ ਦੇਖੀ ਵੀ ਆ, ਅਤੇ ਮੈਨੂੰ ਨਹੀਂ ਲੱਗਦਾ ਵੀ ਫਿਲਮ ਦੇ ਵਿੱਚ ਕੋਈ ਸਾਨੂੰ ਆਵਾਜ਼ ਵੀ ਸੁਣੀ, ਕਿਸੇ ਬੰਦੇ ਨੂੰ ਗੱਲ ਕਰਨ ਦਾ ਵੀ ਕਿਸੇ ਨੂੰ ਟਾਈਮ ਮਿਲਿਆ ਜਾਂ ਕਿਸੇ ਨੇ ਫੋਨ ਕੱਢਿਆ ਹੋਵੇ। ਸਾਰੇ ਜਣੇ ਇਨਕਲੂਡਿੰਗ ਮੀ, ਮੇਰੇ ਨਾਲ ਵੀ ਜਿੰਨੇ ਬੈਠੇ ਸੀ ਸਾਡੇ ਭਰਾ, ਉਹ ਵੀ ਬਸ ਇੱਦਾਂ ਹੀ ਸੀ, ਸਾਰਿਆਂ ਦੇ ਮੂੰਹ ਉੱਪਰ ਨੂੰ ਸੀਗੇ ਅਤੇ ਚੱਲ ਰਿਹਾ ਸੀ ਬਸ, ਅਤੇ 2.5 ਘੰਟੇ ਪਤਾ ਨਹੀਂ ਲੱਗਿਆ ਸਾਨੂੰ ਕਦੋਂ ਲੰਘ ਗਏ। ਨਹੀਂ ਜਦੋਂ ਕਿ ਹੁਣ ਆਪਣੇ ਸਮੇਂ ਦੇ, ਅੱਜ ਦੇ ਸਮੇਂ ਦੇ ਵਿੱਚ 2 ਘੰਟੇ 5-7 ਮਿੰਟ ਦੀ ਫਿਲਮ ਜਾਂ 2 ਘੰਟੇ ਦੀ ਹੁੰਦੀ ਆ, ਅਸੀਂ ਆਪ ਇੰਨੀ ਕੀ ਹੀ ਬਣਾਉਂਦੇ ਹਾਂ।
1: ਬਿਲਕੁਲ,
0: ਮੈਂ ਇਹਨਾਂ ਨੂੰ ਕਿਹਾ ਵੀ, ਮੈਂ ਕਿਹਾ ਯਾਰ ਬਾਈ ਵੀ ਮੈਨੂੰ ਲੈਂਥੀ ਲੱਗਦੀ ਆ, ਹੈ ਨਾ, ਅਸੀਂ ਪੂਰੀ ਕੱਟ ਕਰ ਕਰਕੇ ਵੀ ਸਾਡੇ ਕੋਲੋਂ 2 ਘੰਟੇ 20 ਮਿੰਟ ਦੀ ਫਿਲਮ 2:25 ਮੰਨ ਲਓ ਇਨਕਲੂਡਿੰਗ ਸਕਰੋਲ ਆਪਾਂ 2.5 ਘੰਟੇ ਕਹਿ ਸਕਦੇ ਹਾਂ ਸਟਾਰਟ ਟੂ ਐਂਡ, ਅਤੇ ਮੈਂ ਕਿਹਾ ਬਈ ਜ਼ਿਆਦਾ ਲੱਗਦੀ ਆ। ਪਰ ਕੱਲ੍ਹ ਮੈਂ ਜਦੋਂ ਸਾਰੀ ਇਕੱਠੀ ਦੇਖੀ, ਕਿਉਂਕਿ ਪਹਿਲਾਂ ਆਪਾਂ ਐਡੀਟਿੰਗ 'ਤੇ ਅੱਧੀ ਕੁ ਫਿਲਮ ਦੇਖਦੇ ਹਾਂ, ਇੱਦਾਂ ਦੇਖਦੇ ਹਾਂ, ਥੀਏਟਰ ਐਕਸਪੀਰੀਅੰਸ ਤੁਹਾਨੂੰ ਐਕਚੁਅਲ ਦੱਸਦਾ ਵੀ ਫਿਲਮ ਕੀ ਬਣੀ ਆ, ਅਤੇ ਕੱਲ੍ਹ ਜਦੋਂ ਦੇਖੀ ਮੈਂ ਇਹਨੂੰ, ਕਿਹਾ ਮੈਂ ਕਿਹਾ ਬਈ ਸਮੇਂ ਦਾ ਸੱਚੀ ਨਹੀਂ ਪਤਾ ਲੱਗਿਆ, ਕਿਸੇ ਨੂੰ ਵੀ ਨਹੀਂ ਪਤਾ ਲੱਗਿਆ, ਕਿਉਂਕਿ ਇਸ ਦਾ ਇੰਟਰਮੇਸ਼ਨ ਵੀ ਨਹੀਂ ਹੁੰਦਾ। ਬਾਥਰੂਮ ਜਾਣ ਵੇਲੇ ਵੀ ਇੱਕ ਸੀਨ ਮਿਸ ਹੋ ਗਿਆ, ਉਹ ਵੀ ਐਂ ਲੱਗਦਾ ਸੀ ਵੀ ਯਾਰ ਕਾਹਨੂੰ ਮਿਸ ਕਿਉਂ
1: ਮਿਸ ਕੀਤਾ
0: ਜੀ।
1: ਦੁਬਾਰਾ ਵੇਖਣ ਦੀ ਇੱਕ ਚਾਹਤ ਹੁੰਦੀ ਹੈ,
0: ਮੈਂ ਹੁਣ ਕੱਲ੍ਹ ਨੂੰ ਦੇਖਣੀ ਦੁਬਾਰਾ ਸਿੱਖਣੀ।
1: ਹਾਂਜੀ, ਅਤੇ ਜਦੋਂ ਆਪਣਾ ਹੀ ਕੰਮ ਤੁਸੀਂ ਵੇਂਦੇ ਹੋ,
0: ਹਾਂਜੀ,
1: ਕਦੀ ਇੱਦਾਂ ਮਹਿਸੂਸ ਹੁੰਦਾ ਵੀ ਉਹ ਕੁਛ ਕੋਈ ਹੋ ਰਿਹਾ ਸ਼ਾਇਦ ਜਿਹੜਾ ਉੱਥੇ ਪਲੇਅ ਕਰ ਰਿਹਾ, ਭਾਵੇਂ ਤੁਸੀਂ ਆਪ ਹੀ ਹੋ?
0: ਲੱਗਦਾ ਹੁੰਦਾ ਬਾਈ,
1: ਹੁੰਦਾ ਇੱਦਾਂ ਮਹਿਸੂਸ?
0: ਲੱਗਦਾ ਹੁੰਦਾ, ਹਾਂਜੀ ਲੱਗਦਾ ਹੁੰਦਾ, ਉਹ ਤੁਹਾਨੂੰ ਉਹ ਕਰੈਕਟਰ ਡਿਫਰੈਂਟ ਲੱਗਦਾ ਹੁੰਦਾ।
1: ਕਿੱਦਾਂ ਦੀ ਫੀਲਿੰਗ ਹੁੰਦੀ ਆ
0: ਉਦੋਂ ਜਦੋਂ ਤੱਕ ਦੇਖਦੇ ਹਾਂ ਬਾਈ? ਸਿਰਫ ਇੱਕ ਆਡੀਅੰਸ ਦੇ ਰੂਪ 'ਚ ਦੇਖਦੇ ਹਾਂ, ਫਿਰ ਤਾਂ ਉਹ ਹਰੇਕ ਇਮੋਸ਼ਨ ਵੀ ਫੀਲ ਹੁੰਦਾ, ਇਮੋਸ਼ਨ ਤਾਂ ਵੈਸੇ ਵੀ ਫੀਲ ਹੁੰਦਾ ਸਾਰਾ, ਫਿਰ ਉਦੋਂ ਇਹ ਮਤਲਬ ਇੱਕ ਆਪਣੇ ਆਪ ਨੂੰ ਨਾ ਹੁੰਦਾ ਨਹੀਂ, ਤੁਸੀਂ ਡਿਲੂਜਨਲ ਜੇ ਹੋ ਜਾਂਦੇ ਹੋ, ਉਹ ਤੁਹਾਨੂੰ ਆਪਣੀ ਸੱਚਾਈ ਨਹੀਂ ਸਮਝ ਆਉਂਦੀ ਹੁੰਦੀ, ਮਤਲਬ ਤੁਹਾਨੂੰ ਇਹ ਲੱਗਦਾ ਹੁੰਦਾ ਵੀ ਤੁਸੀਂ ਉਹ ਸਹੀ ਹੋ ਜਾਂ ਤੁਸੀਂ ਉਹ ਹੋ ਜਾਂ ਤੁਸੀਂ ਇਹ ਹੋ। ਸੋ ਇੱਕ ਤਾਂ ਇਹ ਚੀਜ਼ ਹੁੰਦੀ ਹੈ ਜਿਹੜੀ ਮੈਨੂੰ ਲੱਗਦਾ ਤੁਹਾਨੂੰ ਉਹ ਵੈਸੇ ਹੀ ਤੁਹਾਨੂੰ ਥੋੜ੍ਹੀ ਜਿਹੀ ਇੱਕ ਤੰਗ ਕਰਨ ਵਾਲੀ ਚੀਜ਼ ਹੁੰਦੀ ਆ, ਹੈ ਨਾ। ਅਤੇ ਦੂਜਾ ਉਹ ਦੇਖ ਕੇ ਫਿਰ ਇਹ ਲੱਗਦਾ ਹੁੰਦਾ ਵੀ ਇਹ ਮੈਂ ਕਦੋਂ ਕੀਤਾ ਯਾਰ, ਹੈ ਨਾ, ਉਹ ਵੀ ਇੱਕ ਹੁੰਦਾ ਜਿਵੇਂ ਕਈ ਸੁਪਨਾ ਜਿਹਾ ਨਹੀਂ ਲੱਗੀ ਜਾਂਦਾ ਹੁੰਦਾ ਵੀ ਇਹ ਕਦੋਂ ਸ਼ੂਟ ਕੀਤਾ। ਕੱਲ੍ਹ ਹੀ ਮੈਨੂੰ ਹੁਣ ਬਾਅਦ 'ਚ ਪੁੱਛਦੇ ਸੀ ਉੱਥੇ ਸਾਰੇ ਵੀ ਬਾਈ ਤੁਹਾਨੂੰ ਕਿਵੇਂ ਲੱਗਦਾ, ਜਦੋਂ ਸਾਰੇ ਤੁਹਾਨੂੰ ਆ ਕੇ ਕਹਿੰਦੇ ਨੇ ਵੀ ਫਿਲਮ ਬਹੁਤ ਵਧੀਆ, ਤੁਸੀਂ ਕਿੰਨਾ ਸੋਹਣਾ ਕਰੈਕਟਰ ਕੀਤਾ। ਮੈਂ ਕਿਹਾ ਸੱਚੀ ਦੱਸਾਂ ਮੈਨੂੰ ਸਮਝ ਹੀ ਨਹੀਂ ਆ ਰਿਹਾ ਵੀ ਮੈਂ ਉਹ ਕਦੋਂ ਕੀਤਾ, ਮੈਂ ਕਿਵੇਂ ਕੀਤਾ, ਤੁਸੀਂ ਭੁੱਲ ਜਾਂਦੇ ਹੋ ਸਾਰਾ। ਸੋ ਸਮਝ ਜੀ ਨਹੀਂ ਆਉਂਦੀ ਹੁੰਦੀ ਕਿ ਕਿਵੇਂ ਜੀ ਉਹਦੇ ਐਗਜੈਕਟ ਵਰਡਸ ਦੇ ਵਿੱਚ ਕੀ
1: ਜਿੱਦਾਂ ਕਹੀਏ, ਕੋਈ ਪਾਵਰ ਆ ਜਿਹਨੇ ਸੇਵਾ ਲਾਈ,
0: ਬਸ ਇਹੀ ਆ, ਇਹੀ ਕਹਿ ਸਕਦੇ ਹਾਂ, ਹੋਰ ਕੁਛ ਨਹੀਂ ਗਾ ਬਈ, ਇਹ ਪਿਓਰ ਬਲੈਸਿੰਗ ਆ, ਪਿਓਰ ਬਲੈਸਿੰਗ ਆ, ਇਹਦੇ ਵਿੱਚ ਹੋਰ ਕੁਛ ਨਹੀਂ ਹੈਗਾ, ਕਿਉਂਕਿ ਕਲਾ ਦਾ ਕੋਈ ਅੰਤ ਨਹੀਂ ਬਾਈ, ਮਿਹਨਤਾਂ ਦਾ ਕੋਈ ਅੰਤ ਨਹੀਂ, ਮਿਹਨਤੀ ਤੋਂ ਮਿਹਨਤੀ ਬੰਦਾ ਦੁਨੀਆ 'ਤੇ ਬੈਠਾ, ਵਧੀਆ ਤੋਂ ਵਧੀਆ ਕਲਾਕਾਰ ਬੈਠਾ, ਪਰ ਜਿਹਨੂੰ ਉਹਨੇ ਨਵਾਜਣਾ, ਉਹਨੇ ਕਿਹੜੀ ਚੀਜ਼ ਨਾਲ ਨਵਾਜਣਾ, ਕਿਹੜੇ ਰੁਤਬੇ ਨਾਲ ਨਵਾਜਣਾ, ਉਹ ਸਿਰਫ ਉਹੀ ਜਾਣਦਾ। ਜੇ ਇਕੱਲੀਆਂ ਮਿਹਨਤਾਂ ਨੂੰ ਅਤੇ ਇਕੱਲੇ ਹਾਰਡਵਰਕ ਨੂੰ ਇਹ ਭਾਗ ਲੱਗਦੇ ਹੁੰਦੇ ਤਾਂ ਫਿਰ ਤਾਂ ਜਿਹੜੇ ਬੰਦੇ ਆਪਾਂ ਦੇਖਦੇ ਹੁੰਦੇ ਹਾਂ ਕਈ ਵਾਰ ਆਪਾਂ ਵਾਲੇ ਸੋਸਾਇਟੀ 'ਚ ਅਫਸੋਸ ਹੁੰਦਾ ਹੁੰਦਾ ਯਾਰ ਇੰਨੀ ਮਿਹਨਤ ਤੋਂ ਬਾਅਦ ਵੀ ਇਹਨੂੰ ਕਿਉਂ ਨਹੀਂ ਕੁਛ ਮਿਲ ਰਿਹਾ। ਠੀਕ ਆ, ਸੋ ਨਾ ਤਾਂ ਇਕੱਲੀ ਮਿਹਨਤ, ਇਹ ਸਾਰਾ ਕੁਛ ਇਹ ਤੁਹਾਡੇ ਭਾਗਾਂ ਦੀ ਖੇਡ ਆ ਜੀ, ਕਿਹਨੇ ਕਿੱਥੋਂ ਕਿਹੜੇ ਕਿਹਨੂੰ ਕਿਹੜੀ ਓਪਰਚੁਨਿਟੀ ਮਿਲ ਜਾਣੀ ਆ ਸਹੀ ਸਮੇਂ 'ਤੇ। ਕਈ ਵਾਰ ਐਸਾ ਜਦੋਂ ਸਮਾਂ ਚੱਕਰ ਘੁੰਮਦਾ ਨਾ ਬਾਈ ਤਾਂ ਕਈ ਵਾਰ ਤੁਹਾਡੇ ਗੇਟ 'ਤੇ ਆ ਕੇ ਓਪਰਚੁਨਿਟੀਆਂ ਖੜਦੀਆਂ ਨੇ, ਅਤੇ ਕਈ ਵਾਰ ਤੁਸੀਂ ਉਹਨਾਂ ਪਿੱਛੇ ਭੱਜੇ ਫਿਰਦੇ ਹੁੰਦੇ ਹੋ ਤਾਂ ਵੀ ਨਹੀਂ ਫੜ ਹੁੰਦੀਆਂ। ਪਿਓਰ ਬਲੈਸਿੰਗ,
1: ਤੁਹਾਡੀ ਇੱਕ ਪਰਸਨੈਲਿਟੀ ਆ, ਤੁਹਾਡੇ ਵਿਚਾਰ ਨੇ, ਕਹਿੰਦੇ ਉਹ ਪਰਿਵਾਰ 'ਚੋਂ ਹੀ ਬੰਦਾ ਲੈ ਕੇ ਕੰਮ।
0: ਬਿਲਕੁਲ ਬਾਈ, ਮੈਨੂੰ ਮੇਰਾ ਇਹ ਮੰਨਣਾ ਹੈਗਾ ਵੀ ਅਪਬ੍ਰਿੰਗਿੰਗ ਆ ਜਿਹੜੀ ਤੁਹਾਡੀ, ਤੁਹਾਡੇ ਜਿਹੜੇ ਪਰਿਵਾਰ ਦੇ ਵਿੱਚੋਂ ਹੋ ਰਹੀ ਆ, ਤੁਹਾਨੂੰ ਕਿਵੇਂ ਪਾਲਿਆ ਜਾ ਰਿਹਾ, ਉਹ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਜੀ। ਤੁਹਾਡੀ ਅਪਬ੍ਰਿੰਗਿੰਗ ਦਾ ਬਹੁਤ ਜ਼ਿਆਦਾ ਅਸਰ ਹੁੰਦਾ, ਫਿਰ ਉਹ ਚਾਹੇ ਅਪਬ੍ਰਿੰਗਿੰਗ ਤੁਹਾਡੀ ਤੁਹਾਡੇ ਪੇਰੈਂਟਸ ਨੇ ਕੀਤੀ ਹੈ, ਚਾਹੇ ਗ੍ਰੈਂਡ ਪੇਰੈਂਟਸ ਨੇ ਕੀਤੀ ਆ। ਕਈ ਵਾਰ ਆਪਾਂ ਇਹ ਵੀ ਦੇਖਦੇ ਹਾਂ, ਕਿਉਂਕਿ ਨਾ ਰੂਹਾਂ ਉੱਥੇ ਹੀ ਘੁੰਮ ਕੇ ਆਉਂਦੀਆਂ ਰਹਿੰਦੀਆਂ ਬਈ, ਮੇਰਾ ਇਹ ਮੰਨਣਾ, ਕਿਉਂਕਿ ਤੁਸੀਂ ਦੇਖਿਓ ਕਈ ਵਾਰ ਇੱਕ ਕੋਈ ਘਰੇ ਬੱਚਾ ਹੁੰਦਾ, ਉਹਦੀਆਂ ਸਾਰੀਆਂ ਆਦਤਾਂ ਉਹਦੇ ਦਾਦੇ ਜਾਂ ਪੜਦਾਦੇ ਵਰਗੀਆਂ ਹੁੰਦੀਆਂ, ਜਦੋਂ ਕਿ ਉਹਨੂੰ ਮਿਲਿਆ ਨਹੀਂ ਹੁੰਦਾ। ਉਹਦੇ ਬੈਠਣ ਦੇ ਸਟਾਈਲ ਤੋਂ ਲੈ ਕੇ ਉਹਦੇ ਬੋਲਣ ਦਾ ਜਾਂ ਉਹਦੇ ਕੰਮ ਦੇ ਉਹਦੀਆਂ ਆਦਤਾਂ ਜ਼ਿਆਦਾਤਰ ਇਹ ਹੁੰਦੀਆਂ ਜਿਹੜੀਆਂ ਪਿੱਛੇ ਆਉਂਦੀਆਂ। ਸੋ ਜਿਹੜੀ ਬਲੱਡ ਲਾਈਨ ਆ, ਉਹਦੇ ਵਿੱਚੋਂ ਚੀਜ਼ਾਂ ਤਾਂ ਡੈਫੀਨੇਟਲੀ ਤੁਹਾਡੇ ਕੋਲ ਆਉਂਦੀਆਂ ਨੇ, ਤੁਹਾਡੀ ਅਪਬ੍ਰਿੰਗਿੰਗ 'ਚੋਂ ਆਉਂਦੀਆਂ ਨੇ। ਇਹ ਦੋਨੋਂ ਚੀਜ਼ਾਂ ਮੈਟਰ ਕਰਦੀਆਂ। ਪਰਿਵਾਰ ਦਾ ਸਾਡੇ ਬਈ ਮਾਹੌਲ ਤਾਂ ਇਹ ਸੀਗਾ ਵੀ ਮੈਨੂੰ ਨਾ ਮੈਨੂੰ ਗਾਉਣ ਦੇਣ ਲੱਗੇ ਸੀ ਉਹ, ਨਾ ਮੈਨੂੰ ਇਹਨਾਂ ਨੇ ਫਿਲਮਾਂ ਬਣਾਉਣ ਦੇਣਾ ਸੀਗਾ। ਸੋ ਇਹ ਇੱਕ ਡੈਸਟਨੀ ਸੀ। ਮੈਂ ਸੋਚਦਾ ਹੁੰਦਾ, ਕਈ ਵਾਰ ਪੜ੍ਹੀ ਗਏ ਸੀ, ਮੈਂ MSc IT ਕਰਦਾ ਸੀ, ਪੜ੍ਹੀ ਗਏ ਸੀ ਕੁਛ ਹੋਰ, ਹੈ ਨਾ, ਆਏ ਕਿਤੇ ਹੋਰ ਹਾਂ। ਸੋ ਕਈ ਵਾਰ ਤੁਸੀਂ ਕਿੱਤੇ ਨੂੰ ਨਹੀਂ ਚੁਣਦੇ, ਕਿੱਤਾ ਤੁਹਾਨੂੰ ਚੁਣ ਲੈਂਦਾ। ਅਸੀਂ ਉਹ ਬਸ ਇਹ ਬਲੈਸਿੰਗ ਆ ਪਰਮਾਤਮਾ ਦੀ, ਪਰ ਮੈਨੂੰ ਇੰਨਾ ਪਤਾ ਵੀ ਜਦੋਂ ਦਾ ਮੈਂ ਜਿਹੜੇ ਕਿੱਤੇ ਨੂੰ ਮੈਨੂੰ ਕਿੱਤੇ ਨੇ ਚੁਣਿਆ, ਉਦੋਂ ਦਾ ਉਹ ਸਿਰਫ ਕਿੱਤੇ ਨੂੰ ਹੀ ਸਮਰਪਿਤ ਆ, ਉਹ ਤੋਂ ਬਿਨਾਂ ਕੁਛ ਨਹੀਂ ਕੀਤਾ। ਕਿਉਂਕਿ ਛੋਟੇ ਹੁੰਦੇ ਕਵਿਸ਼ਰੀ ਗਾਉਂਦੇ ਹੁੰਦੇ ਸੀ, ਉਹ ਤੋਂ ਬਾਅਦ ਹਟ ਗਏ, ਛੋਟੇ ਹੁੰਦੇ ਤੋਂ ਲਿਖਦਾ ਸੀ, ਉਹ ਮੈਂ ਹਟ ਗਿਆ। ਉਹ ਤੋਂ ਬਾਅਦ ਕਾਲਜ ਜਾ ਕੇ ਕਦੇ ਨਹੀਂ ਲਿਖਿਆ, ਕਾਲਜ ਜਾ ਕੇ ਕਦੇ ਨਹੀਂ ਗਾਇਆ, ਕਿਸੇ ਸਟੇਜ 'ਤੇ ਨਹੀਂ ਚੜਿਆ ਜ਼ਿੰਦਗੀ 'ਚ, ਕਦੇ ਮੰਨਿਆ ਨਹੀਂ ਸੀ ਮੈਂ ਪ੍ਰੋਫੈਸ਼ਨਲੀ ਇੱਧਰ ਆਉਣਾ। ਉਹ ਤੋਂ ਬਾਅਦ UK ਚਲੇ ਗਏ। UK ਜਾਣ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਘੋਖਦੇ ਹੋ ਵੀ ਤੇਰੇ 'ਚ ਟੈਲੈਂਟ ਕੀ ਆ। ਮੈਨੂੰ ਉੱਥੇ ਕਈ ਬੰਦੇ ਮਿਲੇ ਜਿਹੜੇ ਬਹੁਤ ਸੋਹਣੇ ਰਾਈਟਰ ਸੀਗੇ, ਪਾਕਿਸਤਾਨੀ ਸੀਗੇ ਆਪਣੇ, ਉਹ ਉਹਨਾਂ ਨੂੰ ਸ਼ਾਇਰੀ ਦਾ ਬੜਾ ਸ਼ੌਂਕ ਸੀ। ਉਹਨਾਂ ਨੇ ਮੈਨੂੰ ਕਹਿਣਾ, ਕਹਿੰਦੇ ਯਾਰ ਤੂੰ ਇੰਨਾ ਸੋਹਣਾ ਲਿਖ ਲੈਂਦਾ ਵਾ, ਤੂੰ ਲਿਖਦਾ ਕਿਉਂ ਨਹੀਂ? ਮੈਂ ਕਿਹਾ ਵੀ ਮੈਂ ਕਿਹੜਾ ਕੋਈ ਕਰਨਾ ਅੱਗੇ ਕੁਛ। ਫਿਰ ਪਰ ਮੈਂ ਉਹੀ ਤਾਂ ਹੀ ਕਹਿੰਦਾ ਵੀ ਚਲੋ ਲੌਂਗ ਸਟੋਰੀ ਸ਼ੋਰਟ, ਵੀ ਉਹ ਤੋਂ ਬਾਅਦ ਫਿਰ ਕਿਵੇਂ ਕੁਲਵੀਰ ਦੀ ਜਰਨੀ ਸਟਾਰਟ ਹੋਈ, ਕਿਵੇਂ ਮੇਰੀ ਹੋਈ, ਅਸੀਂ ਇਕੱਠਿਆਂ ਨੇ, ਮੈਂ ਉਹਨੂੰ UK ਤੋਂ ਕਿਹਾ ਵੀ ਆਪਾਂ ਤੇਰਾ ਗਾਣਾ ਕਰਾਂਗੇ, ਤੂੰ ਗਾਉਣਾ ਬਹੁਤ ਵਧੀਆ, ਅਸੀਂ ਉਹ ਤੋਂ ਸੁਣਦੇ ਰਹਿੰਦੇ ਸੀ ਮਹਿਫਲਾਂ 'ਚ। ਫਿਰ ਮਤਲਬ ਉਹੀ ਆ ਬਾਈ, ਜਦੋਂ ਕਈ ਵਾਰ ਨਾ ਤੁਹਾਡੇ ਲਈ ਰਾਹ ਬਣਿਆ ਪਿਆ ਹੁੰਦਾ, ਸਿਰਫ ਤੁਹਾਨੂੰ ਲੱਭਦਾ ਨਹੀਂ ਹੁੰਦਾ ਉਹ, ਤੁਸੀਂ ਹੋਰ ਪਾਸੇ ਸੰਗਲ ਚੜਾਈ ਜਾਂਦੇ ਹੋ, ਪਰ ਤੁਹਾਡਾ ਕੀਲਾ ਕਿਤੇ ਹੋਰ ਹੁੰਦਾ। ਉਹੀ ਆ ਵੀ ਫਿਰ ਮੁੜ ਕੇ ਆ ਕੇ ਬੰਨ ਕੀਲੇ ਨਾਲੇ ਹੋ ਜਾਈਦਾ।
1: ਇੱਕ ਸਟੇਜ 'ਤੇ ਜਾ ਕੇ ਤਾਂ ਬੰਦਾ ਹੈਰਾਨ ਹੁੰਦਾ ਵੀ ਕਿੱਦਾਂ।
0: ਬਿਲਕੁਲ ਬਿਲਕੁਲ, ਬਾਹਰਲੇ ਤਾਂ ਸਾਰੇ ਹੀ, ਮੈਂ ਕਹਿੰਦਾ ਸਾਰੇ ਅਚੰਬੇ 'ਤੇ ਹੋਣੇ ਆਪਦੀ ਜਰਨੀ ਤੋਂ। ਬਾਹਰ ਤਾਂ ਜਿਹੜਾ ਬੰਦਾ ਉਤਰਿਆ ਆ, ਉਹਨੇ ਸੋਚਿਆ ਕੁਛ ਆ, ਹੋਇਆ ਕੁਛ ਆ, ਮਿਲਿਆ ਕੁਛ ਆ, ਹੈ ਨਾ।
1: ਬਿਲਕੁਲ,
0: ਅਤੇ ਘਾਲਣਾ ਕੋਈ ਘਾਲ ਹੀ ਆ। ਕਈ ਵਾਰ ਕਈ ਕਈ ਸਾਲ ਟੈਕਸੀਆਂ ਚਲਾਈ ਗਏ, ਬਾਅਦ 'ਚ ਪਤਾ ਲੱਗਿਆ ਵੀ ਮੈਂ ਤਾਂ ਰੈਸਟੋਰੈਂਟ ਲਾਉਣਾ ਸੀ, ਹੈ ਨਾ। ਕਈ ਕਈ ਸਾਲ ਕਈ ਬੰਦੇ ਵਿਚਾਰੇ ਟਰੱਕ ਚਲਾਈ ਗਏ, ਬਾਅਦ 'ਚ ਪਤਾ ਲੱਗਿਆ ਵੀ ਮੈਂ ਤਾਂ ਗੀਤ ਗਾਉਣੇ ਸੀ ਭਾਈ, ਹੈ ਨਾ, ਮੈਂ ਤਾਂ ਇੱਧਰ ਹਿੱਟ ਹੋਣਾ ਸੀ। ਉੱਦਾਂ ਹੀ ਸਾਰਿਆਂ ਦੀ ਕਹਾਣੀ ਆ, ਐਂਡ 'ਤੇ ਬੰਦਾ ਧੁਰੇ ਜੇ 'ਤੇ ਆ ਜਾਂਦਾ, ਕਈ ਕਈ ਸਾਲ ਇੱਧਰ ਉੱਧਰ ਫਿਰ ਕੇ, ਇੱਧਰ ਉੱਧਰ ਕਰਕੇ। ਤੇ ਕਿਉਂਕਿ ਹਰੇਕ ਨੂੰ ਇਨੀਸ਼ੀਅਲ ਸਟੇਜ 'ਤੇ ਪੈਸੇ ਦੀ ਲੋੜ ਆ। ਇਹਨਾਂ ਦੇਸ਼ਾਂ 'ਚ ਪੈਸੇ ਬਿਨਾਂ ਸਰਵਾਈਵਲ ਨਹੀਂ ਗਾ, ਇਹਨਾਂ ਦੇਸ਼ਾਂ 'ਚ ਛੱਡੋ, ਵਰਲਡ ਦੇ ਵਿੱਚ ਪੈਸੇ ਬਿਨਾਂ ਸਰਵਾਈਵਲ ਨਹੀਂ। ਸੋ ਉਹ ਸਰਵਾਈਵਲ ਲਈ ਕਈ ਵਾਰ ਤੁਸੀਂ ਕੰਪਰੋਮਾਈਜ਼ਡ ਜੋਬਸ ਕਰਦੇ ਹੋ, ਜਿਹੜੀਆਂ ਤੁਹਾਨੂੰ ਵੈਸੇ ਪਸੰਦ ਨਹੀਂ ਹੁੰਦੀਆਂ, ਤੁਸੀਂ ਕਰਨਾ ਨਹੀਂ ਚਾਹੁੰਦੇ ਹੁੰਦੇ, ਤੁਹਾਨੂੰ ਹੁੰਦਾ ਵੀ ਤੁਸੀਂ ਕਿਸੇ ਹੋਰ ਚੀਜ਼ ਲਈ ਬਣੇ ਹੋ, ਪਰ ਤੁਸੀਂ ਤਾਂ ਵੀ ਕਰਦੇ ਹੋ। ਮੈਂ ਵੀ ਬਿਲਡਰ ਨਾਲ ਕੰਮ ਕੀਤਾ UK, ਉੱਥੇ ਮੈਂ ਬਿਲਡਰ ਨਾਲ ਇੱਟਾਂ ਚੁਕਾਈਆਂ, ਦਿਹਾੜੀਆਂ ਕੀਤੀਆਂ, ਇੱਟਾਂ ਤੜਾਈਆਂ, ਅਤੇ ਉਹ ਬਿਲਡਰ ਵੈਨ ਦੇ ਵਿੱਚ ਬੈਠ ਕੇ ਜਾਂਦੇ ਹੁੰਦੇ ਸੀ, ਜਿਹੜੀ ਪਿੱਛੋਂ ਸਾਰੀ ਉਹ ਬੰਦ ਆ।
1: ਕੀ ਕਹਿੰਦੇ ਉੱਥੇ, ਗਾਫਾ?
0: ਹਾਂ, ਗਾਫਾ ਕਹਿੰਦੇ। ਮੈਂ ਉਹ ਬਿਲਡਰ ਵੈਨ ਹੁੰਦੀ ਸੀ, ਮੂਹਰੇ ਤਿੰਨ ਜਾਣੇ ਬੈਠੇ ਹੁੰਦੇ ਸੀ, ਕਿਉਂਕਿ ਤਿੰਨ ਜਾਣੇ ਮੂਹਰੇ ਬੈਠ ਸਕਦੇ ਸੀ। ਉਹ ਹੁੰਦਾ ਸੀ ਸਾਡਾ ਠੇਕੇਦਾਰ, ਜੂਨੀਅਰ ਠੇਕੇਦਾਰ ਅਤੇ ਇੱਕ ਪੱਕਾ ਮਿਸਤਰੀ, ਅਤੇ ਪਿੱਛੇ ਸੀ ਦੋ ਤਿੰਨ ਜਾਣੇ ਲੇਬਰ ਵਾਲੇ ਹੁੰਦੇ ਸੀਗੇ ਬੰਦ ਪਿੱਛੇ, ਜਿਹਦੇ ਕੋਈ ਟਾਕੀ ਨਹੀਂ ਸੀ ਹੁੰਦੀ। ਉਹ ਵੈਨ ਜੀ ਬੰਦ ਕਰਕੇ ਅਸੀਂ ਜਾਣਾ ਹੁੰਦਾ ਸੀ ਬ੍ਰੈਡਫੋਰਡ ਤੋਂ, ਅਸੀਂ ਲਿਵਰਪੂਲ ਵੀ ਜੋਬ ਕਰਨ ਜਾਂਦੇ ਰਹੇ ਹਾਂ। ਹੁਣ UK ਵਾਲਿਆਂ ਨੂੰ ਪਤਾ ਵੀ ਉਹ ਘੱਟੋ ਘੱਟ 1.5-2 ਘੰਟੇ ਦਾ ਰਸਤਾ, ਤੁਸੀਂ ਹਨੇਰੇ 'ਚ ਬੈਠੇ ਹੋ, ਕੋਲੇ ਤੁਹਾਡੇ ਗਰਮਾਲੇ ਪਏ ਨੇ, ਗੋਲੇ ਸਾਰੇ ਸੰਦ ਪਏ ਨੇ, ਕਦੇ ਤੋਂ ਕੱਟ ਮਾਰਦੇ ਸੀ, ਕਦੇ ਇੱਧਰ ਆ ਕੇ ਵੱਜਦੇ ਸੀ, ਕਦੇ ਇੱਧਰ ਵੱਜਦੇ ਸੀ, ਹੈ ਨਾ। ਸੋ ਉਹ ਹੁੰਦੀ ਆ ਤੁਹਾਡੀ ਲਾਈਫ ਦੀ ਜਰਨੀ, ਇਹ ਸਾਰਿਆਂ ਦੀ ਹੁੰਦੀ ਆ। ਸਟਰਗਲ ਹਮੇਸ਼ਾ ਸੋਹਣੀ ਹੁੰਦੀ ਆ, ਸਟਰਗਲ ਸਾਰਿਆਂ ਦੀ ਲਾਈਫ 'ਚ ਹੁੰਦੀ ਆ। ਉਹਨਾਂ ਦਾ ਫਿਰ ਉਹੀ ਆ ਵੀ ਤੁਸੀਂ ਐਂਡ 'ਤੇ ਆ ਕੇ ਧੁਰੇ 'ਤੇ ਆ ਜਾਂਦੇ ਹੋ, ਤੁਸੀਂ ਆਪਣਾ ਕਹਿੰਦੇ ਪੁਰਾਣੀ ਆਪਣਾ ਮੂਲ ਪਛਾਣ ਉਹੀ ਚੀਜ਼ ਆ ਵੀ ਜਿਹੜਾ ਜਿਹੜੀ ਚੀਜ਼ ਲਈ ਬਣਿਆ ਉਹ ਉੱਥੇ ਆਪ ਵੀ ਆ ਜਾਂਦਾ। ਪਰ ਜੇ ਤੁਸੀਂ ਤੁਹਾਡਾ ਸਹੀ ਆ ਸਿਸਟਮ, ਚਾਹੇ ਉਹਨੂੰ ਆਪਾਂ ਕਹਿੰਦੇ ਨੀਤ ਸਹੀ ਆ, ਹੈ ਨਾ, ਚਾਹੇ ਨੀਤ ਸਹੀ ਕਹਿ ਲਓ, ਚਾਹੇ ਤੁਸੀਂ ਇਹ ਕਹਿ ਲਓ ਵੀ ਤੁਸੀਂ ਰੱਬ ਨੂੰ ਚੇਤੇ ਰੱਖਦੇ ਹੋ, ਅਰਦਾਸ ਬੇਨਤੀ ਕਰਦੇ ਹੋ, ਉਹਦੇ 'ਤੇ ਭਰੋਸਾ ਰੱਖਦੇ ਹੋ, ਤਾਂ ਤੁਹਾਨੂੰ ਰਾਹ ਲੱਭਣ ਦੀ ਲੋੜ ਨਹੀਂ ਪੈਂਦੀ, ਤੁਹਾਡੇ ਮੂਹਰੇ ਲਿਆ ਕੇ ਰਾਹ ਖੜਾ ਕਰ ਦਿੰਦਾ,
1: ਉਹ ਆਪੇ ਕਰ ਦਿੰਦਾ।
0: ਬਿਲਕੁਲ।
1: ਅੱਛਾ, ਜਿੱਦਾਂ ਕੰਮ ਬਾਹਰ ਤੁਸੀਂ ਕੀਤੇ, ਹੁਣ ਵੀ ਤੁਸੀਂ ਆਉਂਦੇ ਜਾਂਦੇ ਰਹਿੰਦੇ ਹੋ, ਗਾਣਾ ਵੀ ਤੁਸੀਂ ਪਿੱਛੇ ਜਿੱਥੇ ਕਰਕੇ ਗਏ ਉਸੇ ਲਿਹਾਜ਼ ਦੇ ਨਾਲ, ਕਦੀ ਕੁਛ ਖੁਦ ਕਦੇ ਇੱਦਾਂ ਦਾ ਕੁਛ ਮਹਿਸੂਸ ਕਰਨ ਨੂੰ ਮਿਲਿਆ ਜਿੱਦਾਂ ਇਹ ਜਿਹੜੇ ਟਾਈਪ ਦੀ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਆ ਜਾਂ ਇਹ ਜਿਹੜਾ ਨਸਲਵਾਦ ਆ ਕਦੀ ਆਪਣਾ ਕੋਈ ਐਕਸਪੀਰੀਅੰਸ ਇੱਦਾਂ ਦਾ ਕੰਮ
0: ਬਹੁਤ ਐਕਸਪੀਰੀਅੰਸ ਨੇ ਐਕਸਪੀਰੀਅੰਸ ਤਾਂ ਹੈਗੇ ਬਈ ਜੀ ਬਹੁਤ ਜ਼ਿਆਦਾ ਸਾਰੇ ਕਿਤੇ ਹੀ ਮੰਨ ਲਓ ਹਰੇਕ ਕੰਟਰੀ 'ਚ ਵੀ ਹੈਗੇ ਆ ਜੇ ਮੈਂ ਕਹਾਂ ਤੁਹਾਨੂੰ ਹੈ ਨਾ ਯੂ ਐੱਸ 'ਚ ਵੀ ਹੈਗੇ ਆ ਕੈਨੇਡਾ 'ਚ ਵੀ ਹੈਗੇ ਆ ਯੂ ਕੇ ਜਦੋਂ ਮੈਂ ਰਿਹਾ ਉਦੋਂ ਵੀ ਬੜੇ ਸੀਗੇ ਇਹਦੇ ਪਿੱਛੇ ਮੈਨੂੰ ਇਹ ਲੱਗਦਾ ਹੁੰਦਾ ਬਈ ਵੀ ਇਹ ਕਈ ਤਰ੍ਹਾਂ ਦਾ ਕਈ ਥਾਵਾਂ 'ਤੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਤੋੜ ਦਿੰਦਾ ਇਹ ਮਤਲਬ ਕਈ ਥਾਵਾਂ 'ਤੇ ਤਾਂ ਤੁਸੀਂ ਮਤਲਬ ਹੱਥੋਂ ਪਾਈ ਵੀ ਹੁੰਦੇ ਹੋ ਹੈ ਨਾ ਜਿਵੇਂ ਟੈਕਸੀ ਵਾਲੇ ਮੁੰਡੇ ਆਪਣੇ ਬਹੁਤ ਇਹ ਕੰਮਾਂ ਦੇ ਵਿੱਚ ਉਹਨਾਂ ਨੇ ਬੜਾ ਕੁਛ ਇਹ ਦੇਖਿਆ ਹੋਇਆ
1: ਬਿਲਕੁਲ
0: ਉਹਨਾਂ ਬੜਾ ਕੁਛ ਹੰਢਾਇਆ ਹੋਇਆ ਮੈਂ ਆਪ ਦੇਖਿਆ ਜਦੋਂ ਮੈਂ ਉੱਥੇ ਕੰਮ ਕਰਦਾ ਸੀ ਮੈਂ ਬੱਸ ਚੜ੍ਹ ਕੇ ਜਾਂਦਾ ਹੁੰਦਾ ਸੀਗਾ ਅਤੇ ਬੱਸ ਚੜ੍ਹ ਕੇ ਜਾਣਾ ਤਾਂ ਉਦੋਂ ਕਈ ਕਈ ਅੱਡਿਆਂ ਦੇ ਵਿੱਚ ਕਿਉਂਕਿ ਲੇਟ ਨਾਈਟ ਤੁਸੀਂ ਮੁੜਦੇ ਹੋ ਹੈ ਨਾ ਜਿਹੜੇ ਸਟੂਡੈਂਟਸ ਨੇ ਉਹ ਵੀ ਬੜਾ ਫੇਸ ਕਰਦੇ ਆ ਮੈਂ ਉਹ ਚੀਜ਼ ਨੂੰ ਰਿਲੇਟ ਕਰ ਸਕਦਾ ਮੈਂ ਸਮਝ ਸਕਦਾ ਉਹਨਾਂ ਦੀ ਉਹ ਗੱਲ ਕਈ ਵਾਰ ਜਿਵੇਂ ਜਦੋਂ ਕੈਨੇਡਾ ਜਾਂ ਜਿੱਥੇ ਪੰਜਾਬੀ ਘੱਟ ਨੇ ਹੈ ਨਾ ਉੱਥੇ ਵੀ ਬਹੁਤ ਏਰੀਏ ਇੱਦਾਂ ਦੇ ਹੈਗੇ ਆ ਜਦੋਂ ਤੁਸੀਂ ਬੱਸਾਂ ਚੜ੍ਹਦੇ ਹੋ ਰਾਤ ਬਰਾਤੇ ਜਾਂਦੇ ਹੋ ਨਾ ਤਾਂ ਉਦੋਂ ਕਿਉਂਕਿ ਵੈਸੇ ਹੀ ਸ਼ਰਾਬਾਂ ਨਾਲ ਰੱਜੇ ਹੁੰਦੇ ਆ ਸ਼ਾਮ ਨੂੰ ਕਈ ਵਾਰ ਤਾਂ ਗੋਰੇ ਜਿਹੜੇ ਯੰਗਸਟਰਸ ਹੁੰਦੇ ਆ ਉਹਨਾਂ ਨੂੰ ਵੈਸੇ ਹੀ ਨਹੀਂ ਅਕਲ ਹੁੰਦੀ ਸੋ ਕਈ ਵਾਰ ਉਦੋਂ ਤਾਂ ਹੁੰਦਾ ਤੁਸੀਂ ਲੜਾਈ ਤੱਕ ਦਾ ਮਾਹੌਲ ਵੀ ਬਣ ਜਾਂਦਾ ਗਾਲੀ ਗਲੋਚ ਤਾਂ ਆਮ ਹੀ ਹੋ ਜਾਂਦਾ ਸੋ ਉਦੋਂ ਬੰਦੇ ਨੂੰ ਇੱਕ ਵਾਰ ਤਾਂ ਤੋੜਦੀ ਆ ਉਹ ਚੀਜ਼ ਤੁਹਾਨੂੰ ਲੱਗਦਾ ਵਾ ਵੀ ਯਾਰ ਅਸੀਂ ਗਾਲਾਂ ਖਾਣ ਨੂੰ ਆਏ ਹਾਂ ਅਤੇ ਪਰ ਤੁਹਾਡੇ ਪਿੱਛੇ ਜ਼ਿੰਮੇਵਾਰੀਆਂ ਹੁੰਦੀਆਂ ਤੁਹਾਨੂੰ ਉਦੋਂ ਫਿਰ ਉਹ ਚੀਜ਼ਾਂ ਹਾਲਾਤ ਸਿਖਾਉਂਦੇ ਸਮਝਾਉਂਦੇ ਆ ਤਾਂ ਹੀ ਬਾਹਰ ਆ ਕੇ ਬੰਦਾ ਛੇਤੀ ਬੰਦਾ ਬਣ ਜਾਂਦਾ ਹੈ ਨਾ ਉਹ ਚੀਜ਼ਾਂ ਸਿਖਾ ਦਿੰਦੀਆਂ ਉਹਨੂੰ ਰਿਐਲਿਟੀ ਦੱਸ ਦਿੰਦੀਆਂ ਲਾਈਫ ਦੀ ਫਿਰ ਉਹ ਆਪਣੀਆਂ ਜੜ੍ਹਾਂ ਨਾਲ ਵੀ ਕਈ ਵਾਰ ਜ਼ਿਆਦਾ ਜੁੜਦਾ ਉਹਨੂੰ ਹੁੰਦਾ ਵੀ ਯਾਰ ਮੈਂ ਹੁਣ ਤਾਂ ਨਹੀਂ ਕਿਉਂਕਿ ਆਪਣੇ 'ਚ ਇੱਕ ਜ਼ਿੱਦ ਆ ਪੰਜਾਬੀਆਂ 'ਚ ਵੀ ਜਦ ਤੱਕ ਤਾਂ ਸੌਖੇ ਹਾਂ ਘਰੋਂ ਦਾ ਮਤਲਬ ਵੀ ਆਪਣੇ ਸਮਾਜ ਦੇ ਵਿੱਚ ਆਪਣੀ ਕਮਿਊਨਿਟੀ ਜਦ ਤੱਕ ਆਪਾਂ ਸੌਖੇ ਹਾਂ ਉਦ ਤੱਕ ਤਾਂ ਆਪਾਂ ਆਪਣੇ ਨਾਲ ਲੜਦੇ ਹਾਂ ਜਦੋਂ ਪੈ ਜਾਂਦੀ ਆ ਕੋਈ ਭੀੜ ਫਿਰ ਆਪਾਂ ਜਿੱਦ ਕਰਦੇ ਹਾਂ ਵੀ ਲੈ ਫਿਰ ਹੁਣ ਤਾਂ ਨਹੀਂ ਹਟਦੇ ਪਿੱਛੇ ਹੁਣ ਫਿਰ ਤੂੰ ਆ ਜਾ ਹੈ ਨਾ ਫਿਰ ਉਹ ਚੀਜ਼ ਆ ਮੈਨੂੰ ਲੱਗਦਾ ਉਹ ਜਿੱਦ ਆ ਉਹ
1: ਫਿਰ ਕਿਸਮਤ ਨਾਲ 800 ਝੜੇ ਹੋ ਜਾਂਦਾ
0: ਉਹੀ ਫਿਰ 800 ਝੜੇ ਹੋ ਜਾਂਦਾ ਇਹੀ ਚੀਜ਼ ਆ
1: ਕਿੱਥੇ ਜ਼ਿਆਦਾ ਲੱਗਦਾ ਤੁਹਾਨੂੰ ਤੁਸੀਂ ਹੁਣ ਲਗਭਗ ਸਾਰੀ ਦੁਨੀਆ 'ਚ ਤੁਸੀਂ ਘੁੰਮੇ ਹੋ ਰੇਸਿਜ਼ਮ ਇਹ ਹਰ ਇੱਕ ਥਾਂ ਦੇ ਉੱਤੇ ਪਾਇਆ ਜਾਂਦਾ ਜ਼ਿਆਦਾ ਕਿੱਥੇ ਤੁਸੀਂ ਮਹਿਸੂਸ ਕੀਤਾ
0: ਹੁਣ ਬਈ
1: ਜਾਂ ਸੁਣਨ 'ਚ ਆਇਆ ਆਉਂਦਾ ਹੋਊਗਾ ਜਦੋਂ ਜਾਂਦੇ ਹੋ
0: ਇਹ ਹੁਣ ਜੇ ਆਪਾਂ ਜ਼ਿਆਦਾ ਦੀ ਗੱਲ ਕਰੀਏ ਜ਼ਿਆਦਾ ਬਈ ਹੁਣ ਨਾ ਏਰੀਏ ਰਹਿ ਗਏ ਆ ਕੰਟਰੀ ਵਾਈਜ਼ ਨਹੀਂ ਮੈਨੂੰ ਲੱਗਦਾ ਰਹਿ ਗਿਆ ਕੰਮ ਹੁਣ ਏਰੀਏ ਰਹਿ ਗਏ ਆ ਜਿਵੇਂ ਹੁਣ ਕੈਨੇਡਾ ਦੇ ਵਿੱਚ ਵੀ ਜਿੱਥੇ ਪੰਜਾਬੀ ਘੱਟ ਨੇ ਜਾਂ ਜਿਹੜੇ ਜ਼ਿਆਦਾ ਜਿਵੇਂ ਰਜਾਈਨਾ ਹੋ ਗਿਆ ਸਸਕਾਟੂਨ ਹੋ ਗਿਆ ਉੱਧਰਲੇ ਉਹ ਏਰੀਏ ਹੋ ਗਏ ਹੈ ਨਾ ਉੱਧਰ ਹੈਗਾ ਉਵੇਂ ਆਸਟ੍ਰੇਲੀਆ ਦੇ ਵਿੱਚ ਮੈਨੂੰ ਜ਼ਿਆਦਾ ਏਰੀਏ ਨਹੀਂ ਪਤਾ ਪਰ ਮੈਨੂੰ ਇੰਨਾ ਪਤਾ ਵੀ ਜਿੱਥੇ ਪੰਜਾਬੀ ਘੱਟ ਹੋਣਗੇ ਸਾਈਡਾਂ 'ਤੇ ਨਿਕਲ ਕੇ ਹੋਣਗੇ ਉੱਥੇ ਹੋ ਸਕਦਾ ਹੋਵੇ ਪਰ ਹੁਣ ਜੇ ਆਪਾਂ ਅਦਰਵਾਈਜ਼ ਦੇਖੀਏ ਬਿਗਰ ਪਿਕਚਰ ਤਾਂ ਉਹ ਇਹ ਆ ਵੀ ਇੱਥੇ ਵੀ ਕਿੱਡੇ ਵੱਡੇ ਪ੍ਰੋਟੈਸਟ ਹੋਏ ਨੇ ਐਂਟੀ ਇਮੀਗ੍ਰੈਂਟ
1: ਬਿਲਕੁਲ
0: ਹਜੇ ਵੀ ਇਹ ਆਸਟ੍ਰੇਲੀਆ ਦੇ ਵਿੱਚ ਹੀ ਚੱਲ ਰਹੇ ਆ ਵੀ ਇਹਨਾਂ ਨੂੰ ਕੱਢੋ ਬਾਹਰ ਉਹ ਤੋਂ ਬਾਅਦ ਨਿਊਜ਼ੀਲੈਂਡ ਦੇਖ ਲਓ ਨਗਰ ਕੀਰਤਨ ਰੋਕਿਆ ਗਿਆ ਉਹ ਕਹਿੰਦੇ ਕੱਢੋ ਇਹਨਾਂ ਨੂੰ ਬਾਹਰ ਕੈਨੇਡਾ ਦੇ ਵਿੱਚ ਟਰਾਈ ਕੀਤਾ ਗਿਆ ਪਰ ਉੱਥੇ ਨਹੀਂ ਹੋਇਆ ਵੱਡਾ ਕਿਉਂਕਿ ਆਪਣੇ ਪਾਵਰ ਦੇ ਵਿੱਚ ਕਮਿਊਨਿਟੀ ਆਪਣੀ ਜ਼ਿਆਦਾ ਆ ਆਪਾਂ ਉੱਥੇ ਜ਼ਿਆਦਾ ਹਾਂ ਸੋ ਉਹ ਚੀਜ਼ ਨਹੀਂ ਟੋਰਾਂਟੋ ਪੋਸੀਬਲ ਨਹੀਂ ਹੋਈ ਯੂ ਐੱਸ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਿਹਾ ਸੀ ਯੂ ਕੇ ਦੇ ਵਿੱਚ ਹੁਣ ਸਟਿੱਲ ਬਹੁਤ ਵੱਡੇ ਵੱਡੇ ਪ੍ਰੋਟੈਸਟ ਹੋ ਰਹੇ ਆ ਐਂਟੀ ਇਮੀਗ੍ਰੈਂਟ ਉਹੀ ਡਾਕੂਮੈਂਟਰੀ ਦੇ ਵਿੱਚ ਵੀ ਦਿਖਾਇਆ ਵੀ 1980 'ਚ ਵੀ ਇਹੀ ਕੁਛ ਚੱਲਦਾ ਸੀ ਅਤੇ ਅੱਜ 2026 'ਚ ਫਿਰ ਕੁਛ ਚੱਲ ਰਿਹਾ ਹੈ ਨਾ ਜੀ ਵੀ ਉਹ ਹਾਲਾਤ ਨੇ ਜਿਹੜੇ ਉਹ ਸਾਰੇ ਕਿਤੇ ਚੱਲ ਰਹੇ ਆ ਪਰ ਆਪਣਾ ਸਿਰਫ ਮਕਸਦ ਕੀ ਹੁੰਦਾ ਜੀ ਆਪਾਂ ਇੱਕ ਤਾਂ ਸਿਚੁਏਸ਼ਨਲ ਅਵੇਅਰਨੈਸ ਜ਼ਰੂਰੀ ਆ ਅਤੇ ਇੱਕ ਪੀੜ੍ਹੀ ਨੂੰ ਪਤਾ ਲੱਗਦਾ ਵੀ ਸਾਡੇ ਨਾਲ ਪਹਿਲਾਂ ਵੀ ਆਹ ਕੁਛ ਹੋਇਆ ਸੀ ਉਹਦੇ ਲਈ ਤੁਸੀਂ ਪ੍ਰਪੇਅਰਡ ਹੁੰਦੇ ਹੋ ਵੀ ਇਹ ਚੀਜ਼ਾਂ ਹੁੰਦੀਆਂ ਨਾ ਤਾਂ ਡੋਲੀ ਦਾ ਨਹੀਂ ਹੁੰਦਾ ਇਹਨਾਂ 'ਚ ਖੜਨਾ ਕਿਵੇਂ ਹੁੰਦਾ ਸੋ ਇਹ ਹੈਗਾ ਜੀ ਮੈਨੂੰ ਲੱਗਦਾ ਨਾ ਤਾਂ ਇਹ ਕਦੇ ਚੀਜ਼ ਖਤਮ ਹੋਈ ਆ ਨਾ ਕਦੇ 0% ਹੋ ਸਕਦੀ ਆ ਇਹਦੇ ਕੁਛ ਨਾ ਕੁਛ ਪਰਸੈਂਟੇਜ ਰਹਿੰਦੀ ਆ ਅਤੇ ਇਹਦੇ ਵਿੱਚ ਕਿਸੇ ਵੀ ਇੱਕ ਕਮਿਊਨਿਟੀ ਲਈ ਨਹੀਂ ਇਹ ਹੁੰਦਾ ਦਸਤਾਰ ਨੂੰ ਇਹ ਚੀਜ਼ ਜ਼ਿਆਦਾ ਫੇਸ ਕਰਨੀ ਤਾਂ ਪੈਂਦੀ ਆ ਕਿਉਂਕਿ ਆਪਣੀ ਆਈਡੈਂਟੀ ਆ ਆਪਾਂ ਦੂਰੋਂ ਦਿਖ ਜਾਂਦੇ ਹਾਂ
1: ਬਿਲਕੁਲ
0: ਬਾਕੀ ਰੇਸ ਜਾਂ ਫਿਰ ਕਲਰ ਦੇ ਬੇਸਿਸ 'ਤੇ ਹੁੰਦੀ ਆ ਰੇਸਿਜ਼ਮ ਜਿਹੜਾ ਹੁੰਦਾ ਅਤੇ ਜਾਂ ਫਿਰ ਬੰਦੇ ਦੇ ਕਿਸੇ ਹਰਕਤ ਨੂੰ ਲੈ ਕੇ ਰੇਸਿਜ਼ਮ ਹੋ ਜਾਂਦਾ ਕਈ ਵਾਰ ਇਹ ਹੁੰਦਾ ਇਹ ਸਗੋਂ ਸਪੈਸ਼ਲੀ ਇੱਕ ਚੀਜ਼ ਦਾ ਬਹੁਤ ਮੈਨੂੰ ਲੱਗਦਾ ਧਿਆਨ ਵੀ ਰੱਖਣਾ ਚਾਹੀਦਾ ਕਈ ਵਾਰ ਰੇਸਿਜ਼ਮ ਆਪਾਂ ਆਪ ਕ੍ਰੀਏਟ ਕਰਵਾ ਲੈਂਦੇ ਹਾਂ ਆਪਣੀਆਂ ਗਲਤ ਹਰਕਤਾਂ ਨਾਲ ਜਦੋਂ ਕਿਸੇ ਵੀ ਥਾਂ ਦੇ ਉੱਤੇ ਆਪਾਂ ਹੋਈਏ ਚਾਹੇ ਆਪਣੇ ਘਰ ਦੇ ਨੇੜੇ ਜਾਂ ਆਪਣੇ ਕਿਸੇ ਏਰੀਏ ਦੇ ਵਿੱਚ ਕਿਸੇ ਵੀ ਲਾ ਲਓ ਬੀਚ ਸਾਈਡ ਲਾ ਲਓ ਜਾਂ ਕਿਤੇ ਵੀ ਲਾ ਲਓ ਜੇ ਆਪਾਂ ਕੁਛ ਇਹੋ ਜਿਹੀ ਹਰਕਤ ਕਰ ਰਹੇ ਹਾਂ ਜਿਹੜੀ ਕਿ ਨਹੀਂ ਕਰਨੀ ਚਾਹੀਦੀ ਜਿਹੜੀ ਕਿ ਲਾਅ ਐਂਡ ਆਰਡਰ ਦੇ ਹਿਸਾਬ ਨਾਲ ਵੀ ਸਹੀ ਨਹੀਂ ਹੈਲਥ ਐਂਡ ਸੇਫਟੀ ਦੇ ਹਿਸਾਬ ਨਾਲ ਵੀ ਸਹੀ ਨਹੀਂ ਅਤੇ ਆਪਣਾ ਬਿਹੇਵੀਅਰ ਆ ਜਿਹੜਾ ਉਹ ਇੱਕ ਚੰਗੇ ਇਨਸਾਨ ਵਾਲਾ ਨਹੀਂ ਹੈਗਾ ਤਾਂ ਜਿਹੜਾ ਬੰਦਾ ਤੁਹਾਡੀ ਕਮਿਊਨਿਟੀ ਨੂੰ ਨਹੀਂ ਜਾਣਦਾ ਉਹਨੇ ਇਹ ਸਮਝਣਾ ਵਾ ਵੀ ਯਾਰ ਸਾਡੇ ਵਾਲੇ ਤਾਂ ਆਹ ਚੀਜ਼ ਦੇ ਵਿੱਚ ਇੱਥੇ ਐਟੀਕੇਟਸ ਯੂਜ਼ ਕਰਦੇ ਆ ਇਹਨਾਂ ਨੇ ਆ ਕੇ ਸਾਡਾ ਦੇਸ਼ ਖਰਾਬ ਕਰਤਾ ਤਾਂ ਉੱਥੇ ਕਈ ਥਾਵਾਂ 'ਤੇ ਇਹ ਲੈਕ ਆਪਾਂ ਵੀ ਕਰ ਜਾਂਦੇ ਹਾਂ ਵੀ ਜਿੱਥੋਂ ਉਹ ਮੈਸੇਜ ਪੋਜ਼ਿਟਿਵ ਜਾਣ ਦੀ ਬਜਾਏ ਨੈਗੇਟਿਵ ਚਲੇ ਜਾਂਦਾ ਜੀ। ਅਤੇ ਜਿਹੜੇ ਜਿਹਨਾਂ ਨੂੰ ਬਹਾਨਾ ਚਾਹੀਦਾ ਉਹ ਆਪਣੇ 99 ਚੰਗੇ ਕੀਤੇ ਹੋਏ, ਜਿਹੜੇ ਬੰਦੇ 99 ਬੰਦੇ ਚੰਗਾ ਕਰ ਰਹੇ ਆ ਉਹਨਾਂ ਨੇ ਉਹਨਾਂ ਨੂੰ ਮੀਡੀਆ 'ਚ ਹਾਈਲਾਈਟ ਨਹੀਂ ਕਰਨਾ, ਉਹਨਾਂ ਨੇ ਜਿਹੜਾ ਇੱਕ ਮਾੜਾ ਕਰ ਰਿਹਾ ਉਹਨੂੰ ਚੱਕ ਕੇ ਅੱਗੇ ਹਾਈਲਾਈਟ ਕਰੀ ਜਾਣਾ ਵਾਰ ਵਾਰ ਵੀ ਇਹ ਤਾਂ ਆਹ ਕਰਦੇ ਆ ਇਹ ਤਾਂ ਆਹ ਕਰਦੇ ਆ। ਸੋ ਮੈਨੂੰ ਲੱਗਦਾ ਵੀ ਰੇਸਿਜ਼ਮ ਕਈ ਥਾਵਾਂ 'ਤੇ ਹੁੰਦਾ ਵੀ ਆਪਾਂ ਆਪਣੀਆਂ ਗਲਤੀਆਂ ਵੀ ਹੋ ਜਾਂਦੀਆਂ ਨੇ ਅਤੇ ਕੋਈ ਚੀਜ਼ ਪ੍ਰਮੋਟ ਕਰਨ ਲਈ ਮਿਲ ਜਾਂਦੀ ਹੈ ਕਿਸੇ ਨੂੰ, ਅਤੇ ਕਈ ਥਾਵਾਂ ਦੇ ਉੱਤੇ ਵੈਸੇ ਹੀ ਬੰਦਾ ਰੈਡੀਕਲ ਹੁੰਦਾ, ਉਹਨੂੰ ਵੈਸੀ ਪ੍ਰੋਬਲਮ ਰਹਿੰਦੀ ਆ।
1: ਸੋ ਤੁਹਾਨੂੰ ਲੱਗਦਾ ਇੱਦਾਂ ਦੇ ਜਿਹੜੇ ਪ੍ਰੋਜੈਕਟ ਨੇ ਹੁਣ ਜਿੱਦਾਂ ਦਸਤਾਰ ਤੁਸੀਂ ਸਪੈਸ਼ਲੀ ਲੈ ਕੇ ਆਇਓ, ਕਿੱਥੋਂ ਕੁ ਤੱਕ ਇਹ ਹੈਲਪ ਕਰਦੇ ਨੇ ਆਪਣੇ ਲੋਕਾਂ ਨੂੰ ਇਹ ਚੀਜ਼ ਸਮਝਣ ਦੇ ਵਿੱਚ ਕਿ ਕਿੱਦਾਂ ਟੈਕਲ ਕਰਨਾ ਪੈਣਾ?
0: ਟੈਕਲ ਤਾਂ ਬਾਈ ਦੇਖੋ ਸਿਚੁਏਸ਼ਨ ਦੇ ਅਕੋਰਡਿੰਗਲੀ ਆ, ਪਰ ਜਿਹੜੀਆਂ ਜਿਵੇਂ ਦਸਤਾਰ ਫਿਲਮ ਦੀ ਮੈਂ ਜੇ ਗੱਲ ਕਰਾਂ ਤਾਂ ਮੈਂ ਜਦੋਂ ਕੱਲ੍ਹ ਹੁਣ ਕੱਲ੍ਹ ਵਾਲਾ ਮੈਂ ਤੁਹਾਨੂੰ ਵਿਊਜ਼ ਇਹ ਦੱਸ ਸਕਦਾ, ਉੱਥੇ ਕੱਲ੍ਹ ਮੇਰੇ ਕੋਲ ਆਏ ਕਾਫੀ ਜਣੇ ਆਏ, ਇੱਕ ਪੂਰੀ ਫੈਮਿਲੀ ਸੀ, ਉਹ ਭੈਣ ਜੀ ਹੁਣੀ ਆਏ, ਉਹ ਕਹਿੰਦੇ ਵੀ ਅਸੀਂ ਉਹ ਇੱਧਰਲੇ ਸੀਗੇ ਕਾਫੀ ਸਮੇਂ ਤੋਂ ਇੱਧਰ ਰਹਿੰਦੇ ਸੀ, ਉਹ ਕਹਿੰਦੇ ਵੀ ਅਸੀਂ ਇਹ ਗੱਲ ਤੋਂ ਹੈਰਾਨ ਆ ਵੀ UK ਵੀ ਇੰਨਾ ਕੁਛ ਹੋਇਆ, ਸੱਚੀ ਹੋਇਆ? ਮੈਂ ਕਿਹਾ ਵੀ ਸੱਚੀ ਹੋਇਆ, ਦੇਖੋ ਵੀ ਇਹੀ ਤਾਂ ਗੱਲ ਆ ਵੀ ਦੇਖੋ ਮਰਡਰ ਤੱਕ ਹੋਇਆ ਵੀ ਆਪਾਂ ਸੱਚੀ ਹੋਇਆ ਅਤੇ ਆਪਾਂ ਨੂੰ ਪਤਾ ਨਹੀਂ। ਉਹ ਇੰਨੇ ਸਰਪ੍ਰਾਈਜ਼ਡ ਹੋਏ, ਕਹਿੰਦੇ ਵੀ ਵੀ ਸਾਨੂੰ ਨਹੀਂ ਸੀ ਪਤਾ ਵੀ ਅਸੀਂ ਹੁਣ ਜ਼ਰੂਰ ਇਹਦੇ ਬਾਰੇ ਜਾਣਾਂਗੇ ਹੋਰ, ਹੈ ਨਾ ਵੀ ਕਿੰਨਾ ਕੁਛ ਹੋਇਆ। ਉਹਦੇ ਨਾਲ ਗੱਲ ਸਿਰਫ ਇੰਨੀ ਕੁ ਹੁੰਦੀ ਆ, ਦੇਖੋ ਸਿਚੁਏਸ਼ਨ ਤਾਂ ਜਿਹਦੇ 'ਤੇ ਵੀ ਪੈਣੀ ਆ, ਇੱਕ ਤਾਂ ਉਹਨੂੰ ਦੇਖ ਕੇ ਪਤਾ ਲੱਗ ਜਾਂਦਾ ਵੀ ਸਾਡੇ ਨਾਲ ਇੰਨਾ ਕੁਛ ਹੋਇਆ, ਬੰਦਾ ਥੋੜ੍ਹਾ ਜਿਹਾ ਪ੍ਰਪੇਅਰਡ ਹੁੰਦਾ, ਹੈ ਨਾ। ਦੂਜੀ ਗੱਲ ਜਿਹੜੀ ਹੁੰਦੀ ਆ ਜੀ, ਉਹ ਹੁੰਦਾ ਉਹਦੀ ਨੌਲੇਜ ਨਾਲ ਨਾ ਤੁਸੀਂ ਰਿਸਪੈਕਟ ਕਰਨ ਲੱਗ ਜਾਂਦੇ ਹੋ ਆਪਣੇ ਐਲਡਰਸ ਦੀ, ਤੁਹਾਨੂੰ ਉਹਨਾਂ ਦੀ ਕਦਰਾਂ ਕੀਮਤਾਂ ਦੀ ਕਦਰ ਆ ਜਾਂਦੀ ਆ ਅਤੇ ਉਹਨਾਂ ਦੇ ਸੈਕਰੀਫਾਈਸਾਂ ਦੀ ਕਦਰ ਆ ਜਾਂਦੀ ਆ। ਜੇ ਅੱਜ ਆਪਾਂ ਬਹੁਤ ਸੌਖੇ ਤਰੀਕੇ ਨਾਲ ਕੈਨੇਡਾ ਵਰਗੇ ਦੇਸ਼ ਦੇ ਵਿੱਚ ਵੀਜ਼ਾ ਲਵਾ ਕੇ ਚਲੇ ਜਾਂਦੇ ਹਾਂ ਤਾਂ ਆਪਾਂ ਉਹ ਵੀਜ਼ੇ ਤੋਂ ਬਾਅਦ ਵੀ ਉਹਨਾਂ ਸ਼ੁਕਰ ਨਹੀਂ ਕਰਦੇ ਹਜੇ, ਹੁਣ ਆਪਾਂ ਨੂੰ ਲੱਗਦਾ ਵੀ ਇੱਕ ਪ੍ਰੋਸੈਸ ਆ, ਚਲੋ ਹੋ ਗਿਆ ਲੱਗ ਗਿਆ ਫਿਰ ਕੀ ਹੋ ਗਿਆ, ਹੈ ਨਾ। ਪਰ ਉਹਨਾਂ ਨੂੰ ਪੁੱਛੋ ਕਦਰ ਜਦੋਂ ਕਾਮਾ ਗਾਟਾ ਮਾਰੂ ਗਿਆ ਸੀ ਆਪਣਾ, ਜਦੋਂ ਗੁਰੂ ਨਾਨਕ ਜਹਾਜ਼ ਉੱਥੇ ਜਾ ਕੇ ਖੜਿਆ ਸੀ, ਫਿਰ ਜੇ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਫਿਰ ਆਪਾਂ ਨੂੰ ਉਹਦੀ ਕਦਰ ਪਤਾ ਲੱਗਦੀ ਆ ਵੀ ਅਸੀਂ ਇੱਥੇ ਕਿਉਂ ਆਏ ਹਾਂ ਅਤੇ ਕਿਵੇਂ ਅਸੀਂ ਅੱਜ ਆ ਸਕੇ ਹਾਂ। ਉਵੇਂ ਆਸਟ੍ਰੇਲੀਆ ਦਾ ਲਾ ਲਓ, ਆਸਟ੍ਰੇਲੀਆ ਦਾ ਬਹੁਤ ਵੱਡਾ ਇਤਿਹਾਸ ਆ, ਜਦੋਂ ਵਲਗੂਲ ਕੇ ਆਏ ਸੀ ਆਪਣੇ ਬੰਦੇ, ਹੈ ਨਾ, ਉੱਥੋਂ ਕਿਵੇਂ ਆਪਣੀ ਸ਼ੁਰੂਆਤ ਹੋਈ। ਸੋ ਜੇ ਆਪਾਂ ਉਹਨਾਂ ਬਾਰੇ ਪੜ੍ਹਾਂਗੇ ਜਾਂ ਜਾਣਾਂਗੇ ਤਾਂ ਹੀ ਆਪਾਂ ਉਹਨਾਂ ਦਾ ਸਤਿਕਾਰ ਕਰਾਂਗੇ, ਅਤੇ ਜੇ ਆਪਾਂ ਉਹਨਾਂ ਦਾ ਸਤਿਕਾਰ ਕਰਾਂਗੇ ਫਿਰ ਆਪਾਂ ਇਸ ਮਿੱਟੀ ਦਾ ਵੀ ਸਤਿਕਾਰ ਕਰਾਂਗੇ, ਅਤੇ ਜਿੱਥੇ ਆਪਾਂ ਖਾਂਦੇ ਹਾਂ ਜਿੱਥੋਂ ਆਪਾਂ ਕਮਾਉਂਦੇ ਹਾਂ ਤਾਂ ਉਹ ਮਿੱਟੀ ਦਾ ਸਤਿਕਾਰ ਵੀ ਬਹੁਤ ਜ਼ਰੂਰੀ ਆ। ਜਿੱਥੇ ਆਪਾਂ ਜੰਮੇ ਹਾਂ ਉਹ ਮਿੱਟੀ ਆਪਣੇ ਕਦੇ ਵੀ ਦਿਲ 'ਚੋਂ ਨਾ ਭੁੱਲਣੀ ਆ, ਨਾ ਭੁੱਲਣ ਯੋਗ ਆ, ਅਤੇ ਉਹਦਾ ਕਦੇ ਸਤਿਕਾਰ ਦਿਲ 'ਚੋਂ ਜਾਣਾ ਨਹੀਂ। ਸੋ ਮੈਨੂੰ ਲੱਗਦਾ ਇਮਾਨਦਾਰੀ ਹੈ ਜਿਹੜੀ ਉਹ ਹਰੇਕ ਥਾਂ ਨਾਲ ਹੋਣੀ ਚਾਹੀਦੀ ਆ, ਅਤੇ ਇੱਦਾਂ ਦਾ ਕੰਟੈਂਟ ਆ ਜਿਹੜਾ ਉਹ ਤੁਹਾਨੂੰ ਇਮਾਨਦਾਰੀ ਸਿਖਾਉਂਦਾ, ਉਹ ਇਮਾਨਦਾਰੀ ਦੱਸਦਾ ਵੀ ਯਾਰ ਇਹ ਦੇਸ਼ਾਂ ਦੇ ਵਿੱਚ ਸਾਡੇ ਜਣੇ ਨੇ ਸੰਘਰਸ਼ ਕਰਕੇ ਥਾਂ ਬਣਾਈ ਆ, ਅਸੀਂ ਉਹ ਥਾਂ ਖਰਾਬ ਨਹੀਂ ਕਰਨੀ।
1: ਬਿਲਕੁਲ,
0: ਅਸੀਂ ਉਹ ਥਾਂ ਨੂੰ ਹੋਰ ਡੂੰਘੀ ਅਤੇ ਵੱਡੀ ਜ਼ਰੂਰ ਕਰਨਾ ਪਰ ਖਰਾਬ ਨਹੀਂ ਕਰਨੀ। ਸੋ ਮੈਨੂੰ ਲੱਗਦਾ ਇਹ ਇੱਦਾਂ ਦਾ ਜਿਹੜਾ ਕੰਟੈਂਟ ਆ ਉਹ ਘੱਟੋ ਘੱਟ ਤੁਹਾਨੂੰ ਇੱਕ ਰੀਅਲਾਈਜੇਸ਼ਨ ਜ਼ਰੂਰ ਛੱਡ ਕੇ ਜਾਂਦਾ, ਅਤੇ ਜਿਹਦੇ ਨਾਲ ਤੁਹਾਨੂੰ ਇਹ ਅਹਿਸਾਸ ਰਹਿੰਦਾ ਵੀ ਹਾਂ ਯਾਰ ਅਸੀਂ ਇਹ ਥਾਂ ਬਹੁਤ ਸੰਘਰਸ਼ ਤੋਂ ਬਾਅਦ ਬਣਾਈ ਆ, ਅਸੀਂ ਇਹ ਖਰਾਬ ਨਹੀਂ ਕਰਨੀ। ਸਾਡੀ ਇੱਕ ਇੱਕ ਐਕਟੀਵਿਟੀ, ਇੱਕ ਮਾੜੀ ਗਤੀਵਿਧੀ ਵੀ ਬਹੁਤ ਮਾੜਾ ਡੈਂਟ ਛੱਡ ਸਕਦੀ ਹੈ ਕਮਿਊਨਿਟੀ।
2: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
6: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
5: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।
7: They have slavery in their blood, we have kingship in ours.
8: Create terror.
9: ਪਗਨੇ ਆ ਰਹੀ ਦੁਨੀਆ ਤੋਂ, ਦੁਨੀਆ ਮਾਰ ਕਰੇ ਸਰਦਾਰਾਂ ਤੇ
8: ਵੇਖੋ ਦਸਤਾਰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ 17 ਜੁਲਾਈ ਨੂੰ।
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
11: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
3: ਜੋ ਹੁਕਮ ਮੇਰੀ ਸਰਕਾਰ।
11: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
11: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
1: ਗੁਰੂ ਨਾਨਕ ਜਹਾਜ਼ ਦੀ ਤੁਸੀਂ ਗੱਲ ਕੀਤੀ ਹੈ, ਵੇਖਿਆ ਜਾਵੇ ਤਾਂ ਉਹਦਾ ਅੱਜ ਦੇ ਸਮੇਂ 'ਚ ਜੇ ਮੈਂ ਵੇਖਾਂ ਤਾਂ ਉਹਦਾ ਅਸਰ ਦਿਖ ਰਿਹਾ ਉਹਦਾ ਸਮਾਜ ਦੇ ਉੱਤੇ, ਕਈ ਪੋਜ਼ਿਟਿਵ ਚੇਂਜਿਸ ਆਏ ਨੇ ਉਸ ਤੋਂ ਬਾਅਦ। ਪਰ ਇੰਡੀਆ ਦੇ ਵਿੱਚ ਉਸ ਹਿਸਾਬ ਦੇ ਨਾਲ ਜਿੰਨੇ ਸ਼ਾਇਦ ਚਾਹੀਦੀ ਹੀ ਚੱਲਣੀ, ਬਾਹਰ ਓਵਰਸੀਜ਼ ਸੋਹਣੀ ਚੱਲ ਗਈ, ਕੀ ਲੱਗਦਾ ਰੀਜ਼ਨ ਉੱਥੇ ਕਿਉਂ ਇੰਨੀ ਪ੍ਰਵਾਨ ਨਹੀਂ ਹੋਈ?
0: ਗੁਰੂ ਨਾਨਕ ਜਹਾਜ਼ ਦਾ ਓਵਰਸੀਜ਼ ਬਹੁਤ ਵੱਡਾ ਰਿਸਪੋਂਸ ਸੀਗਾ ਜੀ, ਬਹੁਤ ਵਧੀਆ, ਮਹਾਰਾਜ ਦੀ ਕਿਰਪਾ ਰਹੀ, ਸਾਰਿਆਂ ਨੇ ਪਿਆਰ ਬਹੁਤ ਦਿੱਤਾ। ਇੰਡੀਆ ਦੇ ਵਿੱਚ ਨਹੀਂ ਸੀਗਾ ਜੀ, ਇੰਡੀਆ ਦੇ ਵਿੱਚ ਉਹਦਾ ਮਤਲਬ ਪਹਿਲਾਂ ਜਿਹੜਾ ਤਾਂ ਸਟਾਰਟਿੰਗ ਸੀ ਉਹ ਬੜੀ ਸਲੋ ਸੀ, ਮਤਲਬ ਲਾਈਕ ਲੋਕਾਂ ਨੇ ਪਹਿਲਾਂ ਤਾਂ ਐਕਸੈਪਟ ਹੀ ਨਹੀਂ ਕੀਤੀ ਉਹ ਲੈਵਲ 'ਤੇ ਜਿਹੜੇ ਲੈਵਲ 'ਤੇ ਕਰਨੀ ਚਾਹੀਦੀ। ਉਹ ਤੋਂ ਬਾਅਦ ਜਦੋਂ ਵਰਡ ਆਫ ਮਾਊਥ ਫਿਲਮ ਦੀ ਪਬਲਿਸਿਟੀ ਹੋਣ ਲੱਗੀ ਵੀ ਹਾਂ ਸਾਡਾ ਜਿਹੜਾ ਫਸਟ ਵੀਕ ਨਾਲੋਂ ਸੈਕਿੰਡ ਵੀਕ ਜ਼ਿਆਦਾ ਵਧੀਆ ਜਾਣ ਲੱਗਿਆ ਸੀ ਜਿਹੜਾ ਫਰਾਈਡੇ ਸੀਗਾ, ਉਹ ਤੋਂ ਬਾਅਦ ਕੀ ਹੋਇਆ ਜੀ ਜਿਹੜਾ ਆਪਣਾ ਰੌਲਾ ਪੈ ਗਿਆ ਉਹ ਬਾਰਡਰ ਵਾਲਾ ਪਾਕਿਸਤਾਨ ਅਤੇ ਇੰਡੀਆ ਵਾਲਾ, ਉਹ ਤੋਂ ਬਾਅਦ ਕੀ ਥੀਏਟਰ ਬੰਦ ਜੀ ਉਹ, ਹੈ ਨਾ, ਚਲੋ ਬਿਜ਼ਨਸ ਲੋਸ ਹੋਇਆ ਸਾਨੂੰ ਬਹੁਤ ਜ਼ਿਆਦਾ, ਹੈ ਨਾ, ਉਹਦੇ ਵਿੱਚ ਇੰਡੀਆ ਵਾਲੇ ਪੁਆਇੰਟ ਆਫ ਵਿਊ ਤੋਂ। ਅਤੇ ਇੱਥੇ ਮੈਂ ਦੁਬਾਰਾ ਤੁਹਾਨੂੰ ਜਿਹੜੀ ਗੱਲ ਦੱਸਦਾ ਬਾਈ ਉਹ ਇਹੀ ਆ, ਜਿਹੜਾ ਕੰਟੈਂਟ ਆ ਨਾ ਓਵਰਸੀਜ਼ ਕੰਟੈਂਟ ਨੂੰ ਜ਼ਿਆਦਾ ਸਮਝਦੀ ਆ, ਕਿਉਂਕਿ ਇੱਥੇ ਆ ਕੇ ਤੁਸੀਂ ਦੇਖਿਓ, ਇੱਥੇ ਆ ਕੇ ਤੁਹਾਨੂੰ ਪਿੰਡ ਦੀ ਖਬਰ, ਪੰਜਾਬ ਦੀ ਖਬਰ ਪੰਜਾਬ ਵਾਲਿਆਂ ਨਾਲੋਂ ਜ਼ਿਆਦਾ ਹੋਊਗੀ,
1: ਬਿਲਕੁਲ
0: ਤੁਹਾਨੂੰ ਪਿੰਡ ਦੀ ਫਿਕਰ, ਪੰਜਾਬ ਦੀ ਫਿਕਰ ਪੰਜਾਬ ਵਾਲਿਆਂ ਨਾਲੋਂ ਜ਼ਿਆਦਾ ਹੋਊਗੀ, ਕਿਉਂਕਿ ਜਿਹੜੀ ਚੀਜ਼ ਆਪਣੇ ਕੋਲ ਆ ਆਪਾਂ ਨੂੰ ਹਜੇ ਉਹਦੀ ਓਨੀ ਵੈਲਿਊ ਨਹੀਂ ਪਤਾ ਹੁੰਦੀ, ਆਪਣੇ ਲਈ ਉੱਥੇ ਦਾ ਲਾਈਫ ਸਟਾਈਲ, ਉੱਥੇ ਦੇ ਤੌਰ ਤਰੀਕੇ ਉਹ ਡਿਫਰੈਂਟ ਨੇ। ਸੋ ਮੈਨੂੰ ਲੱਗਦਾ ਜਿਹੜਾ ਇਹ ਕੰਟੈਂਟ ਹੁੰਦਾ ਇਹਨੂੰ ਹਜੇ ਉਹਨਾਂ ਨੂੰ ਹੌਲੀ ਹੌਲੀ ਐਕਸੈਪਟੈਂਸ ਬਣੂਗੀ, ਹੌਲੀ ਹੌਲੀ ਉਹ ਚੀਜ਼ਾਂ ਦੀ ਅਵੇਅਰਨੈਸ ਆਊਗੀ, ਕਿਉਂਕਿ ਓਵਰਆਲ ਇਹ ਜੇ ਆਪਾਂ ਦੇਖੀਏ ਪੰਜਾਬੀ ਸਿਨੇਮਾ ਪੰਜਾਬ ਦੇ ਵਿੱਚੋਂ, ਪੰਜਾਬੀ ਸਿਨੇਮਾ ਪੰਜਾਬ ਦੇ ਵਿੱਚੋਂ ਬਹੁਤ ਵੱਡਾ ਨੰਬਰ ਨਹੀਂ ਕੱਢ ਪਾ ਰਿਹਾ, ਜਿਹੜੇ ਵੀ ਵਧੀਆ ਫਿਲਮਾਂ ਵੀ ਜਿਹੜੀਆਂ ਚੱਲੀਆਂ ਨੇ ਓਵਰਸੀਜ਼ 'ਚ ਵੱਧ ਗਈਆਂ ਨੇ, ਅਤੇ ਜਿਹੜੇ ਪੰਜਾਬ 'ਚੋਂ ਨੰਬਰ ਆਏ ਨੇ ਉਹ ਵੀ ਪੰਜਾਬ 'ਚੋਂ ਘੱਟ ਸ਼ਹਿਰਾਂ 'ਚੋਂ ਵੱਧ ਆਏ ਨੇ ਪੰਜਾਬ ਦਿਆਂ 'ਚੋਂ। ਆਪਾਂ ਪੰਜਾਬ ਗਿਣਾਂਗੇ ਟਿਪੀਕਲ ਪੰਜਾਬ ਨੂੰ, ਪਿੰਡਾਂ ਨੂੰ, ਸੋ ਉਹਨਾਂ ਦਾ ਜਿਹੜਾ ਟਰੱਸਟ ਆ ਉਹ ਮੈਨੂੰ ਲੱਗਦਾ ਵੀ ਹੌਲੀ ਹੌਲੀ ਬਿਲਡ ਹੋਊਗਾ ਦੁਬਾਰਾ, ਜਿਹੜਾ ਕਿ ਪਹਿਲਾਂ ਹੋਇਆ ਹੋਇਆ ਸੀ
1: ਹੋ ਰਿਹਾ ਹੌਲੀ ਹੌਲੀ
0: ਹੁਣ ਦੁਬਾਰਾ ਹੋ ਰਿਹਾ, ਕਿਉਂਕਿ ਜਦੋਂ ਤੋਂ ਮੈਂ ਉਹੀ ਕਹਿੰਦਾ ਵੀ ਇੱਕ ਜਦੋਂ ਗਲਤ ਫਿਲਮ ਕੋਈ ਚੱਲ ਜਾਂਦੀ ਹੈ ਨਾ, ਜਦੋਂ ਉਹ ਦੇਖਣ ਕੋਈ ਬੰਦਾ ਚਲੇ ਜਾਂਦਾ ਉਹ ਇੱਕ ਸਾਲ ਨੂੰ ਬ੍ਰੇਕ ਲੈ ਲੈਂਦਾ ਵੀ ਆਪਾਂ ਨਹੀਂ ਬਾਈ ਜਾਣਾ, ਆਪਣੀ ਨਾ ਕਰਾਤੀ,
1: ਉਹ ਘਰ ਵੀ ਆ ਕੇ ਕਹਿ ਦਿੰਦਾ
0: ਹਾਂ ਵੀ ਮੈਨੂੰ ਨਹੀਂ ਮੁੜ ਕੇ ਕਹਿਣਾ ਜਾਣ ਨੂੰ, ਠੀਕ ਹੈ, ਉਹ ਚੀਜ਼ ਸਿਨੇਮੇ ਦਾ ਨੁਕਸਾਨ ਕਰਦੀ ਆ। ਸੋ ਮੈਨੂੰ ਇਹ ਲੱਗਦਾ, ਬਾਕੀ ਦਸਤਾਰ ਦੇ ਮਾਮਲੇ 'ਚ ਹੁਣ ਅਸੀਂ ਇਹੀ ਵਿਸ਼ ਕਰਦੇ ਹਾਂ, ਇਹੀ ਉਮੀਦ ਕਰਦੇ ਹਾਂ ਵੀ ਸਾਨੂੰ ਪੰਜਾਬ 'ਚੋਂ ਵੀ ਓਨਾ ਹੀ ਹੰਗਾਰਾ ਮਿਲੇ ਜਿੰਨਾ ਸਾਨੂੰ ਬਾਹਰੋਂ ਪਿਆਰ ਮਿਲਦਾ, ਕਿਉਂਕਿ ਉਹ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਆ। ਤੁਸੀਂ ਜਦੋਂ ਇੱਕ ਨੰਬਰ ਦੀ ਰਿਕਵਰੀ ਕਰਨੀ ਆ, ਹੈ ਨਾ, ਇੱਥੇ ਗੱਲ ਕਮਾਈ ਦੀ ਤਾਂ ਬਾਅਦ 'ਚ ਆਉਂਦੀ ਆ, ਆਪਣੇ ਤਾਂ ਸਭ ਤੋਂ ਪਹਿਲਾਂ ਰੌਲਾ ਰਿਕਵਰੀ ਦਾ ਹੁੰਦਾ,
1: ਬਿਲਕੁਲ
0: ਠੀਕ ਹੈ ਜੀ। ਆਪਾਂ ਤਾਂ ਆਪਣਾ ਉਹ ਸਿਨੇਮੇ ਦੇ ਉੱਥੇ ਹਜੇ 3 ਲਾਈਨ 'ਤੇ ਖੜ੍ਹੇ ਹਾਂ ਵੀ ਆਪਣਾ ਸਿਨੇਮਾ ਹਜੇ ਐਡਾ ਕੇ ਆ ਵੀ ਆਪਾਂ ਬਣਾ ਕੇ ਸਭ ਤੋਂ ਪਹਿਲਾਂ ਦਿਲ ਤੋਂ ਦੁੱਖ ਇਹ ਕਰਦਾ ਰਹਿੰਦਾ ਵੀ ਪੂਰੇ ਕਰਨੇ ਆ ਬਾਈ,
1: ਪੂਰੇ ਕਰਨੇ,
0: ਠੀਕ ਆ। ਸੋ ਵਧੀਆ ਕੰਟੈਂਟ ਬਣਾ ਕੇ ਉਹ ਜ਼ਿਆਦਾ ਡਰ ਰਹਿੰਦਾ, ਕਿਉਂਕਿ ਦੂਜੀਆਂ ਕਰਨੀਆਂ ਆਪਾਂ ਜਿਵੇਂ ਦੱਸੀਏ ਤੁਹਾਨੂੰ ਮੇਕਿੰਗ ਵਾਈਜ਼ ਉਹ ਸੌਖੀ ਆ, ਮੰਨ ਲਓ ਸਾਡੇ ਲਈ ਵੀ ਜਿਹੜੀ ਕਮਾਈ ਆ ਉਹ ਸਾਨੂੰ ਕਮਾਈ ਅਤੇ ਸੌਖਾ ਉਹ ਰੱਬ ਦਾ ਰੇਡੀਓ ਬਣਾਉਣੀ ਸਾਨੂੰ ਗੁਰੂ ਨਾਨਕ ਜਹਾਜ਼ ਨਾਲੋਂ ਕਿਤੇ ਸੌਖੀ ਆ, ਸਾਨੂੰ ਕਮਾਈ ਰੱਬ ਦਾ ਰੇਡੀਓ 'ਚੋਂ ਕਰਨੀ ਈਜ਼ੀ ਆ, ਅਤੇ ਸਾਡੀ ਮਿਹਨਤ ਰੱਬ ਦਾ ਰੇਡੀਓ ਦੇ ਵਿੱਚ ਲੱਗਦੀ ਆ, ਆਮ ਫਿਲਮਾਂ ਨਾਲੋਂ ਵੱਧ ਲੱਗਦੀ ਆ, ਪਰ ਗੁਰੂ ਨਾਨਕ ਜਹਾਜ਼ ਨਾਲੋਂ ਕਿਤੇ ਘੱਟ ਲੱਗਦੀ ਆ।
1: ਇੱਕ ਮਨ ਦੇ ਵਿੱਚ ਇਹ ਵੀ ਹੁੰਦਾ ਨਾ ਵੀ ਇੱਥੇ ਸਾਡੀ ਮਿਹਨਤ ਲੱਗੀ ਹੈ, ਲੋਕਾਂ ਨੂੰ ਉਸ ਹਿਸਾਬ ਦੇ ਨਾਲ ਉਹ ਪ੍ਰਵਾਨ ਹੋਵੇ, ਅਤੇ ਪ੍ਰਵਾਨ ਹੋਏ ਵੀ ਨੇ ਤੁਹਾਡੇ ਪ੍ਰੋਜੈਕਟ। ਇੱਕ ਜਿਹੜੀ ਫਿਲਮਾਂ ਦੇ ਵਿੱਚ ਸਮੱਸਿਆ ਆਪਾਂ ਅਜੋਕੇ ਸਮੇਂ ਦੇ ਵਿੱਚ ਵੇਖਦੇ ਹਾਂ, ਇੰਨਾ ਪੈਸਾ ਲੱਗਦਾ, ਇੰਨੀ ਮਿਹਨਤ ਲੱਗਦੀ ਹੈ, ਉਸ ਤੋਂ ਬਾਅਦ ਹੁਣ ਤੁਸੀਂ ਵੀ ਜਿੱਦਾਂ ਅਲੱਗ ਤਰ੍ਹਾਂ ਦੇ ਕੰਸੈਪਟ ਤੁਸੀਂ ਕਰ ਰਹੇ ਹੋ। ਰੀਸੈਂਟਲੀ ਆਪਾਂ ਐਗਜ਼ਾਮਪਲ ਵੇਖੀਏ ਤਾਂ ਸਤਲੁਜ ਰਿਲੀਜ਼ ਹੀ ਨਹੀਂ ਹੋ ਸਕੀ, ਸੋ ਜੇ ਹੋਈ ਵੀ ਤਾਂ ਉਸ ਤੋਂ ਬਾਅਦ ਹਟਾ ਦਿੱਤੇ। ਇਹ ਵਾਲੇ ਚੈਲੇਂਜਸ ਰਹਿੰਦੇ ਆ ਧਿਆਨ ਦੇ ਵਿੱਚ,
0: ਹਮੇਸ਼ਾ ਚੈਲੇਂਜਸ ਹੁੰਦੇ ਆ ਬਾਈ ਜਦੋਂ ਤੁਸੀਂ ਕੋਈ ਵੀ ਲੀਕ ਤੋਂ ਹਟ ਕੇ ਜਾਂ ਵਧੀਆ ਕੰਟੈਂਟ ਲਿਆਉਂਦੇ ਹੋ, ਹਮੇਸ਼ਾ ਚੈਲੇਂਜਸ ਤੁਸੀਂ ਦੇਖਿਓ। ਹੁਣ ਕਿਉਂਕਿ ਸਮਾਂ ਹੀ ਐਸਾ ਚੱਲਦਾ ਬਾਈ, ਕਲਯੁੱਗ ਦੇ ਵਿੱਚ ਚੈਲੇਂਜ ਸੱਚ ਨੂੰ ਜ਼ਿਆਦਾ ਹੋਣੇ ਆ, ਅਤੇ ਜੇ ਤੁਸੀਂ ਗੋਵਿੰਦ ਦਾ ਫਲੋ ਵਾਲਾ ਕੰਮ ਕਰੋਗੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੀ ਨਹੀਂ ਆਉਂਦੀ ਜੇ ਤੁਸੀਂ ਮਜੋਰਟੀ ਜਾਂ ਮਾਸ ਜੋ ਕਰ ਰਿਹਾ ਉਹਦੇ ਹਿਸਾਬ ਨਾਲ ਚੱਲੋਗੇ, ਹੈ ਨਾ। ਸੋ ਇਹ ਚੈਲੇਂਜਸ ਹਮੇਸ਼ਾ ਹੀ ਆਉਂਦੇ ਆ ਜੀ, ਕਿਸੇ ਵੀ ਤਰ੍ਹਾਂ ਦੀ ਤੁਸੀਂ ਚੀਜ਼ ਲਾ ਲਓ, ਤੁਸੀਂ ਕੋਈ ਸੱਚੇ ਤਰੀਕੇ ਨਾਲ ਕੋਈ ਵੀ ਕੰਮ ਕਾਰ ਕਰਨਾ ਸ਼ੁਰੂ ਕਰ ਦਿਉ, ਸਹੀ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਿਉ, ਤੁਹਾਨੂੰ ਚੈਲੇਂਜਸ ਤਾਂ ਆਉਣੇ ਆ ਜੀ। ਸੋ ਉੱਦਾਂ ਹੀ ਆ, ਇਹ ਚੈਲੇਂਜਸ ਹੀ ਆਉਂਦੇ ਆ ਜੀ, ਇਹ ਤਾਂ ਮਿਲਦੇ ਹੀ ਆ ਜੀ ਸਾਨੂੰ
1: ਕਾਫੀ ਸੋਚ ਵਿਚਾਰ ਕੇ ਫੇਰ ਹੀ।
0: ਫਿਰ ਕੋਸ਼ਿਸ਼ ਤਾਂ ਹੁੰਦੀ ਹੈ ਜੀ ਇਹ ਵੀ ਕਰੀ ਜਾਈਏ, ਪਰ ਕਈ ਕਈ ਥਾਵਾਂ 'ਤੇ ਤੁਹਾਨੂੰ ਫਿਰ ਕਿਤੇ ਕਿਤੇ ਆ ਕੇ ਇਹ ਵੀ ਲੱਗਣ ਲੱਗ ਜਾਂਦਾ ਵੀ ਯਾਰ ਹੁਣ ਕੀ ਪੰਗੇ ਹੀ ਲਈ ਜਾਣੇ ਆ, ਹੁਣ ਕਿੰਨਾ ਕੁ ਚਿਰ ਲਈ ਜਾਣੇ ਆ, ਹੈ ਨਾ, ਕਿੰਨਾ ਕੁ ਚਿਰ ਜ਼ੋਰ ਲਾਈ ਜਾਣਾ। ਸੋ ਮੈਨੂੰ ਲੱਗਦਾ ਪਰ ਇੱਕ ਚੀਜ਼ ਦੀ ਜ਼ਰੂਰ ਆ ਜੀ, ਚਲੋ ਮੈਂ ਅੱਜ ਹੁਣ ਇਹ ਗੱਲ ਦੀ ਰਿਕੁਐਸਟ ਵੀ ਕਰਦਾ ਸਾਰਿਆਂ ਨੂੰ ਵੀ ਆਪਾਂ ਕਈ ਵਾਰ ਨਾ ਚੰਗੇ ਨੂੰ ਇਹ ਪਰਖਣ ਦੇ ਵਿੱਚ ਸਾਰਾ ਜ਼ੋਰ ਲਾ ਦਿੰਦੇ ਹਾਂ, ਹੈ ਨਾ, ਅਤੇ ਮਾੜੇ ਨੂੰ ਇਹ ਕਹਿ ਕੇ ਛੱਡ ਦਿੰਦੇ ਹਾਂ ਵੀ ਉਹ ਤਾਂ ਕਰਦਾ ਹੀ ਆਏ ਹਾਂ, ਚੱਲ ਕੋਈ ਗੱਲ ਨਹੀਂ। ਸੋ ਚੰਗੇ ਦੀ ਗਲਤੀ ਮਾਫ਼ ਕਰਨ ਦੀ ਬਜਾਏ ਆਪਾਂ ਮਾੜੇ ਦੀਆਂ ਸਾਰੀਆਂ ਮਾਫ਼ ਕਰ ਦਿੰਦੇ ਹਾਂ, ਚੰਗੇ ਦੀ ਇੱਕ ਫੜ ਕੇ ਬਹਿ ਜਾਂਦੇ ਹਾਂ। ਸੋ ਉਹ ਨਹੀਂ ਚਾਹੀਦਾ ਹੈਗਾ, ਚਾਹੇ ਉਹ ਫਿਲਮਾਂ ਦੇ ਵਿੱਚ ਆ, ਚਾਹੇ ਅਦਰਵਾਈਜ਼ ਓਵਰਆਲ ਵੀ ਹੈਗਾ ਵੀ ਆਪਾਂ ਕਈ ਵਾਰ ਚੰਗੇ ਨੂੰ ਪਰਖ ਪਰਖ ਕੇ ਸੂਈ ਦੇ ਨੱਖੇ 'ਚੋਂ ਕੱਢਦੇ ਹਾਂ, ਅਤੇ ਉਹ ਵੀ ਐਂਡ 'ਤੇ ਜਾ ਕੇ ਕਈ ਵਾਰ ਫਟੇਰੀਟ ਆ ਜਾਂਦਾ ਵੀ ਛੱਡ ਯਾਰ ਆਪਣੇ ਵਾਲੇ ਨਹੀਂ ਸਮਝਦੇ ਇਹ ਗੱਲ ਨੂੰ, ਹੈ ਨਾ। ਸੋ ਪਰ ਉਹ ਮੈਨੂੰ ਲੱਗਦਾ ਦਿਲ ਛੱਡਣ ਵਾਲੀ ਗੱਲ ਕਿਤੇ ਨਾ ਕਿਤੇ ਹਰੇਕ ਦੀ ਸਿਚੁਏਸ਼ਨ ਬਣ ਜਾਂਦੀ ਆ, ਵੀ ਪਰਮਾਤਮਾ ਦਾ ਸ਼ੁਕਰ ਆ, ਮੈਂ ਤਾਂ ਇਹ ਗੱਲ ਦੇ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਵੀ ਸਾਨੂੰ ਔਕਾਤ ਤੋਂ ਬਹੁਤ ਵੱਧ ਉਹਨੇ ਪਿਆਰ ਬਖਸ਼ਿਆ ਸਾਨੂੰ ਓਵਰਸੀਜ਼ ਆਡੀਅੰਸ ਵੱਲੋਂ। ਮੈਂ ਕਦੇ ਵੀ ਮਤਲਬ ਇਹ ਚੀਜ਼ ਭੁੱਲ ਨਹੀਂ ਸਕਦਾ ਵੀ ਜਿੰਨਾ ਪਿਆਰ ਤੁਸੀਂ ਮਸਤਾਨੇ ਨੂੰ, ਗੁਰੂ ਨਾਨਕ ਜਹਾਜ਼ ਨੂੰ, ਚਾਹੇ ਰੱਬ ਦਾ ਰੇਡੀਓ 3 ਸੀ ਹੁਣ ਉਹਨੂੰ, ਜਿੰਨਾ ਪਿਆਰ ਮਿਲਿਆ ਜੀ ਫਿਲਮਾਂ ਨੂੰ, ਹੁਣ ਪਿਛਲੇ 4 ਸਾਲਾਂ ਤੋਂ ਜਿੰਨੀਆਂ ਕੁ ਮੈਂ ਕੀਤੀਆਂ, ਹਰੇਕ ਸਾਲ ਦੇ ਵਿੱਚ ਇੱਕ ਦੀ ਐਵਰੇਜ ਪਈ ਆ, ਆਹ ਸਾਲ ਆ ਜਦੋਂ ਇਹਦੇ ਵਿੱਚ 2 ਆ ਰਹੀਆਂ, ਕਿਉਂਕਿ ਪਿਛਲੇ ਸਾਲ ਵੀ ਕੁਛ ਨਹੀਂ ਕੀਤਾ ਫਿਰ ਇਹ 'ਤੇ ਲੱਗੇ ਸੀ, ਵੀ ਬਹੁਤ ਪਿਆਰ ਮਿਲਿਆ ਉਹਦੇ ਲਈ ਤਾਂ ਸ਼ੁਕਰਾਨੇ ਹੀ ਨੇ ਜੀ। ਪਰ ਬਸ ਇੱਕ ਨਾਲ ਅਪੀਲ ਜ਼ਰੂਰ ਆ ਵੀ ਸਾਰੇ ਜਣੇ ਨਾ ਚੰਗੀਆਂ ਫਿਲਮਾਂ ਨੂੰ ਆਪਾਂ ਕਹਿ ਦਿੰਦੇ ਹਾਂ ਵੀ ਜਦੋਂ ਤੁਸੀਂ ਬਾਹਰਲੇ ਸਾਥ ਦਿੰਦੇ ਹੋ ਤਾਂ ਸਾਰਾ ਕੁਛ ਸਾਰਾ ਚੜ੍ਹਦੀ ਕਲਾਈ ਹੋ ਜਾਂਦੀ ਹੈ, ਅਤੇ ਨਾਲੇ ਫਿਲਮ ਆ ਇੱਕ ਆਪਣੀ ਫਿਲਮ ਨੂੰ ਬਣਨ ਲਈ ਬਹੁਤ ਜ਼ਿਆਦਾ ਬਜਟ ਲੱਗਦੇ ਆ ਜੇ ਆਪਾਂ ਸਿਨੇਮੇ ਨੂੰ ਅੱਗੇ ਲੈ ਕੇ ਜਾਣਾ, ਅਤੇ ਦੇਖਣ ਲਈ ਆਪਾਂ ਨੂੰ ਆਪਣੇ ਵੱਲੋਂ ਉਹ ਉਸ ਲੈਵਲ ਦੀ ਵੱਡੀ ਅਮਾਊਂਟ ਨਹੀਂ ਹੈਗੀ ਵੀ ਆਪਾਂ ਆਪਣੇ ਵੱਲੋਂ ਕੰਟਰੀਬਿਊਟ ਨਾ ਕਰ ਸਕੀਏ, ਹੈ ਨਾ। ਆਪਾਂ ਬਾਹਰ ਮਿਹਨਤਾਂ ਕਰਦੇ ਹਾਂ ਸਾਰੇ ਜਣੇ, ਉਹ ਇੱਕ ਕੰਟਰੀਬਿਊਸ਼ਨ ਦੇ ਰੂਪ ਦੇ ਵਿੱਚ ਵੀ ਆਪਾਂ ਕਰ ਸਕਦੇ ਹਾਂ, ਅਤੇ ਨਾਲੇ ਇੰਜੋਏ ਤਾਂ ਆਪਾਂ ਡੈਫੀਨੇਟਲੀ ਕਰਾਂਗੇ। ਅਤੇ ਇਹ ਤਾਂ ਇਹ ਮੰਨ ਲਓ ਵੀ ਤੁਸੀਂ ਬੱਚਿਆਂ ਨੂੰ ਲੈ ਕੇ ਜਾ ਕੇ ਟੀਵੀ ਲਾਤਾ, ਵੀ ਤੁਹਾਡਾ ਕੰਮ ਵੀ ਜੋਬ ਡਨ ਹੋ ਗਈ, ਉਹ ਵੀ ਕੁਛ ਸਿੱਖ ਲਏ, ਅਤੇ ਨਾਲੇ ਉਹ ਹੱਸ ਲਏ, ਖੇਡ ਲਏ, ਇੰਜੋਏ ਕਰ ਲਿਆ, ਅਤੇ ਨਾਲੇ ਤੁਸੀਂ ਵੀ ਤੁਹਾਡਾ ਇਕੱਠਿਆਂ ਦਾ ਟਾਈਮ ਸਪੈਂਡ ਹੋ ਗਿਆ। ਇੰਨਾ ਕੁ ਆਪਾਂ ਜ਼ਰੂਰ ਪੰਜਾਬੀ ਸਿਨੇਮੇ ਲਈ, ਸਿਰਫ ਇਸੇ ਗੱਲੋਂ ਵੀ ਚਲੋ ਪੰਜਾਬੀ ਆ, ਹੈ ਨਾ, ਇਹਦੇ ਲਈ ਆਪਾਂ ਪਿਆਰ ਅਤੇ ਮਾਣ ਦੇਈਏ। ਉਹਦੇ ਵਿੱਚ ਤਰਸੇਮ ਜੱਸੜ ਵੀ ਪਿੱਛੇ ਰਹਿ ਜਾਂਦਾ, ਬਾਕੀ ਵੀ ਨਾਮ ਪਿੱਛੇ ਰਹਿ ਜਾਂਦੇ ਆ, ਆਪਣੀ ਸਾਂਝ ਆ ਜਿਹੜੀ ਉਹ ਪੰਜਾਬੀ ਦੀ ਆ ਜੀ।
1: ਅੱਛਾ, ਜਦੋਂ ਤੁਸੀਂ ਬਣਾਉਂਦੇ ਹੋ ਫਿਲਮ ਆਖਰੀ ਸ਼ੋਆਂ 'ਤੇ ਆਉਂਦੀ ਆ, ਅਤੇ ਕੁਛ ਹੁੰਦਾ ਵਾ ਧਿਆਨ ਦੇ ਵਿੱਚ ਵੀ ਇੰਨੇ ਕੁ ਪੈਸੇ ਕਰਜ਼ੇ ਜਾਂ ਇੰਨੇ ਕੁ ਕਰੂਗੀ
0: ਬਾਈ? ਜਿਹੜੇ ਐਸਟੀਮੇਟ ਨੇ ਨਾ, ਇਹ ਨਾ ਵੋਟਾਂ ਵਾਲਾ ਕੰਮ, ਕਈ ਵਾਰ ਲੋਕ ਤੁਹਾਨੂੰ ਪਿੰਡ ਦੇ ਵਿੱਚ ਕਹਿ ਕੇ ਰੱਖਦੇ ਨੇ, ਪਹਿਲਾਂ ਹੀ ਸਰਪੰਚ ਕਹਿਣ ਲੱਗ ਜਾਂਦੇ ਨੇ ਜਦੋਂ ਵੋਟਾਂ ਪੈਂਦੀਆਂ ਨਿਕਲਦੀਆਂ 10 ਨੇ, ਹੈ ਨਾ। ਸੋ ਇਹਨਾਂ ਦਾ ਕੰਮ ਇਹੀ ਆ ਜੀ, ਫਿਲਮਾਂ ਵਾਲਾ ਕੰਮ ਹੈਗਾ ਜੀ, ਨਿਰਾ ਲੱਖ ਦੇ ਸਿਰ 'ਤੇ ਇਹਨੂੰ ਨਿਰੀ ਤੁਸੀਂ ਇਹ ਕਹਿ ਲਓ ਵੀ ਇੱਕ ਤੁਸੀਂ ਬੈਟ ਲਾਈ ਬੈਠੇ ਹੋ, ਤੁਹਾਨੂੰ ਕੱਖ ਨਹੀਂ ਪਤਾ।
1: ਕਿਸਾਨ ਵਾਲਾ ਕੰਮ ਨਹੀਂ ਆ ਵੀ ਬੀਜ ਕੇ ਤੇ ਤੁਸੀਂ ਬਾਅਦ ਚ ਰੱਬ ਦੇ ਭਰੋਸੇ?
0: ਇਹੀ ਆ ਜੀ, ਇਹੀ ਆ ਜੀ, ਇਹ ਤਾਂ ਮਤਲਬ ਹਜੇ ਇਹ ਲਾ ਲਓ ਵੀ ਬਸ ਇਹੀ ਲਾ ਲਓ ਵੀ, ਤੇ ਇਹ ਵੀ ਪਤਾ ਇਹ ਉਹ ਕਿਸਾਨ ਵਾਲਾ ਕੰਮ ਆ, ਇਹ ਕਿਸਾਨ ਵਾਲਾ ਨਹੀਂ ਹੈਗਾ ਵੀ ਜਿਹੜੇ ਕਿਸਾਨ ਨੂੰ ਪਤਾ ਵੀ ਸ਼ਾਇਦ ਮੀਂਹ ਪੈ ਜਾਵੇ, ਇਹ ਉਹ ਕਿਸਾਨ ਵਾਲਾ ਕੰਮ ਆ, ਉਹਨੂੰ ਪਤਾ ਵੀ ਬੀਜ ਅੱਜ ਰਿਹਾ ਤੇ 6 ਮਹੀਨੇ ਨੂੰ ਗੜੇ ਪੈਣੇ ਹੀ ਪੈਣੇ ਨੇ, ਇਹ ਮੰਨ ਕੇ ਬੀਜਣੀ ਪੈਂਦੀ ਆ, ਇਹ ਮੰਨ ਕੇ ਇਹ ਬੀਜਣੀ ਪੈਂਦੀ ਆ ਵੀ ਯਾਰ 6 ਮਹੀਨੇ ਨੂੰ ਗੜੇ ਪੈਣੇ ਹੀ ਪੈਣੇ ਨੇ, ਕੀ ਤੂੰ ਤਿਆਰ ਆ ਬੀਜਣ ਨੂੰ, ਹੈ ਨਾ। ਜੇ ਉਹ ਫੇਰ ਕਹਿ ਤਾ ਮੰਨੇ ਵੀ ਹਾਂ ਬਾਈ ਜੇ ਗੜੇ ਪੈ ਗਏ ਤਾਂ ਵੀ ਤਿਆਰ ਆ, ਫੇਰ ਫਿਲਮ ਬਣਦੀ ਆ,
1: ਫੇਰ ਬਣ ਗਈ ਜਿਹੜੇ ਵੱਡੇ ਦਿਲ ਕਰਕੇ।
0: ਬਿਲਕੁਲ, ਡੈਫੀਨੇਟਲੀ ਇਹ ਮੰਨ ਕੇ ਚੱਲਣਾ ਪੈਂਦਾ ਵੀ ਜੇ ਗੜੇ ਪੈ ਗਏ ਤਾਂ ਜਿਉਂਦੇ ਰਹਿ ਜਾਂਗੇ, ਫੇਰ ਅਗਲਾ ਕਹਿੰਦਾ ਫੇਰ ਬਣਾ ਲਾ।
1: ਅੱਛਾ, ਪਹਿਲੇ ਜਿਹੜੇ ਗੜੇ ਪਏ ਨੇ ਕੁਛ ਧਿਆਨ 'ਚ ਰਹਿੰਦਾ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਦੇਸ਼ 'ਚ ਤੁਹਾਡੀ ਫਿਲਮ ਇਸ ਟਾਈਮ ਝੰਡੀ ਕੀ ਕਹਿੰਦੇ ਹੁੰਦੇ ਉਹ ਕ੍ਰਿਕਟ ਵਾਂਗੂ ਉਹ ਯੈਲੋ ਕੈਪ ਹੈ ਤੁਹਾਡੀ ਫਿਲਮ ਕੋ?
0: ਮੈਂ ਨਾ
1: ਔਰੇਂਜ ਔਰੇਂਜ ਸੋਰੀ,
0: ਮੈਂ ਤੁਹਾਨੂੰ ਸੱਚੀ ਦੱਸਾਂ ਨਾ, ਨੌਰਥ ਅਮੈਰੀਕਾ ਦੇ ਵਿੱਚੋਂ ਆਪਾਂ ਲਾ ਲਈਏ, ਨੌਰਥ ਅਮੈਰੀਕਾ ਪਰੀਜਨ ਚਲੋ ਸਿਨੇਮੇ ਦੇ ਹਿਸਾਬ ਨਾਲ ਮੈਂ ਕਹਿ ਰਿਹਾ, ਉਹਦੇ ਵਿੱਚੋਂ ਕੈਨੇਡਾ ਬਹੁਤ ਵੱਡਾ ਰੋਲ ਪਲੇ ਕਰਦਾ ਜੀ, ਅਤੇ ਮੇਰੀਆਂ ਫਿਲਮਾਂ ਦੇ ਮਾਮਲੇ ਮੈਂ ਦੱਸ ਸਕਦਾ। ਅਤੇ ਮੈਂ ਮੇਰੀਆਂ ਫਿਲਮਾਂ ਦੀ ਓਵਰਸੀਜ਼ ਕਲੈਕਸ਼ਨ ਦੇ ਹਿਸਾਬ ਨਾਲ ਤੁਹਾਨੂੰ ਮੈਂ ਦੱਸਦਾ।
1: ਓਕੇ,
0: ਸਭ ਤੋਂ ਵੱਧ ਪਿਆਰ ਦੇ ਰੂਪ ਦੇ ਵਿੱਚ ਬਿਜ਼ਨਸ ਦੇ ਰੂਪ ਦੇ ਵਿੱਚ ਤੁਸੀਂ ਲਾ ਲਓ, ਪਹਿਲੇ ਨੰਬਰ 'ਤੇ ਆਉਂਦਾ ਕੈਨੇਡਾ ਜੀ, ਅਤੇ ਉਹ ਤੋਂ ਬਾਅਦ ਦੂਜੇ ਨੰਬਰ 'ਤੇ ਮੇਰੀਆਂ ਫਿਲਮਾਂ ਦੇ ਵਿੱਚ ਆਸਟ੍ਰੇਲੀਆ ਆਉਂਦਾ ਜੀ, ਅਤੇ ਜੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੂੰ ਐਡ ਕਰ ਲਈਏ ਤਾਂ ਜੀ ਕੈਨੇਡਾ ਦੇ ਬਰਾਬਰ ਪਹੁੰਚ ਜਾਈਦਾ।
1: ਅੱਛਾ ਜੀ,
0: ਹਾਂਜੀ, ਮਤਲਬ ਵੀ ਇਹ ਬਹੁਤ ਵੱਡਾ ਨੰਬਰ ਆ ਜੀ। ਮੈਂ ਆਪਾਂ ਕਦੇ ਓਫੀਸ਼ੀਅਲ ਫਿਗਰਸ ਮੈਂ ਪਾਉਂਦਾ ਨਹੀਂ, ਕਿਉਂਕਿ ਮੈਨੂੰ ਲੱਗਦਾ ਫਿਗਰਸ ਨਾਲੋਂ ਜ਼ਿਆਦਾ ਆਪਾਂ ਨੂੰ ਜਿਹੜਾ ਪਿਆਰ ਅਤੇ ਉਹ ਹੈਗਾ ਵੀ ਉਹ ਕਰੇਜ਼ ਜੀ ਹੋ ਜਾਂਦੀ ਆ ਫਿਗਰ ਵਾਲੀ।
1: ਫਿਗਰਾਂ ਨਹੀਂ ਪਈਆਂ, ਮੈਂ ਇਸੇ ਕਰਕੇ ਮੈਂ ਪੁੱਛ ਲਾਂ ਵੀ ਤੁਸੀਂ ਪਤਾ ਵੀ ਬਾਅਦ ਚੋਂ ਰੱਖਦੇ ਹੋ ਵੀ।
0: ਹਾਂਜੀ ਹਾਂਜੀ, ਨਹੀਂ ਉਹ ਤਾਂ ਰੱਖਣਾ ਪੈਂਦਾ ਜੀ ਬਹੀ ਖਾਤੇ ਤਾਂ, ਬਾਅਦ ਜਿਹੜੇ ਦੇਣੇ ਹੁੰਦੇ ਆ ਮੋੜਨੇ ਆ ਉਹ ਵੀ ਮੋੜਨੇ ਪੈਂਦੇ ਹਨ।
1: ਕਿਹੜੀ ਫਿਲਮ ਦੀ ਕਿੱਥੇ ਝੰਡੀ ਆ
0: ਬਾਈ ਹਜੇ ਤੱਕ? ਸੋ ਫਾਰ ਤੁਹਾਨੂੰ ਮੈਂ ਦੱਸਦਾ, ਮਸਤਾਨੇ ਪੰਜਾਬੀ ਦੀਆਂ, ਪਹਿਲਾਂ ਤਾਂ ਮੈਂ ਆਸਟ੍ਰੇਲੀਆ ਦਾ ਦੱਸ ਦਿੰਦਾ, ਮਸਤਾਨੇ ਸੋ ਫਾਰ ਆਸਟ੍ਰੇਲੀਆ ਦੇ ਵਿੱਚ ਟੌਪ 3 ਹਾਈਐਸਟ ਕਲੈਕਸ਼ਨ ਫਿਲਮਾਂ 'ਚ ਅੱਜ ਵੀ ਆਉਂਦੀ ਹੈ ਜੀ।
1: ਅਤੇ ਤੁਸੀਂ ਕਹੋ ਹਾਂ ਵੀ ਸਭ ਤੋਂ ਟੌਪ 'ਤੇ ਆ?
0: ਨਹੀਂ ਚਲੋ ਮੈਂ ਜੀ ਨਹੀਂ ਕਰਦਾ ਕਹਿਣ ਬਾਈ,
1: ਚਲੋ ਮੈਂ ਕਹਿ ਦਿੰਦਾ ਮਸਤਾਨੇ ਇਸ ਟਾਈਮ ਪੰਜਾਬੀ ਫਿਲਮਾਂ ਦੇ ਵਿੱਚ ਸਭ ਤੋਂ ਵੱਧ ਕਲੈਕਸ਼ਨ ਵਾਲੀ ਫਿਲਮ ਹੈ ਤੁਹਾਡੀ, ਅਤੇ ਜੇ ਮੈਂ ਗਲਤ ਨਹੀਂ ਹਾਂ ਅਤੇ ਜਿਹੜੀ ਸੈਕਿੰਡ ਆ ਉਹ ਹਾਲੇ ਕਾਫੀ ਦੂਰ ਆ
0: ਜੀ।
1: ਸੋ ਇਹ ਵੱਡੀ ਕਾਮਯਾਬੀ ਆ, ਵੱਡਾ ਸੇਰਾਵਾਦ ਤੁਹਾਡੀ, ਤੁਸੀਂ ਜੋ ਸਿਨੇਮਾ ਤੁਸੀਂ ਬਣਾ ਰਹੇ ਹੋ।
0: ਬਿਲਕੁਲ,
1: ਬਾਕੀ ਕੈਨੇਡਾ ਦਾ ਤੁਸੀਂ ਦੱਸ ਦਿਓ।
0: ਕੈਨੇਡਾ ਵੀ ਬਾਈ ਬਸ ਇੱਦਾਂ ਹੀ ਸਮਝ ਲਓ, ਅਤੇ ਬਹੁਤ ਵਧੀਆ ਜੀ, ਉੱਥੇ ਵੀ ਇੱਦਾਂ ਹੀ ਆ ਜੀ। ਮੈਨੂੰ ਇਹ ਹੁੰਦਾ ਬਾਈ ਇੱਕ ਦੋ ਨੰਬਰ ਦਾ ਰੌਲਾ ਨਹੀਂ ਹੈਗਾ, ਆਪਾਂ ਉੱਪਰਲਿਆਂ 'ਚ ਆ ਮਾਲਕ ਦਾ ਸ਼ੁਕਰ ਆ, ਹੈ ਨਾ, ਅਤੇ ਉਹ ਚਾਹੇ ਪਹਿਲੇ 'ਤੇ ਹੈਗੇ ਆ, ਕਦੇ ਪਹਿਲੇ 'ਤੇ ਉਹ ਵੀ ਮੈਂ ਨਹੀਂ ਹੈਗਾ, ਪਹਿਲੇ 'ਤੇ ਮਸਤਾਨਾ ਹੀ ਆ ਜੀ, ਹੈ ਨਾ ਜੀ, ਅਤੇ ਉਹ ਤੋਂ ਬਾਅਦ ਪਰ ਇਹ ਹੈਗਾ ਵੀ ਗੁਰੂ ਨਾਨਕ ਜਹਾਜ਼ ਦਾ ਵੀ ਬਹੁਤ ਵਧੀਆ ਨੰਬਰ ਸਾਰੇ ਪਾਸਿਓਂ ਆਇਆ ਸੀਗਾ ਜੀ, ਅਤੇ ਉਹ ਤੋਂ ਬਾਅਦ ਹੁਣ ਰੱਬ ਦਾ ਰੇਡੀਓ 3 ਦਾ ਵੀ ਗੁੱਡ ਸੀਗਾ ਨੰਬਰ ਜੀ,
1: ਪਰ ਇਸ ਸਾਲ ਮੈਨੂੰ ਲੱਗਦਾ ਰੱਬ ਦਾ ਰੇਡੀਓ
0: ਸੋ ਫਾਰ ਹਜੇ ਤੱਕ ਹਾਈਐਸਟ ਰੱਬ ਦਾ ਰੇਡੀਓ ਆ ਜੀ। ਹਾਂਜੀ, ਰੱਬ ਦਾ ਰੇਡੀਓ 3 ਸੋ ਫਾਰ ਹਜੇ ਤੱਕ 26 ਦੇ ਵਿੱਚ ਜੀ, ਆਸਟ੍ਰੇਲੀਆ ਦੇ ਵਿੱਚ ਲਾ ਲਈਏ ਜੀ, ਤਾਂ ਕੈਨੇਡਾ ਦੇ ਵਿੱਚੋਂ ਵੀ ਆਪਾਂ ਲਾ ਸਕਦੇ ਹਾਂ ਜੀ, ਤਾਂ ਉਹ ਸੋ ਫਾਰ ਹਜੇ ਤੱਕ ਉਹੀ ਆ ਜੀ।
1: ਮਤਲਬ ਕਲੀਅਰ ਨਹੀਂ ਦੱਸਣਾ ਤੁਸੀਂ?
0: ਮੈਂ ਬਾਈ ਅਸਲ 'ਚ ਬਾਈ ਪਤਾ ਕੀ ਆ, ਕਈ ਵਾਰ ਮੈਨੂੰ
1: ਨਜ਼ਰ ਲੱਗ ਜਾਂਦੀ,
0: ਇੰਨਾ ਨਜ਼ਰ ਨਹੀਂ ਬਾਈ, ਮੈਂ ਕਈ ਵਾਰ ਆਪਾਂ ਜੀ ਆਪਣੇ ਆਪ ਨੂੰ ਵੱਡਾ ਤਾਂ ਦੱਸਣਾ ਹਰੇਕ ਨੂੰ ਜੀ ਕਰਦਾ, ਹੈ ਨਾ, ਪਰ ਉਹ ਤੋਂ ਡਰ ਲੱਗਦਾ ਰੱਬ ਤੋਂ ਜੀ, ਕਿਉਂਕਿ ਉਹ ਵੱਡਾ ਛੋਟਾ ਕਰਨ ਨੂੰ ਬਿੰਦੇ ਲਾਉਂਦਾ, ਹੈ ਨਾ ਜੀ, ਉਹ ਚੀਜ਼ ਆ। ਅਤੇ ਦੂਜੀ ਗੱਲ ਕਈ ਵਾਰ ਇਹ ਹੋ ਜਾਂਦਾ, ਮੈਂ ਆਪਣੇ ਆਪ ਨੂੰ ਵੱਡਾ ਕਹੂੰਗਾ ਤਾਂ ਮੈਂ ਆਪਣੇ ਕਿਸੇ ਹੋਰ ਭਰਾ ਨੂੰ ਛੋਟਾ ਕਰ ਰਿਹਾ ਹੋਊਗਾ, ਉਹ ਮੈਂ ਚਾਹੁੰਦਾ ਨਹੀਂ ਬਾਈ।
1: ਇਹ ਵੀ ਕੋਈ ਕੋਈ ਸੋਚਦਾ ਵੀ,
0: ਸੋ ਮੈਨੂੰ ਲੱਗਦਾ ਹੁੰਦਾ ਵੀ ਉਹ ਜਿਹੜੇ ਸਾਰੇ ਵੱਡੇ ਆ ਜੀ, ਆਡੀਅੰਸ ਵੱਡੀ ਆ ਜੀ ਜਿਹੜੀ ਵੱਡਾ ਕਰਦੀ ਆ।
1: ਬਹੁਤ ਵਧੀਆ ਜੀ, ਵਧੀਆ ਵਧੀਆ ਕਰਦੇ ਰਹੋ, ਇੱਥੋਂ ਇੱਕ ਚੀਜ਼ ਤਾਂ ਪੱਕੀ ਆ ਕਿ ਤੁਸੀਂ ਕੁਛ ਵਧੀਆ ਕਰਦੇ ਹੋ, ਅਲੱਗ ਕਰਦੇ ਹੋ, ਅਤੇ ਲੋਕ ਸਾਥ ਦਿੰਦੇ ਨੇ ਉਸ ਚੀਜ਼ ਦਾ, ਅਤੇ ਉਹ ਸਾਥ ਦੇ ਵੀ ਰਹੇ ਨੇ, ਵੇਖ ਵੀ ਰਹੇ ਨੇ ਅੱਗੇ ਵੀ, ਸੋਹਣੇ ਸੋਹਣੇ ਇਸੇ ਤਰ੍ਹਾਂ ਪ੍ਰੋਜੈਕਟ ਕਰਦੇ ਰਹੋ। ਕੁਛ ਇੱਕ ਇਸ ਤੋਂ ਫਿਲਮ ਤੋਂ ਹਟ ਕੇ ਤੁਹਾਡੀ ਪਰਸਨੈਲਿਟੀ ਬਾਰੇ ਜਿਹਦੀ ਕਿ ਆਮ ਚਰਚਾ ਹੁੰਦੀ ਰਹਿੰਦੀ ਆ ਵੀ ਯਾਰ ਤੁਸੀਂ ਟਰੈਂਡ ਮੇਕਰ ਹੋ, ਚਾਹੇ ਉਹ ਤੁਹਾਡਾ ਡਰੈਸਅਪ ਹੋਵੇ, ਚਾਹੇ ਪੱਗ ਦਾ ਸਟਾਈਲ ਹੋਵੇ, ਮਤਲਬ ਉਹਦੇ ਬਾਰੇ ਕੁਛ ਮਤਲਬ ਮਿਲਦੀ ਰਹਿੰਦੀ ਆ ਖਬਰ ਸੁਰਤ ਜਾਂ?
0: ਨਹੀਂ ਬਾਈ, ਪਿਆਰ ਤਾਂ ਮਿਲਦਾ ਬਹੁਤ, ਮੰਨ ਲਓ ਕੱਪੜਿਆਂ ਤੋਂ ਲੈ ਕੇ ਪੱਗ ਦੇ ਸਟਾਈਲ ਤੋਂ ਲੈ ਕੇ ਬਹੁਤ ਪਿਆਰ ਮਿਲਿਆ ਜਿਹੜਾ ਕਿ ਕਦੇ ਸੋਚਿਆ ਨਹੀਂ ਸੀ।
1: ਅੱਛਾ, ਮੈਂ ਕਈ ਵਾਰੀ ਇਹ ਸੋਚਦਾ, ਸੋਰੀ ਤੁਹਾਡੀ ਗੱਲ ਟੋਕ ਰਿਹਾ, ਮੈਂ ਕਈ ਵਾਰੀ ਇਹ ਸੋਚਦਾ ਵੀ ਜਿੱਦਾਂ ਮੰਨ ਲਓ ਟਰੈਂਡ ਮੇਕਰ ਜਿਹੜੇ ਜਿੱਦਾਂ ਬਾਲੀਵੁੱਡ ਦੇ ਜਾਂ ਹਾਲੀਵੁੱਡ ਦੇ ਜਿਹੜੇ ਸਟਾਰ ਹੋਣਗੇ, ਅਤੇ ਉਹਨਾਂ ਦੇ ਉਹ ਫੈਸ਼ਨ ਡਿਜ਼ਾਈਨਰ ਨੇ ਉਹਨਾਂ ਦੇ ਬੰਦੇ ਰੱਖੇ ਆ ਸਪੈਸ਼ਲ ਵੀ ਤੂੰ ਹੁਣ ਇੱਦਾਂ ਦਾ ਪਾ ਆਊਗਾ, ਅਤੇ ਮਤਲਬ ਆਪਣਾ ਕਿੱਦਾਂ?
0: ਮੈਂ ਆਪੇ ਕਰਦਾ, ਇੱਦਾਂ ਹੀ ਚੱਕ ਕੇ ਪਾ ਲਈ ਦੇ ਸੱਚੀ, ਉਹ ਸ਼ੁਰੂ ਤੋਂ ਹੀ ਇੱਦਾਂ ਬਾਈ, ਕਿਉਂਕਿ ਉਦੋਂ ਤਾਂ ਕਿੱਥੇ ਹੁੰਦਾ ਸੀ ਇੰਨਾ, ਹੈ ਨਾ, ਹਜੇ ਆਪਣੀ ਇੰਡਸਟਰੀ ਵੀ ਚਲੋ ਉਹ ਲੈਵਲ 'ਤੇ ਨਹੀਂ ਸੀਗੀ ਜਦੋਂ ਦੇ ਅਸੀਂ ਆਏ ਹਾਂ ਉਹ ਟਾਈਮ ਦੀ, ਜੇ ਮੈਂ ਗੱਲ ਕਰਾਂ ਚਾਹੇ 12-13 ਦੇ ਵਿੱਚ ਕੁਲਵੀਰ ਵਾਲੀ ਐਲਬਮ ਆਈ ਸੀ ਜਾਂ ਹੋਰ, ਹੁਣ ਤਾਂ ਚਲੋ ਫਿਰ ਵੀ ਟਰੈਂਡ ਬਦਲ ਗਏ ਬਾਈ, ਹੁਣ ਜਿਹੜੇ ਨਵੇਂ ਮੁੰਡੇ ਹੈਗੇ ਆ ਜੀ, ਹੈ ਨਾ, ਉਹਨਾਂ ਦਾ ਤਾਮ ਜਾਮ ਵੱਧ ਕੈਰੀ ਕੀਤਾ ਹੋਇਆ, ਨੋ ਡਾਊਟ ਕਮਾਈਆਂ ਵੀ ਵਧੀਆ ਨੇ, ਸਾਰਾ ਉਹਨਾਂ ਦੀਆਂ ਮਿਹਨਤਾਂ ਨੇ, ਹੈ ਨਾ, ਉਦੋਂ ਇਹ ਰਿਵਾਜ਼ ਨਹੀਂ ਕਿੱਥੇ ਸੀਗੇ ਆਪਣੇ ਵੀ ਨਾਲ ਡਿਜ਼ਾਈਨਰ ਹੋਵੇ ਜਾਂ ਹੋਰ ਹੋਵੇ, ਉਦੋਂ ਤਾਂ ਜਿਹੜੇ ਆਪ ਨੂੰ ਵਧੀਆ ਲੱਗੇ ਉਹੀ ਲੈ ਕੇ ਪਾ ਲਈਦੇ ਸੀਗੇ। ਹਾਂ, ਜਾਣੀ ਸ਼ੌਂਕ ਮੈਨੂੰ ਸ਼ੁਰੂ ਤੋਂ ਰਿਹਾ ਬਾਈ, ਕੱਪੜਿਆਂ ਦਾ ਸ਼ੌਂਕ ਉਦੋਂ ਤੋਂ, ਕਾਲਜ ਟਾਈਮ ਤੋਂ ਹੀ, ਕੋਟਾਂ ਕੂਟਾਂ ਦਾ ਸ਼ੌਂਕ, ਲੌਂਗ ਕੋਟ ਦਾ ਸ਼ੌਂਕ, ਐਨਕਾਂ ਉਨਕਾਂ ਦਾ ਸ਼ੌਂਕ, ਉਹ ਉਦੋਂ ਤੋਂ ਮੈਨੂੰ ਜਾਣੀ ਸ਼ੁਰੂ ਸੀ। ਇੱਕ ਮੈਂ UK ਚਲਿਆ ਗਿਆ ਭਲੇ ਟਾਈਮਾਂ 'ਚ 2009-10 'ਚ, ਉੱਥੇ ਜਾ ਕੇ ਫਿਰ ਐਕਸਪੋਜ਼ਰ ਮਿਲ ਜਾਂਦਾ ਤੁਹਾਨੂੰ, ਉਦੋਂ ਜਾ ਕੇ ਜਿਹੜੇ ਹੁਣ ਮਹਿੰਗੇ ਮਹਿੰਗੇ ਬ੍ਰਾਂਡ ਨੇ ਪ੍ਰਮੋਸ਼ਨ ਕਿਸੇ ਦੀ ਕੀ ਕਰਨੀ ਆ, ਉਹ ਉਹਨਾਂ ਦੇ ਨਾਮ ਨੂੰ ਸਾਨੂੰ ਉਦੋਂ ਪਤਾ ਲੱਗ ਗਏ। ਅਤੇ ਜਦੋਂ ਮੈਂ ਬਾਹਰੋਂ ਆਇਆ UK ਤੋਂ, ਜਦੋਂ ਮੈਂ ਮੁੜਿਆ ਸੀ, ਤੁਹਾਨੂੰ ਸੱਚੀ ਦੱਸਾਂ, ਮੈਂ ਚਲੋ ਠੀਕ ਸੀ ਬਾਈ, ਘਰੇ ਰੋਟੀ ਪਾਣੀ ਠੀਕ ਚੱਲਦਾ ਸੀਗਾ, ਘਰੇ ਵਾਲੇ ਪੈਸੇ ਭੇਜਣ ਦੀ ਲੋੜ ਮੈਨੂੰ ਪਈ ਨਹੀਂ, ਹੈ ਨਾ, ਮੈਂ ਆਪਣੇ 'ਤੇ ਪੈਸਾ ਬਹੁਤ ਲਾਇਆ, ਦੋਸਤਾਂ ਲਈ ਬਹੁਤ ਕੁਛ ਲੈ ਕੇ ਆਇਆ, ਉਦੋਂ ਸਾਰਾ ਕੁਛ ਆਹੀ ਸੀ ਬਸ, ਬ੍ਰਾਂਡਡ ਸਮਾਨ ਹੀ ਚੱਕਣ ਦੀ ਹੁੰਦੀ ਸੀ ਉਦੋਂ ਹੋੜ, ਅਤੇ ਉਹੀ ਲੈ ਕੇ ਆਏ ਹਾਂ। ਸੋ ਉਦੋਂ ਤੋਂ ਉਹ ਐਕਸਪੋਜ਼ਰ ਜੇ ਦੇ ਨਾਲ ਲਾ ਲਓ ਤੁਸੀਂ ਵੀ ਸ਼ਾਇਦ ਉਹ ਚੀਜ਼ਾਂ ਵੱਲ ਨੂੰ ਝੁਕਾਅ ਜਿਹਾ ਵੱਧ ਗਿਆ, ਪਰ ਹੁਣ ਉਨਾ ਹੀ ਘੱਟ ਗਿਆ, ਹੁਣ ਹੌਲੀ ਹੌਲੀ ਉਹ ਜਿਹੜੇ ਲੇਬਲ ਤੋਂ ਕੰਮ, ਜਿਹੜੇ ਲੇਬਲ ਹੁੰਦੇ ਨੇ ਨਾ ਵੀ ਬ੍ਰੈਂਡਿੰਗ ਵਾਲਾ ਕੰਮ ਆ ਜ਼ਿਆਦਾ, ਉਹ ਤੋਂ ਭਰੋਸਾ ਜਿਹਾ ਹੁਣ ਥੋੜ੍ਹਾ ਜਿਹਾ ਭਰੋਸਾ ਕੀ ਵੈਸੇ ਜੀ ਕਰਨ ਉਹ ਘੱਟ ਗਿਆ। ਪਹਿਲਾਂ ਇਹ ਹੁੰਦਾ ਸੀ ਜੇਬ 'ਚ 100 ਰੁਪਈਆ ਤਾਂ 100 ਦਾ 100 ਹੀ ਉਹਨਾਂ 'ਤੇ ਲਾਏ ਆਉਂਦੇ ਸੀ, ਹੁਣ ਇਹ ਹੁੰਦਾ ਵੀ ਜੇ 100 ਰੁਪਈਆ ਜੇ 20 ਹੈ 20-30 ਲਾ ਦਾਂਗੇ ਕੱਪੜੇ ਲੱਤੇ 'ਤੇ, ਬਾਕੀ ਦੇ ਇੰਨੇ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ, ਉਹੀ ਦਿਨ ਰਾਤ ਭੱਜੀ ਨੱਠੀ ਜਾਈਏ ਅਤੇ ਸਿਰਫ ਉਹਨਾਂ ਨੂੰ ਜਾ ਕੇ ਫਿਰ ਬੈਠਿਆਂ ਨੂੰ ਬਟਾਇਆ ਹੀ ਹੈ, ਜਿਹੜਾ ਅਮੀਰ ਆ ਉਹਨੂੰ ਹੋਰ ਅਮੀਰ ਕਰ ਦਈਏ, ਉਹਦਾ ਕੀ ਫਾਇਦਾ। ਹੁਣ ਮੈਂ ਦੇਖਿਆ ਇੱਕ ਨਾ, ਚਲੋ ਜਦੋਂ ਕੋਵਿਡ ਟਾਈਮ ਸੀਗਾ ਨਾ ਬਾਈ, ਕੋਵਿਡ ਟਾਈਮ ਤੋਂ ਬਾਅਦ ਜਿੰਨੇ ਵੀ ਉੱਪਰਲੇ ਬ੍ਰੈਂਡ ਨੇ ਹੈ ਨਾ, ਉਹਨਾਂ ਦੀ ਇੱਕ ਸਾਂਝੀ ਸੰਸਥਾ ਜਿਹਦੇ ਉਹ ਅੰਡਰ ਆਉਂਦੇ ਨੇ, ਮੈਂ ਉਹਦੀ ਵੀ ਚਲੋ ਨਾਮ ਨਹੀਂ ਲਊਂਗਾ, ਐਵੇਂ ਫਿਰ ਉਹਨੂੰ ਸਰਚ ਕਰੀ ਜਾਣਗੇ ਉਹਦੀ ਫਿਰ ਪ੍ਰਮੋਸ਼ਨ ਹੋ ਜਾਣੀ ਆ। ਉਹ ਇੱਕ ਸੰਸਥਾ ਉਹਨਾਂ ਦੀ, ਉਹ 2020 ਦੇ ਵਿੱਚ ਕੋਵਿਡ ਆਇਆ ਨਾ, ਤੁਸੀਂ ਇਹ ਦੇਖਿਓ ਉਹ ਰਿਚੈਸਟ ਦੇ ਵਿੱਚ ਆ ਗਏ ਸੀ ਉੱਪਰ, ਜਿਹੜੇ ਪਹਿਲਾਂ ਟੌਪ 10 ਚ ਨਹੀਂ ਸੀ, ਕਿਉਂਕਿ ਬੈਕਲੌਗ ਤੇ ਆ ਗਏ, ਕੋਵਿਡ ਨੇ ਪੈਸਾ ਦਿੱਤਾ ਲੋਕਾਂ ਨੂੰ, ਉਹ ਪੈਸਾ ਸਭ ਤੋਂ ਵੱਧ ਲੱਗਿਆ ਡਿਜ਼ਾਈਨਰ ਚੀਜ਼ਾਂ ਤੇ। ਡਿਜ਼ਾਈਨਰ ਚੀਜ਼ਾਂ ਦੇ ਵਿੱਚ ਤੁਹਾਨੂੰ ਬੂਟ ਤੋਂ ਲੈ ਕੇ ਹਰੇਕ ਚੀਜ਼ ਦੇ ਪ੍ਰਾਈਜ਼ਿੰਗ, ਜਿਹੜੇ ਲੈਂਦੇ ਨੇ ਉਹਨਾਂ ਨੂੰ ਪਤਾ ਹੋਊ ਕੋਵਿਡ ਤੋਂ ਬਾਅਦ ਤੁਹਾਡੇ ਸੇਮ ਹੈਂਡ ਬੈਗ ਦੀ, ਸੇਮ ਸ਼ੂ ਦੀ ਪ੍ਰਾਈਜ਼ 1.5 ਗੁਣਾ ਤੋਂ 2 ਗੁਣਾ ਹੋ ਗਈ ਆ, ਜਦੋਂ ਕਿ ਉਹ ਸੇਮ ਆ, ਠੀਕ ਆ, ਕਿਉਂਕਿ ਉਹ ਬੈਕਲੌਗ ਤੇ ਆ ਗਏ ਤੇ ਉਹ ਬੰਦੇ ਰਿਚੈਸਟ ਦੇ ਵਿੱਚ ਟੌਪ 2-3 ਤੇ ਇੱਕ ਵਾਰ ਟੌਪ ਫਸਟ ਨੂੰ ਟੱਚ ਕਰਕੇ ਮੁੜਿਆ, ਠੀਕ ਆ। ਪਰ ਉਹ ਹੋ ਕੀ ਰਿਹਾ, ਦੇ ਰਹੇ ਨੇ ਸਾਡੇ ਵਰਗੇ ਮਿਡਲ ਮੈਨ, ਹਨਾ, ਕਿਉਂਕਿ ਆਪਾਂ ਨੂੰ ਚਾਅ ਹੁੰਦਾ ਹਨਾ, ਤੇ ਮੈਨੂੰ ਵੀ ਬੜਾ ਚਾਅ ਵੀ ਆਪਾਂ ਆਹ ਚੀਜ਼ ਲਈਏ ਯਾਰ, ਹਨਾ, ਸ਼ੌਂਕ ਵੀ ਹੁੰਦਾ ਉਹਦੇ ਲਈ ਕੰਮ ਕਰਦੇ ਹਾਂ। ਪਰ ਕਈ ਵਾਰ ਤਾਂ ਇਹ ਹੁੰਦਾ ਵੀ ਸਾਡੇ ਵਰਗਾ ਅਸੀਂ ਬੜੇ ਹੀ ਹੁੰਦਾ ਵੀ 100 ਰੁਪਏ ਜੇਬ 'ਚ 100 ਦਾ 100 ਲਾ ਜਾਂਦਾ। ਉਦੋਂ ਸਿਆਣੇ ਬੰਦੇ ਕਹਿੰਦੇ ਹੁੰਦੇ ਸੀ ਵੀ ਇਹ ਜੋੜ ਲਓ, ਇਹਦੀ ਕਿਤੇ ਸੇਵਿੰਗ ਕਰੋ, ਐਸੈਟ ਬਣਾਓ ਜਿਹੜਾ ਕੱਲ੍ਹ ਨੂੰ ਤੁਹਾਨੂੰ ਇਹ ਕੁਛ ਵਾਪਸ ਦੇਵੇ,
1: ਲਾ ਲਿਓ,
0: ਹਾਂ ਕਿਤੇ ਕੁਛ ਕਰ ਲਿਓ, ਹਨਾ। ਤੇ ਉਹ ਪੁਰਾਣਿਆਂ ਨੇ ਜ਼ਮੀਨਾਂ ਬਣਾਈਆਂ ਆਪਣੇ ਬਜ਼ੁਰਗਾਂ ਨੇ, ਉਹਨਾਂ ਨੇ ਕੁੜਤੇ ਚਾਦਰਾਂ 'ਚ ਸਾਰੀ ਉਮਰ ਕੱਢਤੀ, ਪਰ ਕਿੱਲਿਆਂ ਦੇ ਕਿੱਲੇ ਲੈ ਗਏ,
1: ਬਿਲਕੁਲ
0: ਠੀਕ ਆ। ਅੱਜ ਕੱਲ੍ਹ ਕੀ ਅਗਲਾ ਕਹਿੰਦਾ ਵੀ ਥੱਲੇ ਬੂਟ ਮਹਿੰਗੇ ਚਾਹੀਦੇ ਆ, ਹਨਾ,
1: ਕਿੱਲੇ ਦਾ ਅੱਗੇ
0: ਕਿੱਲਾ ਕੋਈ ਚੱਕਰ ਨਹੀਂ ਹੈਗਾ, ਕਿੱਲਾ ਚਾਹੇ ਵੇਚਣਾ ਵੀ ਪੈ ਜਾਵੇ।
1: ਕੱਲ੍ਹ ਕਿੰਨੇ ਵੇਖਿਆ ਕੱਲ੍ਹ, ਇਹ ਜ਼ਿਆਦਾ ਚੱਲਦਾ।
0: ਯੈਸ, ਪਰ ਗੱਲ ਇਹ ਆ ਵੀ ਇੱਕ ਨਾ ਸਾਡੇ, ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ, ਸਾਡੇ ਇੱਕ ਵਾਰ ਵਾਰ ਨਾ ਮੁੰਡਿਆਂ ਦੇ ਵਿੱਚ ਇੱਕ ਡਾਇਲੋਗ ਹੁੰਦਾ ਸੀ, ਉਹ ਬੜਾ ਚੱਲਣ ਜ਼ਿਆਦਾ ਚੱਲ ਪਿਆ, ਪ੍ਰਚਲਿਤ ਹੋ ਗਿਆ। ਅਸੀਂ ਕਹਿਣ ਲੱਗ ਗਏ ਉਹ ਕੀ ਲੈ ਜਾਣਾ ਇੱਥੋਂ, ਹਨਾ, ਤੁਹਾਨੂੰ ਮੈਂ ਕਾਲਜ ਟਾਈਮ ਦੀ ਗੱਲ ਦੱਸਦਾ,
1: ਇੱਥੇ ਰਹਿਣਾ,
0: ਹਨਾ, ਉਹ ਇੱਥੇ ਹੀ ਆ ਸਭ ਕੁਛ, ਕੀ ਲੈ ਜਾਣਾ ਇੱਥੋਂ, ਚੱਕ ਦੋ ਫੱਟੇ, ਕੀ ਲੈ ਜਾਣਾ ਇੱਥੋਂ, ਚੱਕ ਦੋ ਫੱਟੇ। ਸਾਨੂੰ ਇੱਕ ਦਿਨ ਸਾਡੇ ਅੰਕਲ ਉੱਥੇ ਅਸੀਂ ਬੈਠੇ ਨਾ, ਐਂ ਲੱਗੀ ਜਾਈਏ, ਕਹਿੰਦੇ ਜਿਹੜੇ ਤੁਹਾਡੇ ਲੱਛਣ ਨੇ ਨਾ, ਤੁਸੀਂ ਪਤੰਦਰ ਉਹ ਪਿੱਛੇ ਛੱਡ ਕੇ ਵੀ ਕੁਛ ਨਹੀਂ ਜਾਂਦੇ, ਤੁਸੀਂ ਸਾਫ਼ ਕਰਕੇ ਹੀ ਜਾਓਗੇ, ਹਨਾ। ਵੀ ਉਹ ਗੱਲ ਆ ਵੀ ਦੇਖੋ, ਇੱਥੋਂ ਲੈ ਕੇ ਵੀ ਕੁਛ ਨਹੀਂ ਜਾਣਾ, ਪਰ ਜਿਹੜਾ ਆਪਾਂ ਨੂੰ ਮਿਲਿਆ, ਜਿਹੜਾ ਆਪ ਨਹੀਂ ਬਣਾਇਆ ਹੋਇਆ, ਤਾਂ ਉਹ ਛੱਡ ਕੇ ਜਾਣਾ ਵੀ ਜ਼ਰੂਰੀ ਆ। ਜਿਹੜਾ ਮੈਂ ਨਹੀਂ ਜੋੜਿਆ, ਮੈਨੂੰ ਮੇਰੇ ਪਿਓ ਨੇ ਦਿੱਤਾ, ਤਾਂ ਮੇਰਾ ਉਹਨੂੰ ਵੇਚਣ ਦਾ ਅਤੇ ਉਹਨੂੰ ਵੇਸਟ ਕਰਨ ਦਾ ਹੱਕ ਨਹੀਂ। ਹਾਂ, ਮਜਬੂਰੀ ਬਸ ਆਪਾਂ ਨੂੰ ਕਿਤੇ ਲੋੜ ਪੈ ਗਈ ਤਾਂ ਉਹ ਐਸੈਟ ਆਪਾਂ ਨੂੰ ਵਰਤਣੇ ਪੈ ਜਾਂਦੇ ਆ, ਪਰ ਸਿਰਫ ਆਪਾਂ ਇੱਕ ਕਹਿ ਦਈਏ ਵੀ ਆਪਦੇ ਫੱਕੀਆਂ ਉਡਾਉਣ ਦੀ ਖਾਤਰ, ਜਿਹੜਾ ਆਪਾਂ ਨੂੰ ਫ੍ਰੀ 'ਚ ਮਿਲਿਆ ਹੋਇਆ, ਉਹਨੂੰ ਮੇਰਾ ਉਹਦੇ ਵਿੱਚ ਮੇਰੀ ਸਿਰਫ ਇੰਨੀ ਕੁ ਜ਼ਿੰਮੇਵਾਰੀ ਆ ਵੀ ਆਹ ਮੈਨੂੰ ਫ੍ਰੀ 'ਚ ਮਿਲੀ ਸੀ, ਮੈਂ ਇਹਨੂੰ ਅੱਗੇ ਦੇ ਦੇਵਾਂ। ਉਹ ਤੋਂ ਬਾਅਦ ਮੈਂ ਜੋ ਕਮਾਇਆ ਕਰਿਆ ਉਹ ਮੈਂ ਚਾਹੇ ਆਪਦੀ, ਚਲੋ ਸੁਭਾਅ ਹਰੇਕ ਬੰਦੇ ਦਾ ਵੀ, ਉਹਨੇ ਉਹਦਾ ਕੀ ਕਰਨਾ।
1: ਸਹੀ ਨਹੀਂ, ਬਹੁਤ ਵਧੀਆ। ਵੇਖੋ, ਆਪਾਂ ਤਾਂ ਹੁਣ ਇਹ ਕਹਾਂਗੇ ਵੀ ਚਾਹੇ ਤੁਸੀਂ ਉਹ ਬ੍ਰੈਂਡ ਤੋਂ ਉਹਨਾਂ ਨੂੰ ਮੰਨ ਲਓ ਤੁਸੀਂ ਥੱਲੇ ਲੈਣ ਦਾ ਸਸਤੇ 'ਚ ਲੈਣ ਦਾ, ਪਰ ਇੱਕ ਸਟੇਜ ਹੁੰਦੀ ਆ ਬੰਦੇ ਦੀ, ਅਤੇ ਸਾਨੂੰ ਇਹ ਮਾਣ ਹੈ ਕਹਿੰਦੇ ਆ ਵੀ ਤੁਸੀਂ ਹੁਣ ਉਸ ਸਟੇਜ 'ਤੇ ਹੋ ਕਿ ਤੁਸੀਂ ਹੁਣ ਕੁਛ ਵੀ ਪਾਓਗੇ ਅਤੇ ਉਹ ਜਿਹੜੇ ਪਹਿਲਾਂ ਫੋਲੋ ਕਰ ਰਹੇ ਨੇ ਉਹਨਾਂ ਨੂੰ ਉਹ ਜੱਚਦਾ ਵਾ, ਉਹ ਚੀਜ਼ ਪਾਉਂਦੇ। ਆਈ ਥਿੰਕ ਇਹ ਵੀ ਕੋਈ ਕੋਈ ਕਲਾਕਾਰ ਜਾਂ ਕੋਈ ਕੋਈ ਸਟਾਰ ਇਸ ਵੇ ਦੇ ਨਾਲ ਸੋਚ ਪਾਉਂਦਾ ਵੀ ਮੈਂ ਹੁਣ ਲੋਕਾਂ ਦਾ ਖਰਚਾ ਘਟਾ ਦਾਂ ਜਾਨੀ ਹੋਰ ਜ਼ਿਆਦਾ ਵਧਾਉਣ ਦੀ ਬਜਾਏ। ਸੋਹਣੀ ਚੀਜ਼,
0: ਹਾਂ ਬਾਈ, ਮੈਨੂੰ ਜੋੜਿਆ ਜਾਵੇ ਚੰਗਾ, ਹਨਾ। ਹੁਣ ਇਹ ਗੱਲ ਸੋਚਦੇ ਹਾਂ ਵੀ ਜਿਹੜਾ ਜਿੰਨਾ ਕੁ ਜੁੜ ਜਾਵੇ ਚੰਗਾ, ਉਹ ਤੋਂ ਬਾਅਦ ਜਿਹੜੇ ਸ਼ੌਂਕ ਨੇ ਉਹ ਪੂਰੇ ਕਰ ਲਓ, ਸ਼ੌਂਕ ਪੂਰੇ ਕਰਨੇ, ਕਿਉਂਕਿ ਸ਼ੌਂਕ ਤੁਹਾਨੂੰ ਮੋਟੀਵੇਟਡ ਰੱਖਦੇ ਆ, ਹਨਾ। ਇੱਕ ਆਪਾਂ ਨਵੀਂ ਗੱਡੀ ਲਈ ਆ, ਉਹ ਆਪਾਂ ਉਹਦੇ ਨਾਲ ਕੰਮ 'ਤੇ ਜਾਣਾ, ਉਹ ਆਪਾਂ ਨੂੰ ਇੱਕ ਮੋਟੀਵੇਸ਼ਨ ਦਿੰਦੀ ਆ ਵੀ ਹਾਂ ਯਾਰ ਤੂੰ ਕੱਲ੍ਹ ਨੂੰ ਇੱਦੋਂ ਵੱਡੀ ਲੈਣੀ ਆ, ਚੱਲ ਭੱਜ ਕੰਮ ਤੈਨੂੰ, ਜਿਹਨੂੰ ਸ਼ੌਂਕ ਆ। ਪਰ ਉਹ ਸ਼ੌਂਕ ਬਸ ਇਹੀ ਆ, ਮਕਸਦ ਸਿਰਫ ਮੇਰੇ ਕਹਿਣ ਦਾ ਇੰਨਾ ਕਿ ਆ ਵੀ ਆਪਾਂ ਉਹ 100 ਦਾ 100 ਰੁਪਈਆ ਸ਼ੌਂਕ 'ਤੇ ਨਹੀਂ ਲਾਉਣਾ ਹੈਗਾ, ਵੀ ਆਪਾਂ ਉਹਦੇ ਨਾਲ ਅਗਲੇ ਸ਼ੌਂਕ ਜਿਹੜੇ ਪੂਰੇ ਕਰਨੇ ਉਹ ਸੇਵਿੰਗ ਦੇ ਸਿਰ 'ਤੇ ਹੋਣੇ ਆ। ਕਈ ਵਾਰ ਇਹ ਹੁੰਦਾ ਆਪਾਂ ਅੱਜ, ਕਿਉਂਕਿ ਜਿਹਨੇ ਵੀ ਜਿਹੜਾ ਕੋਈ ਇੱਥੇ ਅੱਜ ਆਪਾਂ ਇੱਥੇ ਦੀ ਗੱਲ ਕਰ ਲਓ, ਤੁਸੀਂ ਆਹ ਸਿਟੀ ਆਹ ਦੇਸ਼ ਦੀ ਗੱਲ ਕਰ ਲਓ, ਜਿਹੜਾ ਬੰਦਾ ਅੱਜ ਮਿਲੀਅਨੇਅਰ ਆ, ਕਦੇ ਉਹ ਬੰਦੇ ਦੀ ਜਿਹੜੀ ਪਹਿਲੀ ਜੋਬ ਸੀ ਉਹ ਅੱਜ ਵਾਲੇ ਪਹਿਲੀ ਜੋਬ ਵਾਲੇ ਨਾਲ ਰਲਦੀ ਮਿਲਦੀ ਹੋਣੀ। ਪਹਿਲੀ ਜੋਬ ਸਭ ਦੀ ਇੱਕੋ ਜਿੱਕੀ ਆ, ਫਰਕ ਕਿੱਥੇ ਆ ਗਿਆ ਵੀ ਇੱਕ ਨੇ ਉਹ ਜੋਬ ਕਰਕੇ ਉਦੋਂ ਕੁਛ ਵੀ ਆਪਦੇ ਸ਼ੌਂਕ ਪੂਰੇ ਕਰਨ ਦੀ ਬਜਾਏ 5 ਸਾਲ ਕੁਛ ਨਹੀਂ ਕੀਤਾ, ਸਿਰਫ ਜੋੜੇ ਆ, ਉਹ ਤੋਂ ਬਾਅਦ ਉਹਨੇ ਜ਼ਿੰਦਗੀ ਦੇ ਸਾਰੇ ਸ਼ੌਂਕ ਪੂਰੇ ਕੀਤੇ ਆ, ਜਾਂ 7 ਸਾਲ ਬਾਅਦ ਕੀਤੇ ਆ। ਇੱਕ ਹੈਗਾ ਮੈਂ ਅੱਜੇ ਆਇਆ, ਅੱਜੇ ਮੈਂ ਕਿਹਾ ਮੈਂ ਆਪਦੇ ਸ਼ੌਂਕ ਵੀ ਨਾਲ ਪੂਰੇ ਕਰਨੇ ਅਤੇ ਕੰਮ ਵੀ ਕਰਨਾ। ਸੋ ਇੱਕ ਵਾਰ ਤੁਹਾਨੂੰ ਬ੍ਰੇਕ ਲੈਣੀ ਪੈਂਦੀ ਆ ਜੇ ਤੁਸੀਂ ਵੱਡੀ ਛਾਲ ਮਾਰਨੀ ਆ ਤੁਹਾਨੂੰ ਇੱਕ ਵਾਰ ਜਮ੍ਹਾਂ ਹੀ ਲੋਅ ਪ੍ਰੋਫਾਈਲ ਹੋ ਕੇ ਸਿਰਫ ਕੰਮ ਕਰਨਾ ਪੈਣਾ ਸਿਰ ਸਿੱਟ ਕੇ ਕਈ ਸਾਲ, ਉਹ ਤੋਂ ਬਾਅਦ ਤੁਹਾਡੀਆਂ ਚੀਜ਼ਾਂ ਮਲਟੀਪਲਾਈ ਹੁੰਦੀਆਂ ਹੁੰਦੀਆਂ ਫਿਰ ਤੁਹਾਡੇ ਸ਼ੌਂਕਾਂ ਤੱਕ ਤੁਸੀਂ ਪਹੁੰਚ ਜਾਂਦੇ ਹੋ,
1: ਫਿਰ ਆਪਣੇ ਆਪ ਗੱਡੀ ਫਿਰ ਜਿੱਦਾਂ ਚੜ੍ਹਾਈ ਤੇ ਚੜ੍ਹਾਉਣੀ ਔਖੀ ਮੁੜ ਕੇ ਆਪੇ ਥੱਲੇ ਆ ਜਾਂਦੀ
0: ਹੈ।
1: ਅੱਛਾ, ਤੁਹਾਡੀ ਟੀਮ ਵੱਲੋਂ ਬਾਹਰੋਂ ਇਸ਼ਾਰਾ ਆਇਆ, ਵੈਸੇ ਮੈਨੂੰ ਤਾਂ ਇਹ ਲੱਗ ਰਿਹਾ ਵੀ ਆਪਾਂ 10 ਮਿੰਟ ਹੋਏ ਗੱਲਬਾਤ ਕਰਦੇ ਹਾਂ ਅਤੇ ਮਜ਼ਾ ਆ ਰਿਹਾ ਤੁਹਾਡੇ ਨਾਲ ਗੱਲਬਾਤ ਕਰਦੇ। ਮੈਨੂੰ ਇਹ ਦੱਸੋ ਵੀ ਅਗਲਾ ਪ੍ਰੋਗਰਾਮ ਕਿੰਨੇ ਕੁ ਵਜੇ ਆ?
0: ਅਗਲਾ ਪ੍ਰੋਗਰਾਮ
1: ਜੋ ਤੁਹਾਡੀ ਇਜਾਜ਼ਤ ਉਸ ਹਿਸਾਬ ਦੇ ਨਾਲ।
0: ਹਾਂਜੀ, ਹੁਣ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਟੀਮ ਨੂੰ ਦੇਖ ਲਿਆ ਹੋਣਾ। ਹਾਂਜੀ, ਪੌਣੇ ਹੋ ਗਿਆ ਜੀ ਟਾਈਮ, ਫਿਰ ਹੁਣ ਅੱਗੇ ਲੈਣੀ ਪੈਣੀ 2-4 ਮਿੰਟ 'ਚ ਆਪਾਂ ਨੂੰ।
1: ਠੀਕ ਹੈ ਜੀ। ਅੱਛਾ, ਆਪਾਂ ਫਿਰ ਸਮਾਪਤੀ ਵੱਲ ਨੂੰ ਵੱਧਦੇ ਹਾਂ। ਆਪਾਂ ਪੱਗ ਦਾ ਫੇਵਰੇਟ ਕਲਰ ਕਿਹੜਾ ਤੁਹਾਡਾ?
0: ਬਈ ਕਲਰ ਤਾਂ ਸਾਰੇ ਵਧੀਆ ਨੇ, ਪਰ ਫੇਵਰੇਟ ਤਾਂ ਸਾਰੇ ਨੇ, ਹਨਾ। ਬਸ ਉਹ ਕਲਰ ਕਈ ਵਾਰ ਜਦੋਂ ਬੰਨੇ 'ਤੇ ਪਤਾ ਲੱਗਦਾ ਵੀ ਇਹ 'ਚ ਬਾਲੀ ਕਾਲੇ ਜਿਹੇ ਲੱਗਣ ਲੱਗ ਗਏ ਯਾਰ, ਹਨਾ, ਉਹ ਨਹੀਂ ਪਸੰਦ ਹੈਗੇ, ਉਹ ਘੱਟ ਪਸੰਦ ਨੇ, ਬਾਕੀ ਤਾਂ ਸਾਰੇ ਵਧੀਆ ਨੇ, ਹਨਾ।
1: ਮੈਨੂੰ ਲੱਗਦਾ ਜਿਹੜਾ ਅੱਜ ਵੱਧਾ ਤੁਸੀਂ ਇਹ ਤੁਹਾਡਾ ਫੇਵਰੇਟ ਹੈ, ਮੈਂ ਜ਼ਿਆਦਾਤਰ ਮੈਂ ਇਹਦੇ 'ਚ ਵੇਖਿਆ ਤੁਹਾਨੂੰ।
0: ਅੱਜ ਮੇਰੇ ਹੈਗਾ ਇਹ
1: ਮਰੂਨ ਜਿਹਾ,
0: ਹਾਂਜੀ ਹਾਂਜੀ ਹਾਂਜੀ ਹਾਂਜੀ ਮਰੂਨ ਮੇਰਾ, ਮੈਨੂੰ ਬਰਾਊਨ ਦਾ ਭੁਲੇਖਾ ਪੈ ਗਿਆ ਸੀ ਪਹਿਲਾਂ ਕਿਉਂਕਿ ਕੱਲ੍ਹ ਬਰਾਊਨ ਸੀ। ਹਾਂਜੀ ਇਹ, ਹਾਂਜੀ ਇਹ ਕਹਿ ਲਓ ਵੀਰੇ, ਮਰੂਨ ਮਤਲਬ ਮੈਨੂੰ ਲੱਗਦਾ ਇੱਕ ਤਾਂ ਇਹ ਬਈ ਸਾਰਿਆਂ ਨਾਲ ਚਲੇ ਜਾਂਦਾ, ਬਲੂ ਮਰੂਨ ਅਤੇ ਇੱਕ ਬਰਾਊਨ, ਜਿਹੜੇ ਇਹ ਕਲਰ ਨੇ ਨਾ ਇਹ ਮਤਲਬ ਤੁਸੀਂ ਜਿਹੜੇ ਮਰਜ਼ੀ ਕੱਪੜਿਆਂ ਨਾਲ ਜਿਹੜੀ ਮਰਜ਼ੀ ਸ਼ਰਟ ਨਾਲ ਪਾ ਲਓ ਇਹ ਵਧੀਆ ਤੁਹਾਨੂੰ ਲੱਗਦਾ ਵੀ ਹਾਂ ਤਿਆਰ ਜੇ ਹੋ ਗਿਆ ਅਤੇ ਮੈਚਿੰਗ ਹੋ ਗਈ ਆ। ਇਹ ਮੈਨੂੰ ਲੱਗਦਾ ਵੀ ਇਹ ਬੇਸਿਕ ਕਲਰ ਹੈਗੇ ਆ। ਗ੍ਰੇ ਵੀ ਮੈਂ ਕਾਫੀ ਬੰਨਿਆ ਵੈਸੇ,
1: ਇਹ ਇਹ ਉਹ ਵਾਲੇ ਕਲਰ ਹੈ ਨਾ ਜਿੱਦਾਂ ਆਪਾਂ ਪਹਿਲਾਂ ਬੰਨ ਕੇ ਅਤੇ ਬਾਅਦ 'ਚ ਵੀ ਥੱਲੇ
0: ਕੱਪੜੇ ਬਾਅਦ 'ਚ ਫਾਈਨਲ ਕਰ ਸਕਦੇ। ਇਹ ਗੱਲ ਤੁਹਾਡੀ ਜਮ੍ਹਾਂ ਸਹੀ ਆ, ਇਹ ਬਹੁਤ ਵਾਰ ਹੁੰਦਾ ਜਦੋਂ ਤੁਹਾਨੂੰ ਕੱਪੜੇ ਨੇ ਨਾ ਕਈ ਵਾਰ ਸਮਝ ਆਉਣ ਵੀ ਕੀ ਪਾਉਣੇ ਆ ਤਾਂ ਪੱਗ ਪਹਿਲਾਂ ਬੰਨਣੀ ਹੁੰਦੀ ਆ, ਤਾਂ ਸਭ ਤੋਂ ਪਹਿਲਾਂ ਫਿਰ ਇਹ ਹੁੰਦਾ ਵੀ ਉਹ ਕਲਰ ਬੰਨ ਲਓ ਜਿਹਦੇ ਨਾਲ ਸਾਰਾ ਕੁਝ ਚੱਲ ਜੇ।
1: ਅੱਛਾ, ਆਸ ਪਾਸ ਵਾਲਿਆਂ ਨੂੰ ਦੱਸ ਦਿੰਦੇ ਹੁੰਦੇ, ਤੁਹਾਡੀ ਜਿਹੜੀ ਕੋਂਬੀਨੇਸ਼ਨ ਨੇ ਤੁਹਾਡੇ ਜਾਂ ਡਰੈਸਅਪ ਉਹ ਬੜਾ ਵਧੀਆ ਵਾ, ਆਸ ਪਾਸ ਵਾਲਿਆਂ ਨੂੰ ਦੱਸ ਦਿੰਦੇ ਹੁੰਦੇ ਵੀ ਯਾਰ ਆਹ ਨਹੀਂ ਜਚਣ ਡਿਆ ਤੈਨੂੰ, ਜਾਂ ਪੁੱਛ ਲੈਂਦੇ ਹੁੰਦੇ ਆ ਵੀ ਭਾਈ ਆ ਵੀ ਦੱਸਿਓ ਮਾੜਾ ਜਿਹਾ।
0: ਮੈਂ ਤਾਂ ਲਹਾ ਦਿੰਦਾ ਕੱਪੜੇ ਆਸ ਪਾਸ ਵਾਲਿਆਂ ਦੇ, ਕਈ ਵਾਰ ਜੇ ਮੈਨੂੰ ਨਾ ਫਿੱਟ ਲੱਗਣ ਮੈਂ ਕਹਿੰਦਾ ਯਾਰ ਤੂੰ ਕਰਿਆ ਕੀ ਹੋਇਆ, ਮੇਰੇ ਨਾਲ ਨਹੀਂ ਹੋਵੇ, ਹੈ ਨਾ। ਬਹੁਤ ਵਾਰ ਇਹ ਹੁੰਦਾ, ਇਹ ਮੇਰੇ ਦੋਸਤ 'ਚ ਭਲੀ ਭਾਂਤ ਜਾਣਦੇ ਆ, ਬਹੁਤ ਵਾਰ ਇਹ ਹੁੰਦਾ ਵੀ ਉਹਨਾਂ ਦੀ ਜਿਹੜੀ ਤਿਆਰੀ ਆ ਜਿੱਦਾਂ ਮਤਲਬ ਹਰੇਕ ਬੰਦਾ ਆਪਣੇ ਵੱਲੋਂ ਕਰਦਾ, ਪਰ ਕਈ ਕਈ ਤੁਹਾਡੇ ਦੋਸਤ ਹੁੰਦੇ ਆ ਤੁਹਾਡੇ ਗਰੁੱਪ ਦੇ ਵਿੱਚ ਜਿਨ੍ਹਾਂ ਨੂੰ ਕਲਰ ਕੰਬੀਨੇਸ਼ਨ ਦਾ ਕੋਈ ਲੈਣ ਦੇਣ ਨਹੀਂ ਹੁੰਦਾ, ਉਹਨਾਂ ਨੇ ਜਿਹੜੀ ਚੀਜ਼ ਨਵੀਂ ਲਈ ਉਹ ਚੱਕ ਕੇ ਪਾ ਲੈਣੀ ਆ, ਇਹ ਨਹੀਂ ਦੇਖਣਾ ਵੀ ਇਹ ਕਿਹੜੀ ਪੱਗ ਨਾਲ ਚੱਲੂ, ਇਹ ਕੀ, ਉਹਨੇ ਕਹਿਣਾ ਮੈਂ ਨਵੀਂ ਲਈ ਆ,
1: ਨਵੀਂ ਲਈ।
0: ਠੀਕ ਆ, ਸਾਡਾ ਇੱਕ ਇੱਦਾਂ ਹੀ ਦੋਸਤ ਸੀਗਾ, ਉਹਨੂੰ ਬਾਹਰੋਂ ਆ ਗਏ ਨਾਇਕੀ ਦੇ ਬੂਟ, ਉਹ ਪਤੰਦਰ ਕੋਟ ਪੈਂਟ ਨਾਲ ਚਿੱਟੇ ਨਾਇਕੀ ਪਾਈ ਫਿਰੇ, ਕਹਿੰਦਾ ਬਾਹਰੋਂ ਲੈ ਕੇ ਆਇਆ ਵੀਰਾ ਜਰਮਨੀ ਤੋਂ, ਕਾਲਜ ਟਾਈਮ ਦੀ ਗੱਲ ਆ। ਉਹ ਮੈਂ ਕਿਹਾ ਭਰਾਵਾ ਲੈ ਕੇ ਬਾਹਰੋਂ ਆਇਆ, ਬੂਟ ਵੀ ਸੋਹਣੇ ਆ ਪਰ ਵਿਆਹ ਨੂੰ ਥੋੜ੍ਹੀ ਪਾਉਣੇ ਆ ਮੇਰੇ ਯਾਰੇ। ਠੀਕ ਆ, ਹੁਣ ਉੱਦਾਂ ਹੁੰਦਾ ਕਈ ਵਾਰ ਤੁਹਾਡੇ ਦੋਸਤ ਮਿੱਤਰ ਸਾਰੇ ਸਰਕਲ 'ਚ ਇੱਦਾਂ ਦੇ ਹੁੰਦੇ ਆ, ਹੈ ਨਾ। ਫਿਰ ਮੈਂ ਕਹਿਣਾ ਉਹਨੂੰ ਵੀ ਯਾਰ ਤੂੰ ਪੱਗ ਤਾਂ ਆ ਬੰਨੀ ਆ ਭਰਾਵਾ, ਇਹਦੇ ਨਾਲ ਨਾ ਪਾ। ਫਿਰ ਬਹੁਤ ਵਾਰ ਇਹ ਹੁੰਦਾ ਕਿਉਂਕਿ ਸਾਡੇ ਸਾਈਜ਼ ਸਾਰਿਆਂ ਦੇ ਰਲਦੇ ਜਾਈ ਨੇ, ਤਾਂ ਫਿਰ ਬਹੁਤ ਵਾਰ ਇਹ ਹੁੰਦਾ ਵੀ ਮੈਂ ਬਹੁਤ ਵਾਰ ਸ਼ਰਟਾਂ ਪੈਂਟਾਂ ਚੇਂਜ ਕਰਾਉਣਾ ਕਈ ਵਾਰ ਉਹਨਾਂ ਦੀਆਂ, ਸਿਰਫ ਇਸੇ ਗੱਲੋਂ ਵੀ ਹਾਂ ਯਾਰ ਤੂੰ ਟੌਹਰ ਤਾਂ ਆਪਦੇ ਵੱਲੋਂ ਕੱਢੀ ਆ ਪਰ ਇਹ ਟੌਹਰ ਪੂਰੀ ਨਹੀਂ ਹੈਗੀ, ਜੇ ਕੱਢਣੀ ਆ ਤਾਂ ਐਂ ਕੱਢ ਲਾ, ਨਹੀਂ ਤੂੰ ਜਿਵੇਂ ਮਰਜ਼ੀ ਪਾ ਲਾ, ਉਹਦਾ ਕੋਈ ਫਰਕ ਨਹੀਂ ਪੈਂਦਾ,
1: ਨਹੀਂ ਤਾਂ ਫਿਰ ਇਕੱਲਾ ਆ ਜੀ। ਨਹੀਂ ਬਹੁਤ ਵਧੀਆ ਬਾਈ, ਅਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਬੰਨਦਿਆਂ?
0: ਪੱਗ ਬੰਨਦਿਆਂ ਬਾਈ ਮੈਕਸੀਮਮ 10 ਮਿੰਟ।
1: ਓਕੇ,
0: ਹਾਂਜੀ, ਅਤੇ ਜੇ ਮਤਲਬ ਕਈ ਵਾਰ ਕੱਪੜਾ ਨਾ ਸੈੱਟ ਆਵੇ, ਹੈ ਨਾ, ਜਾਂ ਕਈ ਵਾਰ ਹਜੇ ਨਵੀਂ ਹੋਵੇ ਪੱਗ, ਫਿਰ ਹੋ ਸਕਦਾ ਵੀ 2-4 ਮਿੰਟ ਉੱਪਰ ਥੱਲੇ ਹੋ ਜਾਣ, ਨਹੀਂ ਅਦਰਵਾਈਜ਼ ਤਾਂ ਵੈਸੇ ਬੇਸਿਕ ਜਿਹੜਾ ਐਵਰੇਜ ਟਾਈਮ ਆ ਉਹ ਜੇ ਸਣੇ ਪੋਣੀ ਦੇ ਲਾਈਏ ਤਾਂ 10 ਕੁ ਮਿੰਟ, ਅਤੇ ਜੇ ਵਿਦਆਊਟ ਪੋਣੀ ਲਾਈਏ ਤਾਂ 5-7 ਮਿੰਟ।
1: ਕੁਛ ਕੁਛ ਯਾਦ ਹੈ ਫਸਟ ਟਾਈਮ ਕਿਹਦੇ ਕੋਲੋਂ ਸਿੱਖੀ ਸੀ ਜਾਂ ਕਿਹਨੂੰ ਵੇਖ ਵੇਖ ਕੇ ਜੀ ਕਰਦਾ ਹੁੰਦਾ ਸੀ ਵੀ ਇੱਦਾਂ ਦੀ?
0: ਮੈਂ ਪਾਪਾ ਨੂੰ, ਕਿਉਂਕਿ ਮੈਨੂੰ ਜ਼ਿਆਦਾਤਰ ਜੇ ਆਪਾਂ ਸਾਰੇ ਜਾਣੇ ਸੋਚੀਏ ਨਾ ਤਾਂ ਕਿਤੇ ਨਾ ਕਿਤੇ ਛੋਟੇ ਬੱਚੇ ਦਾ ਜਿਹੜਾ ਰੋਲ ਮਾਡਲ ਹੁੰਦਾ ਉਹਦਾ ਫਾਦਰ ਹੁੰਦਾ, ਹੈ ਨਾ। ਜਦੋਂ ਉਹ ਬਾਪੂ ਨੂੰ ਦੇਖਦਾ ਤਿਆਰ ਹੁੰਦੇ ਨੂੰ, ਬਾਪੂ ਨੂੰ ਦੇਖਦਾ ਪੱਗ ਬੰਨਦੇ ਨੂੰ, ਤਾਂ ਉਹ ਚੀਜ਼ ਅਸਰ ਛੱਡਦੀ ਆ। ਅਤੇ ਜਦੋਂ ਵੱਡਾ ਹੋ ਜਾਂਦਾ ਤਾਂ ਸਪੈਸ਼ਲੀ ਮੈਨੂੰ ਸਿਖਾਈ ਮੇਰੇ ਫਾਦਰ ਸਾਹਿਬ ਨੇ ਸੀ, ਉਹ ਟਰਾਈ ਕਰਦੇ ਹੁੰਦੇ ਸੀ ਮੈਨੂੰ ਸਿਖਾਉਣੀ ਜਦੋਂ ਅਸੀਂ ਬੰਨਣ ਲੱਗੇ ਸਕੂਲ 'ਚ। ਉਦੋਂ
1: ਆਪਣੇ ਆਪ ਟਰਾਈ ਕਰਦੇ ਹੁੰਦੇ ਹੋ ਜਾਂ ਉਹਨਾਂ ਨੇ ਕਿਹਾ ਵੀ ਨਹੀਂ ਯਾਰ ਹੁਣ ਵੱਡਾ ਹੋ ਗਿਆ ਬੰਨਿਆ ਕਰ?
0: ਨਹੀਂ, ਸਾਡੇ ਸਕੂਲ 'ਚ ਕੰਪਲਸਰੀ ਸੀ 11ਵੀਂ 'ਚ।
1: ਹਾਂ, ਇਹ ਵੀ ਵਧੀਆ ਗੱਲ ਹੈ,
0: ਇਹ ਬਹੁਤ ਵਧੀਆ ਚੀਜ਼ ਹੈ, ਇਹ ਸਗੋਂ ਸਕੂਲਾਂ ਦੇ ਵਿੱਚ ਚੰਗੀ ਚੀਜ਼ ਹੈ ਬਾਈ।
1: ਜੀ,
0: ਅਸੀਂ ਜਿਹੜੇ ਕਾਲਜ ਵੀ ਪੜ੍ਹੇ ਹਾਂ ਨਾ, ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ,
1: ਜੀ,
0: ਇਹ ਹੈਗਾ SGPC ਦੇ ਅੰਡਰ ਆਉਂਦਾ ਇਹ ਕਾਲਜ, ਹੈ ਨਾ, ਜਿਵੇਂ ਉਹਨਾਂ ਦੇ ਖਾਲਸਾ ਕਾਲਜ ਵੀ ਆਪਣੇ ਹੈਗੇ ਆ, ਹੈ ਨਾ। ਅਤੇ ਉਹਦੇ ਕਰਕੇ ਸਾਡੇ ਕਾਲਜ ਦੇ ਵਿੱਚ ਵੀ ਜਿਹਦੇ ਨਾਂ ਪਿੱਛੇ ਸਿੰਘ ਲੱਗਦਾ ਸੀ ਉਹਨੂੰ ਪੱਗ ਕੰਪਲਸਰੀ ਸੀ। ਮੇਰਾ ਸਕੂਲ ਵੀ ਸਾਡੇ 11ਵੀਂ ਦੇ ਵਿੱਚ ਕੰਪਲਸਰੀ ਸੀ ਪੱਗ, ਅਤੇ ਉਹਦੇ ਕਰਕੇ ਫਿਰ ਬੰਨਣੀ ਹੀ ਪੈਣੀ ਸੀ। ਫਿਰ ਮੈਂ 10ਵੀਂ ਤੱਕ ਤਾਂ ਅਸੀਂ ਪਰਵਾਹ ਨਹੀਂ ਕੀਤੀ, ਸਿੱਖੀ ਨਹੀਂ, ਹੈਨਾ ਪਟਕਾ ਬੰਨ ਕੇ ਚਲੇ ਜਾਂਦੇ ਸੀ, ਸੌਖਾ ਲੱਗਦਾ ਸੀ, ਜਦੋਂ ਕਵਿਸ਼ਰੀ ਕਰਦੇ ਸੀ ਉਦੋਂ ਬੰਨਦੇ ਹੁੰਦੇ ਸੀ, ਉਦੋਂ ਸਾਡੇ ਸਾਡੇ ਸਰ ਬੰਨ ਦਿੰਦੇ ਹੁੰਦੇ ਸੀ, ਤੇ ਉਦੋਂ ਫਿਰ ਇਕਦਮ ਸਿੱਖਣੀ ਪਈ। ਫਿਰ ਪਾਪਾ ਕਹਿੰਦੇ ਵੀ ਸਿੱਖ ਲਾ, ਨਹੀਂ ਫਿਰ ਤੈਨੂੰ ਆਪਣੇ ਆਪ ਨੂੰ ਐਂ ਲੱਗੀ ਜਾਣਾ, ਮੈਨੂੰ ਵਧੀਆ ਨਹੀਂ ਆਉਂਦੀ। ਫਿਰ ਉਹਨਾਂ ਨੇ ਮੈਨੂੰ ਪ੍ਰੈਕਟਿਸ ਕਰਾਉਣੀ ਘਰੇ, ਮਾੜੀ ਮੋਟੀ ਬੰਨਣ ਲੱਗ ਜਾਣੀ, ਹੈਨਾ ਬੰਨ ਬੰਨ ਕੇ। ਵੀ ਫਿਰ ਜਵਾਕਾਂ ਦਾ ਸੁਭਾਅ ਇਹੀ ਹੁੰਦਾ ਵੀ ਤੁਸੀਂ ਜਿੰਨਾ ਚਿਰ ਟਲਦਾ ਟਾਲ ਲਓ, ਜਦੋਂ ਸਿਰ ਤੇ ਪੈ ਗਈ ਫੇਰੇ ਕਰਨਾ। ਫਿਰ ਜਦੋਂ ਸਕੂਲ ਜਾਣਾ ਪਿਆ ਜਿੱਦਣ ਬੰਨਣੀ ਸੀ, ਫਿਰ ਕਹਿੰਦੇ ਹੁਣ ਲੈ ਬੰਨ, ਮੈਂ ਨਹੀਂ ਬੰਨਣੀ ਤੇਰੇ। ਹੁਣ ਫਿਰ ਕਹਿੰਦੇ ਆਪੇ ਬੰਨ ਕੇ ਜਾਏਗਾ ਹੁਣ ਤੂੰ, ਤੈਨੂੰ ਕਿੰਨੇ ਦਿਨ ਹੋ ਗਏ ਕਹਿੰਦੇ ਨੂੰ। ਫਿਰ ਆਪੇ ਹੀ ਬੰਨ ਕੇ ਗਏ ਬਾਈ, ਜਿਵੇਂ ਦੀ ਆਈ। ਫਿਰ ਸਾਰਿਆਂ ਦੀ ਮੜਾਸੇ ਵਾਂਗੂ ਮਾਰੀ ਹੋਈ ਸੀਗੀ ਪੱਗ, ਜਿੰਨੀ ਜਿੰਨੀ ਗਾਉਂਦੀ ਸੀ ਉਹ ਜੇ ਉਹ ਉਮਰ ਦੇ ਵਿੱਚ, ਹੈ ਨਾ। ਪਰ ਉਹ ਵੀ ਵਧੀਆ ਲੱਗਦੀਆਂ ਸੀ।
1: ਅੱਛਾ ਉਦੋਂ ਇਹ ਵੀ ਨਾ, ਹੁਣ ਤੇ ਅੱਜ ਕੱਲ੍ਹ ਟ੍ਰੇਨਿੰਗ ਵੀ ਬੜੇ ਟ੍ਰੇਨਰ ਬੜੇ ਚੱਲ ਪਏ ਨੇ, ਪੱਗਾਂ ਜਿਹੜੇ ਦੱਸ ਦਿੰਦੇ ਸਿਖਾ ਦਿੰਦੇ ਆ, ਜਾਂ ਸੱਦ ਕੇ ਵੀ ਬਣਾ ਲੈਂਦੇ ਆ, ਜਾਂ ਵੀਡੀਓ ਵੀ ਆਪਾਂ ਵੇਖ ਲੈਂਦੇ ਹਾਂ। ਅਤੇ ਆਈ ਥਿੰਕ ਉਹ ਵਾਲਾ ਇੱਕ ਦੌਰ ਹੀ ਵੀ ਜਦੋਂ ਆਪਾਂ ਐਕਸਪੈਰੀਮੈਂਟ ਜੇ ਬੜੇ ਕਰਦੇ ਹੁੰਦੇ ਹਾਂ ਪੱਗਾਂ, ਕਦੀ ਜੂੜੇ 'ਤੇ ਚੜਾ ਚੜਾ ਕੇ ਬੰਨਣੀ, ਵੀ ਇੱਦਾਂ ਮੇਰੀ ਤਿੱਖੀ ਹੋ ਜੇ ਸ਼ਾਇਦ,
0: ਕਦੀ ਜੂੜੇ 'ਤੇ ਬੰਨਦੇ ਰਹੇ ਹਾਂ, ਹੈ ਨਾ। ਸਭ ਤੋਂ ਪਹਿਲਾਂ ਅਸੀਂ ਜਦੋਂ 11ਵੀਂ 'ਚ ਬੰਨਦੇ ਸੀ ਨਾ, ਉਦੋਂ ਜੂੜੇ 'ਤੇ ਹੀ ਬੰਨਦੇ ਰਹੇ ਹਾਂ। ਫਿਰ ਉਹ ਜੂੜੇ 'ਤੇ ਬੰਨਣ ਕਰਕੇ ਇਹ ਹੁੰਦਾ ਸੀ, ਟਾਈਟ ਹੋ ਜਾਂਦੀ ਸੀ ਪੱਗ। ਫਿਰ ਉਹਨਾਂ ਨੇ ਦੱਸਿਆ ਵੀ ਜੂੜੇ ਦੇ ਉੱਤੇ ਨਾ ਬੰਨੋ, ਜੂੜੇ ਨੂੰ ਇੱਥੇ ਕਰ ਲਓ ਅਤੇ ਉੱਦਾਂ ਤੁਸੀਂ ਪੱਗ ਬੰਨੋ ਇੱਥੋਂ, ਹੈ ਨਾ। ਫਿਰ ਬੰਨੋ, ਫਿਰ ਹੌਲੀ ਹੌਲੀ ਬਾਈ ਹੱਥ ਟਿਕਦਾ ਟਿਕਦਾ ਫਿਰ ਹੱਥ ਟਿਕਿਆ ਕਿਤੇ ਜਾ ਕੇ। ਉਦੋਂ ਬਾਕੀ ਵੀ ਸਾਰਿਆਂ ਨੇ, ਜਿਹੜੇ ਮੁੰਡੇ ਬਹੁਤ ਸੋਹਣੀਆਂ ਬੰਨਦੇ ਹੁੰਦੇ ਸੀ ਉਦੋਂ, ਕਈ ਸਾਡੇ ਨਾਲ ਦੇ ਛੋਟੇ ਹੁੰਦੇ ਬੰਨਣ ਲੱਗ ਗਏ ਸੀ, ਉਹਨਾਂ ਨੂੰ ਦੇਖ ਕੇ ਫਿਰ ਜੈਲਸੀ ਹੋਣੀ ਯਾਰ, ਹੈ ਨਾ, ਵੀ ਇਹ ਯਾਰ ਬਾਈ। ਫਿਰ ਉਹਨੂੰ ਪੁੱਛੀ ਜਾਣਾ ਤੂੰ ਕਿਵੇਂ ਬੰਨਦਾ, ਤੂੰ ਕਿਵੇਂ ਕਰਦਾ, ਫਿਰ ਘਰੇ ਜਾ ਜਾ ਪ੍ਰੈਕਟਿਸ ਕਰਨੀ, ਹੈ ਨਾ। ਫਿਰ ਇਹ ਹੁੰਦਾ ਸੀ, ਇਹ ਮੁੰਡਾ ਦਾ ਇਹੀ ਖੂਬਸੂਰਤੀ ਆ, ਹੌਲੀ ਹੌਲੀ ਸਿੱਖਦੇ ਹੋ, ਕਿੰਨਾ ਵਧੀਆ ਤੁਹਾਡਾ ਫਿਰ ਹੱਥ ਆਪੇ ਸਾਫ਼ ਹੁੰਦਾ ਜਾਂਦਾ। ਪਰ ਗੱਲ ਇਹ ਹੁੰਦੀ ਆ ਬਾਈ, ਪੱਗ ਨਾ ਹਰੇਕ ਦੇ ਫੇਸ 'ਤੇ ਜਦੋਂ ਬੰਦਾ ਬੰਨ ਕੇ ਖੜ ਜਾਂਦਾ ਨਾ, ਸੋਹਣੀ ਉਹ ਲੱਗਦੀ,
1: ਸੋਹਣੀ ਉਹ ਹੀ ਲੱਗਦੀ, ਬਿਲਕੁਲ। ਅਤੇ ਕਿਸੇ ਦੀ ਵੇਖੋ ਤਾਂ ਉਹ ਖੁਦ ਬੰਦਾ ਕਈ ਵਾਰੀ ਕਹਿ ਰਿਹਾ ਹੁੰਦਾ, ਯਾਰ ਅੱਜ ਮੇਰੀ ਨਾ ਠੀਕ ਨਹੀਂ ਬੱਜੀ ਪੱਗ, ਪਰ ਜਦੋਂ ਤੁਸੀਂ ਵੇਖਦੇ ਤੁਸੀਂ ਕਹਿੰਦੇ ਯਾਰ
0: ਵੀ ਕੋਈ ਫਰਕ ਤਾਂ ਹੈ ਨਾ
1: ਯਾਰ, ਕਿੱਡੀ ਵਧੀਆ।
0: ਸਹੀ ਗੱਲ, ਸਹੀ ਗੱਲ, ਇੱਕ ਹੁੰਦਾ ਆਪ ਨੂੰ ਬੰਦੇ ਨੂੰ ਵਹਿਮ ਹੋਈ ਜਾਂਦਾ, ਅੱਜ ਮੇਰੀ ਪੱਗ ਥੋੜ੍ਹੀ ਢਿੱਲੀ ਰਹਿ ਗਈ, ਅੱਜ ਮੇਰੀ ਸੈੱਟ ਨਹੀਂ ਆਈ ਪੱਗ। ਪਰ ਦੂਜਾ ਬੰਦਾ, ਮੈਂ ਆਪ ਦੇਖਦਾ ਹੁੰਦਾ, ਮੈਨੂੰ ਕਈ ਵਾਰ ਲੱਗਦਾ ਹੁੰਦਾ, ਮੈਂ ਕਹਿੰਦਾ ਹੁੰਦਾ ਯਾਰ ਅੱਜ ਥੋੜ੍ਹੀ ਜਿਹੀ ਪੱਗ ਠੀਕ ਨਹੀਂ ਲੱਗਦੀ, ਉਹ ਕਹਿੰਦੇ ਯਾਰ ਸੇਮ ਤਾਂ ਹੈਗੀ, ਜਿਹੋ ਜਿਹੀ ਗੱਲ ਸੀ ਉਸ ਜੀ ਉਹ, ਉਹ ਆਪ ਨੂੰ ਵਹਿਮ ਹੋ ਜਾਂਦਾ ਬੰਦੇ ਨੂੰ, ਪਰ ਦੂਜੇ ਨੂੰ ਪੱਗ ਸੋਹਣੀ ਲੱਗਦੀ ਤੁਹਾਡੇ ਬੱਝੀ ਹੋਈ ਹਰੇਕ ਨੂੰ।
1: ਅੱਛਾ ਤੁਹਾਡੇ ਨਾਲ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਫਿਲਮ ਦਸਤਾਰ ਹੈ, ਤਾਂ ਮੇਰਾ ਜੀ ਕਰਦਾ ਵੀ ਅੱਜ ਦਸਤਾਰ 'ਤੇ ਤੁਹਾਡੇ ਨਾਲ ਥੋੜ੍ਹੀਆਂ ਜਿਹੀਆਂ ਗੱਲਾਂ ਬਾਤਾਂ ਹੋ ਜਾਣ ਤੁਹਾਡੇ ਨਾਲ। ਕਈ ਵਾਰੀ ਇੱਦਾਂ ਮਹਿਸੂਸ ਕਰਦੇ ਵੀ ਜਦੋਂ ਆਪਾਂ ਬੰਨਦੇ ਹਾਂ ਆਪਾਂ ਪੱਗ, ਉਸ ਸਮੇਂ ਬਹੁਤ ਕੰਸਨਟ੍ਰੇਸ਼ਨ ਮੰਗਦੀ ਹੈ ਪੱਗ। ਮੈਂ ਕਈ ਵਾਰੀ ਇਹ ਰਿਅਲਾਈਜ਼ ਕਰਦਾ ਵੀ ਪੱਗ ਬੰਨਦੇ ਹਾਂ, ਆਸ ਪਾਸ ਕੋਈ ਗੱਲ ਕੋਈ ਕਿਸੇ ਵੇਲੇ ਕੋਈ ਕਹਿ ਦੇ ਪੁੱਛ ਲਏ, ਅਤੇ ਉਹ
0: ਜਵਾਬ ਨਹੀਂ ਦੇ ਹੁੰਦਾ,
1: ਜਵਾਬ ਨਹੀਂ ਦੇ ਹੁੰਦਾ, ਜਾਂ ਗਾਣਾ ਲਾਗੇ ਲਾਇਆ ਹੋਵੇ ਤਾਂ ਸਾਨੂੰ ਚੇਤਾ ਭੁੱਲ ਜਾਂਦਾ ਵੀ ਅੱਛਾ ਇਹ ਕੀ ਹੀ ਮਤਲਬ ਸੁਣਿਆ ਨਹੀਂ ਆਪਾਂ, ਇੰਨਾ ਜ਼ਿਆਦਾ ਆਪਾਂ ਖੁੱਬ ਜੀ ਦਾ। ਤੁਹਾਡੇ ਨਾਲ ਵੀ ਹੁੰਦੀ ਹੈ?
0: ਮੈਂ ਬਾਈ ਦੇਖੋ, ਮੈਂ ਤੁਹਾਨੂੰ ਮੈਂ ਦੱਸਦਾ ਇੱਕ ਚੀਜ਼, ਇਹ ਸਮਝ ਲਓ ਵੀ ਇਹ ਫਾਦਰ ਸਾਹਿਬ ਉਹਨਾਂ ਤੋਂ ਮਿਲੀ ਹੋਈ ਆ। ਮੈਂ ਜਦੋਂ ਜਿੰਨਾ ਵੀ ਅੱਜ ਮੈਨੂੰ ਕਿੰਨੇ ਸਾਲ ਹੋ ਗਏ ਪੱਗ ਬੰਨਦੇ ਨੂੰ, 90% ਮੰਨ ਲਓ ਸਾਰੇ ਸਾਲਾਂ ਦੇ ਵਿੱਚੋਂ 90% ਆਪਾਂ ਹਰ ਰੋਜ਼ ਮੈਂ ਪੱਗ ਬੰਨਦਾ, 90% ਮੇਰੇ ਕੋਲ ਪਾਠ ਲੱਗਿਆ ਹੁੰਦਾ ਜੀ ਹਮੇਸ਼ਾ। ਮੰਨ ਲਓ ਇਹ ਮੇਰੀ ਪੱਕੀ ਰੂਟੀਨ ਆ ਵੀ ਜਦੋਂ ਪੱਗ ਬੰਨਦੇ ਬੰਨਦਾ ਹੁੰਦਾ ਹੋਊਗਾ ਮੈਂ, ਜੇ ਤਾਂ ਨਿਤਨੇਮ ਮੇਰਾ ਡਨ ਹੋ ਗਿਆ ਪਹਿਲਾਂ ਮੈਂ ਕਰ ਲਿਆ, ਫਿਰ ਤਾਂ ਚੌਪਈ ਸਾਹਿਬ ਲਾ ਲਈਦਾ, ਜੇ ਨਿਤਨੇਮ ਰਹਿੰਦਾ ਤਾਂ ਹੋ ਸਕਦਾ ਆਨੰਦ ਸਾਹਿਬ ਚੱਲਦਾ ਹੋਵੇ। ਤਾਂ ਮੈਂ ਪੱਗ ਬੰਨਦਾ ਹੋਇਆ ਹਮੇਸ਼ਾ ਹੀ ਮਤਲਬ ਮੇਰੀ ਇਹ ਹੁੰਦੀ ਆ ਵੀ ਮੈਂ ਪੱਗ ਬੰਨਣ ਵੇਲੇ ਪਾਠ ਲੱਗਿਆ ਹੋਵੇ, ਅਤੇ ਜਦੋਂ ਲੱਗਿਆ ਹੁੰਦਾ ਤਾਂ ਆਪਣਾ ਜਿਹੜਾ ਦੂਜਾ ਕੰਸਰਨ ਆ ਉਹ ਆਪੇ ਪੈਦਾ ਨਹੀਂ ਹੁੰਦਾ, ਤੁਹਾਨੂੰ ਕੋਈ ਆ ਕੇ ਬੁਲਾਉਂਦਾ ਨਹੀਂ, ਤੁਹਾਨੂੰ ਕੋਈ ਆ ਕੇ ਸਵਾਲ ਨਹੀਂ ਕਰਦਾ, ਕਿਉਂਕਿ ਪੱਗ ਬੰਨਦੇ ਹੋਏ ਸੱਚੀ ਆਪਣਾ ਕਿਸੇ ਨਾਲ ਗੱਲਾਂ ਕਰਨ ਨੂੰ ਜਾਂ ਸਵਾਲ ਜਵਾਬ ਕਰਨ ਨੂੰ ਜੀ ਨਹੀਂ ਕਰਦਾ,
1: ਨਹੀਂ ਕਰਦਾ,
0: ਆਪਾਂ ਪੂਰੇ ਕੰਸਨਟ੍ਰੇਸ਼ਨ ਨਾਲ ਲੱਗੇ ਹੁੰਦੇ ਹਾਂ। ਸੋ ਮੈਨੂੰ ਲੱਗਦਾ ਇਹ, ਚਲੋ ਇੱਕ ਮੇਰੇ ਵੱਲੋਂ ਛੋਟੇ ਵੱਲੋਂ ਤੁਹਾਡੇ ਛੋਟੇ ਭਰਾ ਵੱਲੋਂ ਮੈਸੇਜ ਵੀ ਸਮਝ ਲਓ ਭਰਾਵਾਂ ਨੂੰ ਵੀ ਜਦੋਂ ਬੰਨਦੇ ਹਾਂ ਤਾਂ ਇਹ ਸੋਨੇ 'ਤੇ ਸਾਗੇ ਵਾਲੀ ਗੱਲ ਹੋ ਜਾਂਦੀ ਆ। ਇੱਕ ਤਾਂ ਉਹਦਾ ਮਾਣ ਹੋਰ ਵੱਧ ਜਾਂਦਾ, ਇੱਕ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਜਿਹਨੂੰ ਆਪਾਂ ਸਜਾ ਰਹੇ ਹਾਂ ਇਹ ਸਾਡੇ ਲਈ ਇੰਪੋਰਟੈਂਟ ਚੀਜ਼ ਆ, ਅਤੇ ਇੱਕ ਨਾਲ ਪਾਠ ਹੋ ਜਾਂਦਾ। ਹੋਰ ਇਹ ਤੋਂ ਬਾਅਦ ਮਤਲਬ ਹੋਰ ਇਹ ਤੋਂ ਵਧੀਆ ਕੀ ਹੋਊਗਾ, ਹੈ ਨਾ। ਜਿਹੜੇ ਉਹ 10 ਮਿੰਟ ਆਪਾਂ ਲਾਉਣੇ ਆ, ਮੰਨ ਲਓ 10 ਮਿੰਟ 15 ਮਿੰਟ ਉਦੋਂ ਪਾਠ ਚੱਲਦਾ ਹੋਊ ਆਪਦਾ, ਵੀ ਇੱਕ ਤਾਂ ਆਪਾਂ ਸ਼ਾਂਤ ਰਹਿੰਦੇ ਹਾਂ ਉਹਦੇ ਨਾਲ, ਅਤੇ ਇੱਕ ਧਿਆਨ ਤੁਹਾਡਾ ਉੱਧਰ ਲੱਗਿਆ, ਨਾ ਤੁਹਾਨੂੰ ਕੋਈ ਆ ਕੇ ਬੁਲਾਵੇ ਛੇਤੀ।
1: ਨਾਲੇ ਇੱਕ ਉਸ ਕਈ ਕਈ ਵਾਰ ਨਾ ਇੱਦਾਂ ਦਾ ਧਿਆਨ ਵੀ ਲੱਗ ਜਾਂਦਾ ਬੰਦੇ ਦਾ ਵੀ ਉਹ ਰੱਬ ਦੇ ਵੀ ਸ਼ੁਕਰਾਨਾ ਚ ਆ ਜਾਂਦੀ ਗੱਲ।
0: ਬਿਲਕੁਲ ਬਾਈ, ਬਿਲਕੁਲ
1: ਕਿਆ,
0: ਬਿਲਕੁਲ ਬਿਲਕੁਲ।
1: ਤੇ ਪੱਗ ਦੀ ਇੱਕ ਖਾਸੀਅਤ ਇਹ ਵੀ ਮੰਨੀ ਜਾਂਦੀ, ਕਹਿੰਦੇ ਮੋਢਿਆਂ ਦੀ ਐਕਸਰਸਾਈਜ਼ ਬੜੀ ਵਧੀਆ ਹੋ ਜਾਂਦੀ ਤੁਹਾਡੀ,
0: ਜੇ ਕਿਤੇ 3 ਵਾਰ ਬੰਨਣੀ ਪੈ ਜਾਵੇ ਮੋਢੇ ਦੁਖਣ ਵੀ ਲੱਗ ਜਾਂਦੇ। ਤੁਸੀਂ ਇਹ ਦੇਖੋ ਜਿਹੜੇ ਜਿਹੜੇ ਜਿਹੜੇ ਸਿੰਘ ਦੁਮਾਲੇ ਸਜਾਉਂਦੇ ਵੱਡੇ, ਹੈ ਨਾ, ਮੈਂ ਹੈਰਾਨ ਹੁੰਦਾ ਉਹਨਾਂ ਵੀ ਦੇਖੋ ਕਿੰਨੇ ਬਾਈ ਕਿੰਨੇ ਤਕੜੇ ਸੀ ਆਪਣੇ ਪੁਰਾਣੇ ਤਾਕਤ ਘਟੀ ਹੋਈ ਆ ਜੇ ਸਮਝ ਲਓ ਤੇ ਪਰ ਇਹ ਦੇਖੋ ਵੀ ਇਹੀ ਚੀਜ਼ ਆ ਤੁਸੀਂ ਇਹਨੂੰ ਜਿੱਧਰ ਨੂੰ ਮਰਜ਼ੀ ਆਪਾਂ ਸੋਚ ਲਈਏ ਵੀ ਨਾਲ ਐਕਸਰਸਾਈਜ਼ ਵੀ ਹੋ ਜਾਂਦੀ ਹੈ
1: ਸਾਰਾ ਕੁਝ
0: ਹਨਾ ਤੇ ਨਾਲੇ ਜਦੋਂ ਤੁਸੀਂ ਬੰਨਦੇ ਹੋ ਜੇ ਜਦੋਂ ਬੰਨਦਾ ਬੰਦਾ ਜੇ ਆਪਾਂ ਧਿਆਨ ਨਾਲ ਦੇਖੀਏ ਨਾ ਬਾਈ ਆਪਾਂ ਸੱਚੀ ਇਕੱਲੀ ਪੱਗ ਨਹੀਂ ਬੰਨ ਰਹੇ ਹੁੰਦੇ ਆਪਾਂ ਇੱਕ ਜ਼ਿੰਮੇਵਾਰੀ ਇੱਕ ਮਾਣ ਨਾਲ ਬੰਨ ਰਹੇ ਹੁੰਦੇ ਹਾਂ ਸਿਰ 'ਤੇ ਇੱਕ ਤਾਜ ਦੇ ਰੂਪ 'ਚ ਉਹਨੂੰ ਕੈਰੀ ਕਰਦੇ ਹਾਂ ਹਨਾ ਤੇ ਬਸ ਉਹ ਜਦੋਂ ਆਪਾਂ ਉਹਦੇ ਨਾਲ ਕਿਤੇ ਇਹ ਨਾਲ ਥੋੜ੍ਹਾ ਜਿਹਾ ਰਿਚੁਅਲ ਐਡ ਕਰ ਲਈਏ ਨਾ ਇੱਕ ਪਾਠ ਵਾਲਾ ਬਾਈ ਮੈਂ ਸੱਚੀ ਕਹਿੰਦਾ ਜਦੋਂ ਬੰਦਾ ਸ਼ੀਸ਼ੇ 'ਚ ਦੇਖ ਕੇ ਤੁਰਦਾ ਨਾ ਜਾਂ ਦੇਖਦਾ ਤਾਂ ਉਹਨੂੰ ਉਹ ਸੱਚੀ ਇੱਕ ਰਿਸਪੋਂਸੀਬਿਲਟੀ ਦਾ ਅਹਿਸਾਸ ਵੀ ਨਾਲ ਹੁੰਦਾ
1: ਇੱਕ ਜ਼ਿੰਮੇਵਾਰੀ ਬੰਦਾ ਘਰੋਂ ਲੈ ਕੇ ਹੀ ਨਿਕਲਦਾ
0: ਹਾਂਜੀ
1: ਵਾਪਸ ਆਉਂਦੇ ਫਿਲਮ ਵੱਲ ਅਤੇ ਸ਼ੁਭ ਇੱਛਾਵਾਂ ਤੁਹਾਡੇ ਲਈ ਬਹੁਤ ਬਹੁਤ ਸ਼ੁਭ ਇੱਛਾਵਾਂ ਆਸਟ੍ਰੇਲੀਆ ਵੱਲੋਂ ਇਸ ਵਾਰੀ ਫਿਰ ਰਿਕਾਰਡ ਟੁੱਟਣ
0: ਅਤੇ
1: ਜੋ ਵੀ ਤੁਸੀਂ ਮਨ ਦੇ ਵਿੱਚ ਇੱਕ ਫਿਗਰ ਸੋਚੀ ਦੱਸੀ ਤਾਂ ਨਹੀਂ ਤੁਸੀਂ ਪਰ ਉਹ ਜੋ ਵੀ ਆ ਉਹ ਅਚੀਵ ਹੋਵੇ ਇਸੇ ਤਰ੍ਹਾਂ ਗੇੜੇ ਲੱਗਦੇ ਰਹਿਣ ਜਾਂਦੇ ਜਾਂਦੇ ਤੁਹਾਡੇ ਵੱਲੋਂ ਕੋਈ ਦਸਤਾਰ ਨੂੰ ਜੇ ਆਪਾਂ ਤੁਹਾਡੇ ਵੱਲੋਂ ਕੋਈ ਇੱਕ ਲਾਈਨ ਦੇ ਵਿੱਚ ਜੇ ਕਿਤੇ ਡਿਫਾਈਨ ਕਰਨਾ ਹੋਵੇ
0: ਇੱਕ ਲਾਈਨ 'ਚ ਬਾਈ ਜੇ ਆਪਾਂ ਕਰਨਾ ਹੋਵੇ ਵੈਸੇ ਤਾਂ ਔਖਾ ਹੈ ਜੇ ਕਿਉਂਕਿ ਆਪਣਾ ਇਤਿਹਾਸ ਹਿਸਟਰੀ ਇਹ ਸਾਰੀਆਂ ਚੀਜ਼ਾਂ ਹੀ ਬਹੁਤ ਵੱਡੀਆਂ ਨੇ ਪਰ ਦਸਤਾਰ ਮੈਂ ਇਹੀ ਕਹੂੰਗਾ ਵੀ ਸਾਨੂੰ ਇੱਕ ਮਿਲੀ ਹੋਈ ਲੈਗਸੀ ਆ ਇਹ ਸਾਡੀ ਲੈਗਸੀ ਆ ਇਹ ਮਤਲਬ ਸਿਰਫ ਇਹ ਨਹੀਂ ਹੈਗਾ ਵੀ ਆਪਾਂ ਜਿਵੇਂ ਫਿਲਮ 'ਚ ਵੀ ਡਾਇਲੋਗ ਆਉਂਦਾ ਵੀ ਇਹ ਇਕੱਲਾ ਕੱਪੜਾ ਨਹੀਂ ਆ ਹੈ ਨਾ ਇਹ ਕਹਾਣੀ ਆ ਕਈ ਸਦੀਆਂ ਦੀ ਕਹਾਣੀ ਆ ਇਹ ਕਹਾਣੀ ਆ ਜਿਹੜੀ ਆਪਾਂ ਨਾਲ ਲੈ ਕੇ ਤੁਰਦੇ ਹਾਂ ਜਦੋਂ ਆਪਾਂ ਬੰਨ ਕੇ ਪੱਗ ਤੁਰਦੇ ਹਾਂ ਤਾਂ ਉਹ ਇੱਕ ਕਹਾਣੀ ਆ ਆਪਣੇ ਨਾਲ ਤੁਰੀ ਫਿਰਦੀ ਫਿਰ ਉਹ ਕਹਾਣੀ ਆਪਾਂ ਦੱਸਣੀ ਵੀ ਆ ਲੋਕਾਂ ਨੂੰ ਅਤੇ ਆਪਾਂ ਚੰਗੇ ਤਰੀਕੇ ਨਾਲ ਦੱਸਣੀ ਆ ਸੋ ਜਦੋਂ ਵੀ ਆਪਾਂ

0: ਪੱਗ ਬੰਨੀ ਹੋਈ ਆ, ਤੂੰ ਰਹਿਣ ਦੇ, ਠੀਕ ਆ, ਤੂੰ ਸਾਡੇ ਨਾਲ ਨਾ ਜਾਈ, ਅਸੀਂ ਚਲੇ ਜਾਂਦੇ ਹਾਂ, ਠੀਕ। ਕੋਈ ਵੀ ਇਹੋ ਜਿਹੀਆਂ ਥਾਵਾਂ ਤੇ ਪੱਗ ਜਿੱਥੇ ਨਹੀਂ ਹੋਣੀ ਚਾਹੀਦੀ ਤਾਂ ਆਪਾਂ ਪੱਗ ਵਾਲੇ ਬੰਦੇ ਨੂੰ, ਇਕੱਲਾ ਪੱਗ ਵਾਲਾ ਨਹੀਂ, ਦੂਜਾ ਵੀ ਰੋਕਦਾ, ਹਨਾ। ਸੋ ਇਹ ਆਪਣੀ ਇੱਕ ਲੈਗਸੀ ਆ ਬਾਈ, ਇਹਨੂੰ ਲੈਗਸੀ ਦੇ ਤੌਰ 'ਤੇ ਕੈਰੀ ਕਰੀਏ ਸਾਰੇ ਜਾਣੇ, ਇੱਕ ਮਾਣ ਦੇ ਰੂਪ 'ਚ ਕੈਰੀ ਕਰੀਏ, ਇੱਕ ਜ਼ਿੰਮੇਵਾਰੀ ਦੇ ਤੌਰ 'ਤੇ ਕੈਰੀ ਕਰੀਏ, ਅਤੇ ਪਰਮਾਤਮਾ ਬਲ ਬਖਸ਼ੇ, ਬਲ ਵੀ ਉਹ ਬਖਸ਼ਣ ਵਾਲਾ, ਇਹ ਨਹੀਂ ਹੈਗਾ ਕੋਈ ਬੰਦਾ ਆਪ ਕਰ ਸਕਦਾ, ਪਰ ਇਹ ਇੱਕ ਲਾਈਨ 'ਚ ਤਾਂ ਨਹੀਂ ਡਿਫਾਈਨ ਹੋ ਸਕਦੀ, ਇੱਕ ਲਾਈਨ 'ਚ ਤਾਂ ਆਪਾਂ ਇਹੀ ਕਹਿ ਸਕਦੇ ਹਾਂ ਬਾਈ ਵੀ ਇਹ ਸਾਡਾ ਮਾਣ ਵੀ ਆ, ਸਾਡਾ ਸਨਮਾਨ ਵੀ ਆ, ਅਤੇ ਸਾਡੀ ਇੱਜ਼ਤ ਵੀ ਆ।
1: ਸਹੀ ਗੱਲ ਹੈ ਜੀ, ਅਤੇ ਬਹੁਤ ਧੰਨਵਾਦ ਤੁਹਾਡਾ ਅੱਜ ਖੁੱਲ੍ਹਾ ਸਮਾਂ ਦੇਣ ਦੇ ਲਈ,
0: ਥੈਂਕ ਯੂ,
1: ਇੰਨੀਆਂ ਸੋਹਣੀਆਂ ਪਿਆਰੀਆਂ ਗੱਲਾਂ ਬਾਤਾਂ ਕਰਨ ਦੇ ਲਈ। ਅਤੇ ਇਹਦੇ 17 ਤਰੀਕ ਨੂੰ ਫਿਲਮ ਦੋਸਤੋ ਰਿਲੀਜ਼ ਹੋਣੀ ਆ, ਅਤੇ ਉਸ ਦੇ ਲਈ ਤਰਸੇਮ ਜੱਸੜ ਜੀ ਇਹਨਾਂ ਦੀ ਟੀਮ ਇੱਥੇ ਆਸਟ੍ਰੇਲੀਆ ਦੇ ਵਿੱਚ ਪਹੁੰਚੀ ਆ, ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਨੇ, ਜ਼ਿਆਦਾ ਵੱਡਾ ਜਿੱਥੋਂ ਰੈਵਨਿਊ ਆਉਂਦਾ ਵਾ, ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਕੋਸ਼ਿਸ਼ ਇਹਨਾਂ ਦੀ ਰਹੂਗੀ ਜਾਣ ਦੀ, ਅਤੇ ਜਿੱਥੇ ਜਿੱਥੇ ਵੀ ਜਾਣਗੇ ਉੱਥੇ ਉੱਥੇ ਭਰਵਾਂ ਹੰਕਾਰਾ ਤੁਸੀਂ ਜ਼ਰੂਰ ਦੇਣਾ, ਅਤੇ ਫਿਲਮ ਵੇਖ ਕੇ ਆਪਣੇ ਰਿਵਿਊ, ਆਪਣੀ ਫੀਡਬੈਕ, ਆਪਣੇ ਅੱਜ ਕੱਲ੍ਹ ਹਰ ਇੱਕ ਦਾ ਅਕਾਊਂਟ ਆ ਉੱਥੇ ਉੱਥੇ ਤੁਸੀਂ ਜ਼ਰੂਰ ਪਾਇਓ, ਜਿੱਦਾਂ ਦਾ ਵੀ ਤੁਹਾਨੂੰ ਲੱਗੂਗਾ ਜ਼ਰੂਰ ਇਹਨਾਂ ਤੱਕ ਪਹੁੰਚਾਇਆ ਕਰੋ ਕਿ ਇਹ ਫੀਡਬੈਕ ਕੀ ਆ, ਫਿਲਮ ਕਿੱਦਾਂ, ਤਾਂ ਕਿ ਅਗਲੇ ਜਿਹੜੇ ਪ੍ਰੋਜੈਕਟ ਬਣਨੇ ਉਹਨਾਂ ਵਿੱਚ ਉਹ ਤੁਹਾਡੀ ਫੀਡਬੈਕ ਕੰਮ ਆ ਸਕੇ। ਵਧੀਆ ਲੱਗੀ ਕੋਈ ਤੁਹਾਨੂੰ ਚੀਜ਼ ਤਾਂ ਇਹਨਾਂ ਨੂੰ ਹੱਲਾਸ਼ੇਰੀ ਜ਼ਰੂਰ ਦਿਆ ਕਰੋ ਉਸ ਫੀਡਬੈਕ ਦੇ ਜ਼ਰੀਏ, ਭਾਈ ਤੁਹਾਡੇ ਵੱਲੋਂ ਕੁਛ ਜਾਂਦੇ ਜਾਂਦੇ ਫਿਲਮ ਬਾਰੇ।
0: ਨਹੀਂ, ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਜੀ, ਤੁਸੀਂ ਹਮੇਸ਼ਾ ਬਹੁਤ ਪਿਆਰ ਦਿੱਤਾ, ਸਤਿਕਾਰ ਦਿੱਤਾ, ਉਹ ਮਾਣ ਦੇ ਲਈ ਮੈਂ ਹਮੇਸ਼ਾ ਤੁਹਾਡੇ ਤੁਹਾਡਾ ਰਿਣੀ ਹਾਂ ਜੀ, ਅਤੇ ਪਰਮਾਤਮਾ ਕਿਰਪਾ ਕਰੇ ਆਪਣੇ ਵੱਲੋਂ ਹਮੇਸ਼ਾ ਹੀ ਕੋਸ਼ਿਸ਼ ਰਹੂਗੀ ਜੀ ਵੀ ਤੁਹਾਨੂੰ ਜੋ ਕੰਟੈਂਟ ਤੁਸੀਂ ਮੈਤੋਂ ਐਕਸਪੈਕਟ ਕਰਦੇ ਹੋ ਉਦੋਂ ਦਾ ਕੰਟੈਂਟ ਬਣਾਈਏ। ਡੈਫੀਨੇਟਲੀ ਸਿਨੇਮਾ ਆਪਣੇ ਇੰਟਰਟੇਨਮੈਂਟ ਦਾ ਸੋਰਸ ਆ, ਤੁਸੀਂ ਸਿਨੇਮੇ ਜਾਓਗੇ, ਫਿਲਮ ਨੂੰ ਇੰਜੋਏ ਕਰੋਗੇ ਜੀ, ਪਰ ਇੱਕ ਵਧੀਆ ਮੂਵੀ ਹੋਊਗੀ ਜਿਹੜੀ ਤੁਹਾਨੂੰ ਲੱਗੂਗਾ ਵੀ ਹਾਂ ਅਸੀਂ ਦੇਖੀ, ਅਤੇ ਅੱਗੇ ਤੋਂ ਵੀ ਇਹੀ ਰਹੂਗਾ ਜੀ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਆ ਜੀ, ਜ਼ਰੂਰ ਤੁਹਾਡੇ ਸਾਥ ਦੀ ਕਾਮਨਾ ਕਰਦਾ ਹਮੇਸ਼ਾ। 17 ਜੁਲਾਈ ਨੂੰ ਫਿਲਮ ਆ ਜਾਣੀ ਹੈ ਜੀ, ਤੁਸੀਂ ਫੈਮਿਲੀ ਨਾਲ ਜਾ ਕੇ ਜ਼ਰੂਰ ਸਾਰੇ ਜਾਣੇ ਦੇਖਿਓ, ਇੱਕ ਪੰਜਾਬੀ ਹੋਣ ਦੇ ਨਾਤੇ, ਇੱਕ ਪੰਜਾਬੀ ਫਿਲਮ ਦੇ ਨਾਤੇ, ਟਰੂ ਇਵੈਂਟਸ ਦੇ ਨਾਤੇ, ਇੱਕ ਜ਼ਿੰਮੇਵਾਰੀ ਦੇ ਰੂਪ 'ਚ ਵੀ, ਅਤੇ ਇੱਕ ਫਿਲਮ ਨੂੰ ਮਾਨਣ ਦੇ, ਇੰਜੋਏ ਕਰਨ ਦੇ, ਸਿਨੇਮੇ ਦੇ ਰੂਪ ਦੇ ਵਿੱਚ ਵੀ ਜ਼ਰੂਰ ਸਾਰੇ ਜਾਣੇ ਜਾਇਓ ਜੀ।
1: ਜੀ ਬਹੁਤ ਧੰਨਵਾਦ ਤੁਹਾਡਾ ਸਾਡੇ ਸਾਰੇ ਸਰੋਤਿਆਂ ਦੇ ਵੱਲੋਂ ਵੀ, ਅਤੇ ਰੱਬ ਕਰੇ ਕਿ ਇਹੋ ਜਿਹੀਆਂ ਫਿਲਮਾਂ ਇੱਦਾਂ ਦੇ ਕੰਸੈਪਟ ਜਿਹੜੇ ਆ ਵੱਡੀ ਕਾਮਯਾਬੀ ਦੇ ਕੇ ਜਾਣ। ਅਤੇ ਧੰਨਵਾਦ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਆ ਕੇ ਅਤੇ ਸਮਾਂ ਦੇਣ ਦੇ ਲਈ।
0: ਥੈਂਕ ਯੂ ਬਾਈ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
1: ਸਤਿ ਸ਼੍ਰੀ ਅਕਾਲ ਜੀ ਦੋਸਤੋ, ਫੁੱਲ ਫਿਲਮ 17 ਤਰੀਕ ਨੂੰ ਦਸਤਾਰ ਰਿਲੀਜ਼ ਹੋ ਜਾਣੀ ਹੈ, ਅਤੇ ਹੁਣ ਤੁਹਾਡੇ ਕੋਲੋਂ ਰੇਡੀਓ ਤੋਂ ਆਪਾਂ ਇਜਾਜ਼ਤ ਲੈਂਦੇ ਹਾਂ। ਲਾਈਵ ਤੁਸੀਂ ਸੁਣ ਰਹੇ ਸੀ ਸਾਡੀ ਗੱਲਬਾਤ, ਤਾਂ ਜ਼ਰੂਰ ਜਦੋਂ ਵੀ ਕਿਤੇ ਫਿਲਮ ਵੇਖੋਗੇ ਆਪਣੀ ਫੀਡਬੈਕ ਜ਼ਰੂਰ ਇਹਨਾਂ ਤੱਕ ਪਹੁੰਚਾਇਓ, ਸਾਡੇ ਤੱਕ ਪਹੁੰਚਾਇਓ, ਆਪਣੇ ਲਾਗਲੇ ਸਿਨੇਮੇ ਘਰਾਂ ਦੇ ਵਿੱਚ ਤੁਸੀਂ ਬੁਕਿੰਗ ਕਰਵਾ ਸਕਦੇ ਹੋ। ਸੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਇਸ ਫਿਲਮ ਦੇ ਵਿੱਚੋਂ ਹੀ ਇੱਕ ਗਾਣਾ ਜਿਹੜਾ ਕਾਫੀ ਪਸੰਦ ਕੀਤਾ ਜਾ ਰਿਹਾ, ਆਓ ਇਸ ਗਾਣੇ ਦੇ ਨਾਲ ਸਮਾਪਤੀ ਕਰਦੇ ਹਾਂ ਅੱਜ ਦੀ ਗੱਲਬਾਤ ਦੀ। ਰੇਡੀਓ ਹਾਂਜੀ 1674।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲੱਗੇ ਸੀ ਨੀ ਘੁੰਗਰੂ ਤੇਰਿਆਂ ਪੈਰਾਂ ਦੇ, ਕਿ ਗੇੜਾ ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ, ਸਾਡੀ ਝਾਂਜਰ ਵਿਹੜੇ ਗਹਿਰਾਂ ਦੇ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ।

0: ਸਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: Hi man, I'm Saiko Mirbai from Manipur, Commonwealth champion, gold medalist. Sunte rahiye radio Hanji.
3: Bale bale bale.
2: Bale bale bale.
3: Thank you.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
0: ਲਾਦੇ ਫੇਰ
3: ਹਾਂਜੀ ਹਾਂਜੀ ਓਏ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਗੌੜੀ ਸੁਖਮਣੀ ਮਹੱਲਾ ਪੰਜਵਾਂ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਟਾਵੋ
1: ਸਿਮਰੋ ਜਸਪ ਸੁੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਇਕਾਖਰ
1: ਕੈ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਕੁਨ ਸੰਗ ਮੋਹੇ ਉਧਾਰੋ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਂਦਨ ਜਾਗੈ
1: ਪ੍ਰਭ ਕੈ ਸਿਮਰਨ ਭਉਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬਨ ਦਾ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸਿਤ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਾਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੇ ਬੇਮੁਤਾ ਜੀ ਪ੍ਰਭ ਕੋ ਸਿਮਰੈ ਸੀ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਝੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਨ ਕੁਰ ਪਵ ਮਾਇਆ ਨਾਨਕ ਤਿੰਜਨ ਸਰਨੀ ਪਿਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਗ ਬੇਦੋ ਪਾਏ
1: ਹਰ ਸਿਮਰਨ ਪੈਸੇ ਜਤੀ ਦਾ ਤੇ ਹਰ ਸਿਮਰਨ ਨੀਚੋ ਕੁੰਜ ਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਅੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹਿ ਮਹਾ ਭੈਣ ਦੂਤ ਜਮਦਾ ਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹਿ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਗਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਹੋਏ ਸੁਖੀਆ
1: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਟਤ ਨਾਹੀ ਕੋ ਲਖਬਾਹੀ ਨਾਮ ਜਪੈ ਤੈ ਪਾਰ ਪਰਾਹੀ
0: ਅਨਕ ਬਗਨ ਜਹਿ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੋ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬੇਅੰਤ ਪ੍ਰੋਗਾਮ ਤੇ ਹਰ ਕੇ ਨਾਮ ਕੀ ਤੂੰ ਉੱਪਰ ਛਾਮ
0: ਜਹਾਂ ਤਿਰਖਾ ਮਨ ਤੁਝ ਆਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ ਸੰਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮਨ ਤਨ ਰੰਗ ਰਤੇ ਰੰਗ ਏ ਕੈ ਨਾਨਕ ਜਨ ਕੈ ਬਿਰਦ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੈ ਨਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭਉ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਦਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਤ ਪ੍ਰਗਟਨੀ ਛਪੈ
1: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰਤ ਸਭ ਨਸੈ
1: ਸੰਤ ਕਾ ਸੰਗ ਮੁੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤੇ ਆਗਮਨ ਮੱਧੇ ਫਿਰਿਆ ਕਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕੱਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਤ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੋ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰ ਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਿਨ ਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸ ਸਿੰਘ ਕੋ ਪਵਦਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਨੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਤ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਣਤਾ ਸੰਘਰਸ ਹੈ
1: ਇਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾ ਤਿਸਿਓ ਪੀਟ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਦ ਪਾਵੇ ਤਾਂ ਸੋ ਮੂੜਾ ਮਨ ਹਿਲਾਵੇ
1: ਜੋ ਠਾਕਰ ਸਰ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੇ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇਪ ਉਧਾਰੈ ਧੋਏ ਗਰਤ ਪੀਰ ਪ੍ਰਸਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਇਆ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਇ ਤਾ ਸੋ ਪੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਤੂੰ ਠਾਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾ ਵੈ ਪਤ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਦਰਸ਼ਨ ਪਾਇਆ।
0: ਅਗਣਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ।
1: ਆਪਣੀ ਅਮਾਨ ਕਛ ਬਹੁਰ ਸਾਲੇ, ਅਗਿਆਨੀ ਮਨ ਰੋਸ ਕਰੇ।
0: ਆਪਣੀ ਪ੍ਰਤੀਤ ਆਪੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ।
1: ਜਿਸ ਕੀ ਬਸਤੀ ਸਾਗੇ ਰਾਖੈ, ਪਪਕੀ ਆਗਿਆ ਮਾਨੇ ਮਾਥੈ।
0: ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਯਾਲ।
1: ਅਨਕ ਪਾਤ ਮਾਇਆ ਕੇ ਸਰ ਪਰ ਹੋਵਤ ਜਾਨ ਅਨੇਕ।
0: ਬਿਰਕੀ ਛਾਇਆ ਸੋ ਰੰਗ ਲਾਵੈ, ਉਹ ਬਿਨ ਸਹਿ ਉਹ ਮਨ ਪਛਤਾਵੈ।
1: ਜੋਤੀ ਸਹਿ ਸੋ ਚਾਲਣ ਹਾਰ, ਲਪਟ ਰਹੋ ਤੈ ਅੰਧ ਅੰਧਾਰ।
0: ਬਟਾਊ ਸਿਓ ਜੋ ਲਾਵੈ ਨੇਹ, ਤਾਂ ਕੋ ਹਾਥ ਨਾ ਆਵੈ ਕੇ।
1: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ।
0: ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹੋ ਮੈਂ ਮਮਤਾ ਮਾਇਆ।
1: ਮਿਥਿਆ ਰਾਜੁ ਮੰਤਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ।
0: ਮਿਥਿਆ ਰਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇ ਖਸਤਾ।
1: ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪ ਉਪਰ ਕਰਤ ਗੁਮਾਨ।
0: ਅਸਤਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ।
1: ਮਿਥਿਆ ਸਰਨ ਪਰ ਨਿੰਦਾ ਸੁਣੇ, ਮਿਥਿਆ ਹਸ ਪਰ ਦਰਬ ਕੁਹਿਰੇ।
0: ਮਿਥਿਆ ਨੇਤਰ ਪੇਖਤ ਪਰ ਤਿਰ ਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾ।
1: ਮਿਥਿਆ ਚਿੰਨ ਪਰ ਵਿਕਾਰ ਕੁਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ।
0: ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਵਿਕਾਰਾ।
1: ਬਿਨ ਮੂਜੇ ਮਿਥਿਆ ਸਭ ਪੈ, ਸਫਲ ਦੇ ਨਾਨਕ ਹਰ ਹਰ ਨਾਮ ਲੈ।
0: ਬਿਰਥੀ ਸਾਖਤ ਕੀ ਆਰ ਜਾ, ਸੱਚ ਬਿਨਾ ਕਹਿ ਹੋਵਤ ਸੂਚਾ।
1: ਬਿਰਥਾ ਨਾਮ ਬਿਨਾ ਤਨ ਅੰਧ, ਮੁਖਾਵਤਾ ਕਹਿ ਦੁਰਗੰਧ।
0: ਬਿਨ ਸਿਮਰਨ ਬਿਨ ਰੈਣ ਬਿਰਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ।
1: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ, ਜੋ ਕਿਰਪਾ ਤੇ ਨਿਰਾਰ ਧਾਮ।
0: ਧਨ ਧਨ ਤੇ ਜਨ ਜਿਹ ਘਟ ਬਸਿਓ, ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ।
1: ਰਹਿਤ ਵਰ ਕਛ ਅਵਰ ਕਮਾਵਤ, ਮਾਨੀ ਪੀਤ ਮਖੋ ਗੰਡਲਾਵਤ।
0: ਜਾਨਨ ਹਾਰ ਪ੍ਰਭੂ ਪਰਵੀਨ, ਬਾਹਰ ਭੇਖ ਨ ਕਾਹੂ ਭੀਨ।
1: ਔਰ ਉਪਦੇਸ਼ੈ ਆਪਣਾ ਕਰੈ, ਆਵਤ ਜਾਵਤ ਜਨ ਮੈਂ ਮਰੈ।
0: ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਧਰੈ ਸੰਸਾਰ।
1: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ, ਨਾਨਕ ਉਂਜਨ ਚਨ ਪ੍ਰਾਤਾ।
0: ਕਰੋ ਬੇਨਤੀ ਪਾਰ ਬ੍ਰਹਮ, ਸਭ ਜਾਣੈ ਆਪਣਾ ਕੀਆ ਆਪਹਿ ਮਾਨੈ।
1: ਆਪੇ ਆਪ ਆਪ ਕਰਤ ਨਵੇਰਾ, ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ।
0: ਉਪਾਵ ਸਿਆਣਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ।
1: ਪਾਵੈ ਤਿਸ ਲੈ ਲੜ ਲਾਏ, ਥਾਂ ਥਨੰਤਰ ਰਿਹਾ ਸਮਾਏ।
0: ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ।
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗ ਜਨਾ ਕੈ ਮਨ ਵਿਸਰਾਮ। 8-5 ਸਲੋਕ।
0: ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹਮੇਵ। ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ।
0: ਜੇ ਪ੍ਰਸਾਦ ਸੁਗੰਧ ਤਨ ਲਾਵੈ, ਤਿਸ ਕੋ ਸਿਮਰਤ ਪਰਮਤ ਪਾਵੈ।
1: ਜੇ ਪ੍ਰਸਾਦ ਵਸੇ ਸੁਖ ਮੰਦਰ, ਤਿਸੇ ਧਿਆਇ ਸਦਾ ਮਨ ਅੰਦਰ।
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, 8 ਪਹਿਰ ਸਿਮਰੋ ਤਿਸ ਰਸਨਾ।
1: ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ।
0: ਜੇ ਪ੍ਰਸਾਦ ਪਾਠ ਪਟੰਬਰ ਹੰਢਾਵੈ, ਤਿਸੈ ਤਿਆਕਾ ਤਵ ਲੁਭਾਵੈ।
1: ਜੇ ਪ੍ਰਸਾਦ ਸੁਸੇ ਸੁਈ ਜੈ, ਮਨ 8 ਪਹਿਰ ਤਾਕਾ ਜਸ ਗਵੀ ਜੈ।
0: ਜੇ ਪ੍ਰਸਾਦ ਤੁਧ ਸਭ ਕੋ ਮਾਨੈ, ਮੁਖਤਾ ਕੋ ਜਸ ਰਸਨ ਬਖਾਨੈ।
1: ਜੇ ਪ੍ਰਸਾਦ ਤੇ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ।
0: ਪ੍ਰਭ ਜੀ ਜਪਤ ਦਰ ਗੈ ਮਾਨ, ਪਾਵੈ ਨਾਨਕ ਪਤ ਸੇਤੀ ਘਰ ਜਾਵੈ।
1: ਜੇ ਪ੍ਰਸਾਦ ਔਰੋ ਕੰਚਨ ਦੇਹੀ, ਲਿਵ ਲਾਓ ਤਿਸ ਨਾਮ ਸਨੇਹੀ।
0: ਜੇ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ।
1: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੈ, ਮਨ ਸੰਨੀ ਪ੍ਰਭ ਠਾਕਰ ਪ੍ਰਭ ਤਾਕੈ।
0: ਜੇ ਪ੍ਰਸਾਦ ਤੁਜ ਕੋ ਨ ਪਹੁੰਚੈ, ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ।
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ, ਨਾਨਕ ਤਾ ਕੀ ਭਗਤ ਕਰੇ।
0: ਜੇ ਪ੍ਰਸਾਦ ਆਭੂਖਣ ਪਹਿਰੀ ਜੈ, ਮਨ ਤਿਨ ਸਿਮਰਤ ਕਿਉਂ ਆਲਸ ਕੀਜੈ।
1: ਜੇ ਪ੍ਰਸਾਦ ਅਸੁਹਸਤ ਅਸਵਾਰੀ, ਮਨ ਤਿਸ ਕੋ ਕਬੂ ਨਾ ਵਿਸਾਰੀ।
0: ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਖ ਪੁਰੋ ਪ੍ਰਭ ਆਪਣੇ ਮਨਾ।
1: ਜਿਨ ਤੇਰੀ ਮਨ ਬੰਤ ਬਨਾਈ, ਉਠਤ ਬੈਠ ਸਤ ਸਹਿਤੇ ਆਈ।
0: ਸਹਿਤੇ ਆ ਜੋ ਇੱਕ ਅਲਖ ਹੈ, ਇਹਾ ਉਹਾ ਨਾਨਕ ਤੇਰੀ ਰੱਖੈ।
1: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ, ਮਨ 8 ਪਹਿਰ ਕਰ ਤਿਸਕਾ ਧਿਆਨ।
0: ਜੇ ਪ੍ਰਸਾਦ ਤੂੰ ਆਚਾਰ ਬਿਹਾਰੀ, ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ।
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ।
0: ਜੇ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तू जीव लख होवे लख होवे लख वीस लख लख गेड़ा आखिए एक नाम जगदीश।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: हाँ भाई सिडनी वालियो, तुसी सुन रहे हो सिडनी दा अपना इंडियन रेडियो स्टेशन रेडियो हांजी।
1: थोड़े मोडे नाल मोडा मिला के थोड़ी तरक्की दी राह नूं होर भी सौखा अते सुरक्षित बनाउण दा वादा करदा है वेरी बी टोयोटा।
2: जिते है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन लई जो ने एक दहाके तों वेरी बी टोयोटा दे नाल।
1: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग। वेरी बी टोयोटा द स्मार्ट चॉइस।
3: आस करदे हां दिन तुहाडा वधिया जा रहा होएगा, चढ़दी कला दे विच होगे, कर रहे होगे, शुकराना उस रब दा, इस चढ़दी कला दे लई चेहरे ते होएगी मुस्कुराहट। जेकर नहीं ते आओ सब तो पहला चेहरे ते खुशी लैके आईए। ते बिल्कुल इसे तरह दे नाल इस खुशी नूं अपने चेहरे ते सजा के रखियो। समा चुका अज की कहानी का, सवेरे सवेरे का समा सी, सूरज की हल्की हल्की जी सुनहरी रोशनी चार छफेरे दिखती, इदा लगता जिदा जिदा यह सारे रुख सारे फुल रोशन आ गए हो। सड़क के उत्ते हाले बिल्कुल चुप चाँद सी, कोई टावा टावा जहा आता जाता, जेसी तां आवाज चाह वाली दुकानों के उत्ते भांडे खड़कन दी, किसी पास्यों दोधी की हल्की जी आवाज, किसी पास्यों हल्के हल्के जे लोगों की सैर करन दी निकी निकी जी फुस फुस। हाले को बहुत ही आवाजाही नहीं सी हुई, वेख्या जाए तो हवा के विच ताजी बन रही ब्रैड की जां फिर किसी किसी घर सवेरे सवेरे बन रहे नाश्ते की खुशबू, बड़ा सोहना प्यारा जिहा माहौल चाल सवेरे सवेरे के समय। पर यह सब कुछ दे विच एक उच्ची देनी आवाज आई, इस सब कुछ नूं सारे सन्नाटे नूं चीरती हुई। वो आवाज सी, अखबार लै लो, ताजियां खबरां, अज दे ताजा समाचार। शायद ये आवाजां तुहानूं पुराने समय च लै गईआं होण। लगभग 45 तों 50 साल दी उम्र दे विच होऊगा ये अखबार सुट्टण वाला। खौरे क्यों हाले भी इनू काका कहिंदे सी। हर रोज़ उहदा इक्को ही अंदाज, इन्ना ही गलियां दे विच हर रोज़ उह घूमदा अखबारां वंडदा। ढेर सारिया अखबारां दे नाल शुरू करदा ते हौली हौली जदों गली चों वापस मुड़दा ते लगभग खाली हुंदा। खौरे इन्नियां अखबारां चुक चुक के उहदा शरीर भी हुण हल्का जिहा झुक गया सी अगे नूं, पर आवाज़ दे विच उही दम। दसण वाले दसदे ने कि इहदी आवाज़ दे विच इन्नी मड़किया हाले तक भी इन्नी गड़किया कि घर दे किसी भी कोने च होईए पता लग जांदा कि आ गया। वैसे भी इहदे बारे कहिंदे ने कि इहदा गाहक कोई पहले दिन तों टुट्टिया ही नहीं। शायद इसे करके सारे प्यार दे नाल इहनूं काका काका कहिंदे ने। काका अखबार वाला आ गया, काका आया कि नहीं आया, की कहिंदी अज काके दी अखबार। इस रूट दे उत्ते जिन्हें भी गाहक सी उहदे लई सारे खास, सारे उहदे नाल अपना दुख सुख करदे, पर एक गाहक ज़्यादा खास सी, नां सी शांतामा। उम्र होगी कोई करीब 80 के आस पास, वाल ते हुण चिट्टे हो गए सी, चेहरे ते हुण झुरड़ियां आ गईआं सी, कमर बिल्कुल अगे नूं झुक गई सी कमान वांगू, पर मत्थे दे उत्ते हमेशा लाल बिंदी ला के रखदी मोटी वाली। उहदा घर लगभग गली दे बिल्कुल अखीर दे उत्ते सी, जित्थों तक पहुँचते पहुँचते काके कोल इक्का दुक्का अखबारां ही रह जांदियां, पर उहदे लई उह बचा के जरूर रखदा। ਵੇਖਿਆ ਜਾਵੇ ਤਾਂ ਗਲੀ ਦੇ ਵਿੱਚ ਉਹਦੇ ਤੱਕ ਪਹੁੰਚਦਿਆਂ ਕਾਕੇ ਦੇ ਸਾਹ ਵੀ ਫੁੱਲ ਜਾਂਦੇ। ਪਰ ਮਜਾਲ ਹੈ, ਕੋਈ ਉਹ ਨਾਂਗਾ ਪਾ ਦੇ। ਬਿਨਾਂ ਨਾਂਗੇ ਹਰ ਰੋਜ਼ ਉੱਥੋਂ ਤੱਕ ਅਖਬਾਰ ਪਹੁੰਚਾਉਂਦਾ। ਉਹਨੂੰ ਪਤਾ ਸੀ ਉਹਦਾ ਕਿੱਦਾਂ ਦਾ ਸੁਭਾਅ। ਦੋਵਾਂ ਦਾ ਸ਼ਾਇਦ ਆਪਸ ਦੇ ਵਿੱਚ ਪ੍ਰੇਮ ਵੀ ਸੀ, ਇੱਕ ਦੂਸਰੇ ਦੇ ਦਿਲ ਦੀਆਂ ਜਾਣਦੇ ਸੀ। ਅੰਮਾ ਹਮੇਸ਼ਾ ਦਰਵਾਜ਼ੇ ਦੇ ਉੱਤੇ ਖੜੀ ਰਹਿੰਦੀ, ਇੰਤਜ਼ਾਰ ਕਰਦੀ ਕਦੋਂ ਕਾਕਾ ਅਖਬਾਰ ਲੈ ਕੇ ਆਊਗਾ। ਅਤੇ ਜਿੱਦਾਂ ਹੀ ਕਾਕਾ ਅਖਬਾਰ ਲੈ ਕੇ ਆਉਂਦਾ, ਉਹਦੇ ਚਿਹਰੇ ਦੇ ਉੱਤੇ ਇੱਕ ਹਲਕੀ ਜਿਹੀ ਮੁਸਕਾਨ ਪਸਰ ਜਾਂਦੀ। ਆਪਣੇ ਆਪ ਹੀ ਸ਼ਾਇਦ ਉਹਦੇ ਮੂੰਹੋਂ ਨਿਕਲਦਾ, ਆ ਗਿਆ ਕਾਕਾ। ਪਤਾ ਨਹੀਂ ਕਿਹਨੂੰ ਪੁੱਛਦੀ ਸੀ। ਪਰ ਮਜਾਲ ਕੀ ਆ ਕਿ ਕਾਕਾ ਉਹਦੇ ਘਰੋਂ ਛੇਤੀ ਨਿਕਲ ਜਾਵੇ, ਘਰ ਦੇ ਬਾਹਰ ਹੀ ਖਿਲਾਰ ਲੈਂਦੀ। ਚੱਲ ਕਾਕਾ, ਦੱਸ ਦੇਸ਼ ਦੁਨੀਆ ਦੇ ਵਿੱਚ ਕੀ ਵਾਪਰ ਰਿਹਾ, ਮੈਨੂੰ ਖਬਰਾਂ ਪੜ੍ਹ ਕੇ ਸੁਣਾ। ਇੱਦਾਂ ਨਹੀਂ ਤੂੰ ਜਾ ਸਕਦਾ। ਉਹਦੀਆਂ ਅੱਖਾਂ ਦੇ ਵਿੱਚ ਜਿੱਦਾਂ ਜਗਿਆਸਾ ਹੁੰਦੀ ਕਿ ਅੱਜ ਆਸ ਪਾਸ ਹੋਇਆ ਕੀ ਆ, ਕੀ ਵਾਪਰਿਆ। ਸ਼ਾਇਦ ਉਹ ਅਨਪੜ੍ਹ ਸੀ, ਖੁਦ ਨਹੀਂ ਸੀ ਪੜ੍ਹ ਸਕਦੀ। ਸੋ ਹਰ ਰੋਜ਼ ਕਾਕਾ ਉਹਨੂੰ ਅਖਬਾਰ ਪੜ੍ਹ ਕੇ ਸੁਣਾਉਂਦਾ, ਖਾਸ ਸੁਰਖੀਆਂ ਨੂੰ ਸੁਣਾ ਕੇ ਫਿਰ ਉੱਥੋਂ ਜਾ ਸਕਦਾ ਸੀ ਉਹ। ਕਦੀ ਉਹ ਚੱਲ ਰਹੀ ਰਾਜਨੀਤੀ ਦੀਆਂ ਖਬਰਾਂ, ਕਦੀ ਖੇਡਾਂ ਦੀਆਂ, ਕਿੰਨੇ ਕਿੰਨਾ ਸਕੋਰ ਮਾਰਿਆ। ਬਹੁਤੀਆਂ ਖੇਡਾਂ ਦਾ ਤਾਂ ਉਹਨੂੰ ਪਤਾ ਵੀ ਨਹੀਂ, ਪਰ ਪੁੱਛਦੀ ਜ਼ਰੂਰ। ਇੱਥੋਂ ਤੱਕ ਹੁੰਦੇ ਹੋਏ ਫਿਲਮੀ ਗੱਪਸ਼ਪ ਹਰ ਇੱਕ ਚੀਜ਼ ਅਖਬਾਰ ਦੇ ਵਿੱਚੋਂ ਜਿੰਨਾ ਚਿਰ ਕਾਕਾ ਦੱਸ ਨਾ ਲੈਂਦਾ, ਮਜਾ ਲਿਆ ਕਿ ਉਹ ਵਾਪਸ ਮੁੜੇ। ਇੱਕ ਦਿਨ ਕਾਕੇ ਨੇ ਹੱਸਦੇ ਹੋਇਆ ਕਿਹਾ, ਅੰਮਾ ਤੁਹਾਨੂੰ ਕੀ ਸਮਝ ਆਉਂਦੀ ਹੈ ਨਾ ਖਬਰਾਂ ਦੀ। ਮੈਂ ਵੇਹਨਾ ਬਹੁਤੀਆਂ ਜਨਾਨੀਆਂ ਨੂੰ ਤਾਂ ਰਾਜਨੀਤੀ ਦੇ ਵਿੱਚ ਕੋਈ ਦਿਲਚਸਪੀ ਹੁੰਦੀ ਨਹੀਂ, ਤੁਹਾਡੀ ਕੀ ਦਿਲਚਸਪੀ ਰਹਿੰਦੀ ਹੈ ਹਮੇਸ਼ਾ। ਅੰਮਾ ਹਲਕੀ ਜਿਹੀ ਮੁਸਕਰਾਈ ਅਤੇ ਜਵਾਬ ਦਿੱਤਾ, ਬੇਟਾ ਖਬਰਾਂ ਹੁੰਦੀਆਂ ਨੇ ਨਾ, ਅਤੇ ਇੱਦਾਂ ਲੱਗਦਾ ਇਹ ਦੁਨੀਆ ਮੇਰੀ ਆਪਣੀ ਆਪਣੀ ਆ। ਮੈਂ ਇਸ ਦੁਨੀਆ ਬਾਰੇ ਜਾਣਦੀ ਹਾਂ, ਅਤੇ ਮੈਨੂੰ ਇੱਦਾਂ ਲੱਗਦਾ ਇਹ ਦੁਨੀਆ ਮੇਰੇ ਬਾਰੇ ਵੀ ਜਾਣ ਰਹੀ ਆ। ਨਹੀਂ ਤਾਂ ਫਿਰ ਇਸ ਬੁਢਾਪੇ ਦੇ ਵਿੱਚ ਹੋਰ ਸਾਥ ਹੈ ਹੀ ਕੌਣ। ਇਸ ਘਰ ਦੇ ਵਿੱਚ ਇਕੱਲੀ ਰਹਿੰਦੀ ਹਾਂ, ਨਹੀਂ ਤਾਂ ਬੁੱਢੇ ਬਾਰੇ ਇਕੱਲਾਪਨ ਵੱਢ ਵੱਢ ਖਾ ਜਾਂਦਾ। ਤੂੰ ਨਹੀਂ ਸਮਝੇਂਗਾ ਹਾਲੇ, ਕਰਮਾਲਾ ਹੈ ਜੇ ਤੇਰੇ ਕੋਲ ਸਾਥ ਹੈ ਤਾਂ। ਪਤਾ ਨਹੀਂ ਕਿਉਂ ਪਰ ਇੱਦਾਂ ਲੱਗਦਾ ਸੀ ਜਿੱਦਾਂ ਅਖਬਾਰਾਂ ਵਾਲੇ ਕਾਕੇ ਨੂੰ ਇਹ ਗੱਲ ਦਿਲ 'ਤੇ ਜਾ ਵੱਜੀ। ਉਸ ਦਿਨ ਤੋਂ ਬਾਅਦ ਕਾਕੇ ਨੇ ਕਦੀ ਇਹ ਸਵਾਲ ਨਹੀਂ ਪੁੱਛਿਆ, ਅਤੇ ਨਾ ਹੀ ਕਦੀ ਨੌਬਤ ਆਈ ਇਹ ਕਹਿਣ ਦੀ ਕਿ ਅੱਜ ਮੈਂ ਛੇਤੀ ਜਾਣਾ। ਆਉਂਦਾ ਅਖਬਾਰ ਰੱਖਦਾ, ਆਰਾਮ ਦੇ ਨਾਲ ਸਾਰੀਆਂ ਸੁਰਖੀਆਂ ਦੱਸਦਾ, ਅਤੇ ਫਿਰ ਇਜਾਜ਼ਤ ਲੈ ਕੇ ਜਾਂਦਾ। ਗਲੀ ਦੇ ਲੋਕਾਂ ਨੇ ਵੀ ਇਹ ਚੀਜ਼ ਨੋਟ ਕੀਤੀ। ਪਰ ਅੱਜ ਸਵੇਰ ਇੱਕ ਐਸੀ ਚੜ੍ਹੀ ਜਦੋਂ ਬਾਕੀ ਸਾਰਾ ਕੁਛ ਉਸੇ ਤਰ੍ਹਾਂ ਸੀ। ਗਲੀ ਦੇ ਵਿੱਚ ਮਾਂਜੇ ਦੀ ਆਵਾਜ਼ ਹੈ, ਹਲਕੀ ਹਲਕੀ ਉੱਡਦੀ ਧੂੜ ਹੈ, ਉਹੀ ਚਾਹ ਦੀ ਮਹਿਕ, ਘਰਾਂ ਦੇ ਵਿੱਚੋਂ ਨਾਸ਼ਤੇ ਦੀ ਹਲਕੀ ਹਲਕੀ ਖੁਸ਼ਬੂ, ਟਾਵੇਂ ਟਾਵੇਂ ਜੇ ਲੋਕ। ਪਰ ਲੋਕ ਇੰਤਜ਼ਾਰ ਕਰਦੇ ਰਹੇ, ਕਾਕੇ ਦੀ ਅੱਜ ਉਹ ਗੜਕਵੀਂ ਆਵਾਜ਼ ਨਹੀਂ ਆਈ। ਅਖਬਾਰ ਲੈ ਲਓ ਅੱਜ ਕਿਸੇ ਨੇ ਨਹੀਂ ਕਿਹਾ, ਤਾਜ਼ੀਆਂ ਖਬਰਾਂ ਅੱਜ ਕਿਸੇ ਨੇ ਨਹੀਂ ਕਿਹਾ। ਸਾਰਿਆਂ ਦਾ ਧਿਆਨ ਉਹ ਬੁੱਢੀ ਅੰਮਾ ਦੇ ਦਰਵਾਜ਼ੇ ਵੱਲ ਨੂੰ ਵੀ ਗਿਆ, ਸ਼ਾਇਦ ਉਹਨੂੰ ਪਤਾ ਹੋਵੇ। ਪਰ ਉਹਦੇ ਦਰਵਾਜ਼ੇ ਤੱਕ ਵੀ ਅਖਬਾਰ ਨਹੀਂ ਪਹੁੰਚਿਆ। ਦੁਪਹਿਰ ਹੋ ਗਈ, ਦੁਪਹਿਰੋਂ ਸ਼ਾਮ ਹੋ ਗਈ, ਅੱਜ ਕਾਕਾ ਨਹੀਂ ਆਇਆ। ਅਗਲਾ ਦਿਨ ਚੜ੍ਹ ਆਇਆ, ਸਾਰੇ ਮੁਹੱਲੇ ਦੇ ਵਿੱਚ ਖਬਰ ਫੈਲ ਗਈ, ਇੱਕ ਦੂਸਰੇ ਨੂੰ ਸਾਰੇ ਪੁੱਛਦੇ। ਉਹ ਦੱਸ ਕੇ ਗਿਆ ਸੀ ਕੁਛ, ਪਰ ਕਿਸੇ ਨੂੰ ਕੁਛ ਪਤਾ ਨਹੀਂ। ਅਚਾਨਕ ਕਿਸੇ ਨੇ ਆ ਕੇ ਮੁਹੱਲੇ ਦੇ ਵਿੱਚ ਖਬਰ ਦਿੱਤੀ, ਅਖਬਾਰਾਂ ਵਾਲਾ ਕਾਕਾ ਬਿਮਾਰ ਆ। ਕਹਿੰਦੇ ਸੁਣਨ ਦੇ ਵਿੱਚ ਆਇਆ ਉਹਨੂੰ ਬੜਾ ਤੇਜ਼ ਬੁਖਾਰ ਹੋਇਆ। ਬਾਕੀ ਸਾਰੇ ਇਹ ਗੱਲ ਸੁਣ ਕੇ ਆਪੋ ਆਪਣੇ ਰਾਹ ਪਏ। ਕਿਸੇ ਨੇ ਲਾਗ ਲਈ ਦੁਕਾਨ ਤੋਂ ਅਖਬਾਰ ਫੜ ਲਿਆਂਦੀ ਅਤੇ ਕਿਸੇ ਨੇ ਸੋਚਿਆ ਕੀ ਫਰਕ ਪੈਂਦਾ, ਦੋ ਚਾਰ ਦਿਨ ਨਹੀਂ ਵੀ ਅਖਬਾਰ ਪੜ੍ਹਾਂਗੇ ਅਤੇ ਉਹਦੇ ਨਾਲ ਕੀ ਹੋਜੂ, ਦੁਨੀਆ ਰੁਕ ਜੂ। ਪਰ ਅੰਮਾ ਤੋਂ ਉਹਦੇ ਤੋਂ ਨਹੀਂ ਰਿਹਾ ਗਿਆ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੇ ਆਪਣੀ ਖੁੰਡੀ ਚੁੱਕੀ ਤਾਂ ਰਾਹ ਪੁੱਛਦੀ ਪਛਾਉਂਦੀ ਕਾਕੇ ਦੇ ਘਰ ਪਹੁੰਚ ਗਈ। ਉਹਨੂੰ ਸ਼ਾਇਦ ਹੀ ਕਿਤੇ ਜਾਂਦੇ ਆਉਂਦੇ ਕਿਸੇ ਨੇ ਵੇਖਿਆ ਸੀ, ਬਜ਼ੁਰਗ ਕਾਫੀ ਹੋ ਗਈ ਸੀ, ਕਾਕਾ ਬਿਮਾਰ ਬਿਸਤਰੇ 'ਤੇ ਪਿਆ, ਅੱਖਾਂ ਦੇ ਵਿੱਚੋਂ ਕਮਜ਼ੋਰੀ ਝਲਕ ਰਹੀ ਹੈ। ਪਰ ਜਿੱਦਾਂ ਹੀ ਉਹਨੇ ਅੰਮਾ ਨੂੰ ਵੇਖਿਆ ਇੱਕਦਮ ਚਿਹਰੇ 'ਤੇ ਹੈਰਾਨੀ ਆ ਗਈ, ਹਲਕੀ ਜਿਹੀ ਮੁਸਕਰਾਹਟ। ਉਹ ਮਾਤਾ ਜੀ ਤੁਸੀਂ ਕਿੱਧਰ? ਅੰਮਾ ਹੌਲੀ ਜੀ ਅਖਬਾਰ ਵਾਲੇ ਕਾਕੇ ਦੇ ਮੋਢੇ 'ਤੇ ਹੱਥ ਧਰ ਕੇ ਪੁੱਛਦੀ ਹੈ, ਤੂੰ ਠੀਕ ਹੈ ਪੁੱਤ? ਅੱਜ ਦੀਆਂ ਸੁਰਖੀਆਂ ਨਹੀਂ ਸੁਣੀਆਂ ਤੇਰੇ ਕੋਲ, ਕੱਲ੍ਹ ਦੀਆਂ ਤਾਂ ਚੱਲ ਕੀ ਸੁਣਨੀਆਂ ਸੀ। ਪੁੱਤਰਾ ਛੇਤੀ ਠੀਕ ਹੋ, ਮੈਂ ਤਾਂ ਤੇਰੀਆਂ ਖਬਰਾਂ ਸੁਣਨ ਨੂੰ ਤਰਸ ਗਈ ਹਾਂ, ਤੇਰਾ ਰਾਹ ਵੇਖਦੀ ਰਹੀ। ਕਿਸੇ ਨੇ ਮਹੱਲੇ ਦੇ ਵਿੱਚ ਅਖਬਾਰ ਲਿਆਂਦੀ ਤਾਂ ਉਹ ਕਹਿੰਦਾ ਸੀ ਇਸ ਵਾਰੀ ਮੌਨਸੂਨ ਛੇਤੀ ਆ ਜਾਣੀ ਆ, ਇਸ ਵਾਰੀ ਮੀਂਹ ਵਧੇਰੇ ਪੈਣੇ ਆ। ਮੈਂ ਸੋਚਿਆ ਕਾਕੇ ਦੀ ਅਖਬਾਰ ਦੇ ਵਿੱਚ ਵੇਨੇ ਕੀ ਲਿਖਿਆ, ਬਸ ਤੇਰਾ ਪਤਾ ਲੈਣਾ ਆਏਗੀ। ਕਾਕੇ ਦੇ ਚਿਹਰੇ ਦੀ ਮੁਸਕਰਾਹਟ, ਉਹਦੀਆਂ ਅੱਖਾਂ ਦੇ ਵਿੱਚ ਹਲਕੇ ਜਿਹੇ ਪਾਣੀ ਦੇ ਨਾਲ ਭਰ ਗਈ। ਉਹਨੂੰ ਵਧੀਆ ਲੱਗਾ ਮੇਰਾ ਕੋ ਪਤਾ ਲੈਣ ਆਇਆ, ਸ਼ਾਇਦ ਉਹਦੇ ਘਰ ਵੀ ਅੱਜ ਕੋ ਪਹਿਲੀ ਵਾਰ ਆਇਆ ਸੀ। ਕਹਿਣ ਲੱਗਾ ਛੋਟੀ ਜਿਹੀ ਉਮਰ ਦੇ ਵਿੱਚ ਇਹ ਪ੍ਰਵਾਸੀ ਇੱਥੇ ਇਸ ਸ਼ਹਿਰ ਦੇ ਵਿੱਚ ਪਹੁੰਚਿਆ ਸੀ, ਉਹਨੂੰ ਨਹੀਂ ਸੀ ਪਤਾ ਕਿ ਉੱਥੇ ਇਹਦੇ ਇੰਨੇ ਆਪਣੇ ਬਣ ਜਾਣਗੇ, ਉਹਦਾ ਪਰਿਵਾਰ ਬਣ ਜੂਗਾ। ਪਰ ਅੱਜ ਤੁਸੀਂ ਆਏ ਮੈਨੂੰ ਇੱਦਾਂ ਲੱਗਾ ਜਿੱਦਾਂ ਵਾਕਈ ਮੈਂ ਪਰਿਵਾਰ ਬਣਾ ਲਿਆ। ਦੂਜਿਆਂ ਤੱਕ ਖਬਰਾਂ ਪਹੁੰਚਾਉਂਦੇ ਪਹੁੰਚਾਉਂਦੇ ਮਨ ਦੇ ਵਿੱਚ ਆਉਂਦਾ ਸੀ ਕਿਤੇ ਆਪ ਹੀ ਨਾ ਕਿਸੇ ਦਿਨ ਖਬਰ ਬਣ ਕੇ ਰਹਿ ਜਾਵਾਂ। ਕਿੰਨੇ ਪੁੱਛਣਾ, ਇੱਕ ਅਖਬਾਰ ਵਾਲਾ ਜਾਂਦਾ ਕੋਈ ਦੂਸਰਾ ਆ ਜੂ, ਮੇਰੇ ਬਾਰੇ ਕਿੰਨੇ ਪੁੱਛਣਾ ਹੈਗਾ ਜਾਂ ਨਹੀਂ, ਕਿੱਥੋਂ ਆਇਆ ਕਿੱਥੇ ਗਿਆ। ਪਰ ਮਾਤਾ ਜੀ ਤੁਸੀਂ ਤਾਂ ਅੱਜ ਆਪਣੇਪਨ ਦਾ ਅਹਿਸਾਸ ਕਰਾ ਦਿੱਤਾ। ਇੰਨਾ ਕਹਿ ਕੇ ਕਾਕੇ ਦੀਆਂ ਅੱਖਾਂ 'ਚੋਂ ਅੱਥਰੂ ਹੁਣ ਟਿਕ ਨਹੀਂ ਸਕੇ, ਵਗਣ ਲੱਗ ਪਏ ਨੇ। ਉਸ ਦਿਨ ਤੋਂ ਬਾਅਦ ਉਹ ਮਾਤਾ ਅਤੇ ਅਖਬਾਰ ਵਾਲਾ ਕਾਕਾ ਇੱਦਾਂ ਲੱਗਦਾ ਸੀ ਇੱਕ ਗੂੜਾ ਰਿਸ਼ਤਾ ਹੋ ਗਿਆ ਹੋਵੇ ਉਹਨਾਂ ਦੇ ਦਰਮਿਆਨ। ਇਹ ਰਿਸ਼ਤਾ ਇੰਨਾ ਗਹਿਰਾ ਹੋ ਗਿਆ ਸੀ ਕਿ ਹੁਣ ਕਾਕਾ ਕਦੀ ਕਦੀ ਮਾਤਾ ਦੇ ਨਾਲ ਬਹਿ ਕੇ ਚਾਹ ਪੀਂਦਾ ਵੀ ਨਜ਼ਰ ਆਉਂਦਾ। ਹੁਣ ਇਹ ਡੀਲ ਸਿਰਫ ਅਖਬਾਰ ਇੱਕ ਦੂਸਰੇ ਤੱਕ ਪਹੁੰਚਾਉਣ ਦੀ ਨਹੀਂ ਸੀ ਰਹਿ ਗਈ, ਹੁਣ ਤਾਂ ਹਰ ਰੋਜ਼ ਦੀ ਜ਼ਿੰਮੇਵਾਰੀ ਬਣ ਗਈ ਸੀ ਅਖਬਾਰਾਂ ਵਾਲੇ ਕਾਕੇ ਦੀ। ਵੇਖਿਆ ਜਾਵੇ ਤਾਂ ਮਾਤਾ ਵੀ ਘਰ ਦੇ ਵਿੱਚ ਇਕੱਲੀ, ਹੋਰ ਕੋਈ ਸਾਥ ਨਹੀਂ ਰਿਹਾ, ਅਖਬਾਰਾਂ ਵਾਲਾ ਵੀ ਇਕੱਲਾ। ਦੋ ਇਕੱਲੇ ਲੋਕਾਂ ਨੂੰ ਇੱਕ ਦੂਸਰੇ ਦਾ ਸਾਥ ਮਿਲ ਗਿਆ ਸੀ, ਇਹ ਰੱਬ ਨੇ ਕਹਾਣੀ ਆਪ ਜੋੜੀ ਸੀ। ਦੋਵਾਂ ਨੂੰ ਦਿੱਤਾ ਸੀ ਇੱਕ ਦੂਸਰੇ ਦਾ ਆਸਰਾ। ਜੇ ਕਾਕਾ ਉਹਦੀ ਕੁੱਖੋਂ ਨਹੀਂ ਜੰਮਿਆ ਤਾਂ ਕੀ ਹੋਇਆ, ਉਹ ਪੁੱਤਾਂ ਵਾਂਗੂ ਪਿਆਰ ਕਰਦੀ ਹੈ, ਉਹਦੇ 'ਤੇ ਮਾਣ ਕਰਦੀ ਹੈ। ਸਵੇਰ ਦੇ ਅਖਬਾਰ ਦੇ ਨਾਲ ਨਾਲ ਉਹ ਇੱਕ ਦੂਸਰੇ ਦਾ ਸਾਥ ਵੀ ਤਾਂ ਮਾਣਦੇ ਨੇ। ਉਹ ਇੱਦਾਂ ਦਰਵਾਜ਼ੇ 'ਤੇ ਬੈਠੀ ਰਹਿੰਦੀ ਹੈ ਜਿਵੇਂ ਉਹਦਾ ਪੁੱਤ ਨੌਕਰੀ ਕਰਕੇ ਸ਼ਾਮ ਨੂੰ ਘਰੋਂ ਪਰਤਣਾ ਹੋਵੇ। ਉਹਨੂੰ ਇੱਦਾਂ ਲੱਗਦਾ ਸੀ ਕਿ ਸਾਰੀ ਦੁਨੀਆਂ ਤੱਕ ਪਹੁੰਚਣ ਦਾ ਰਸਤਾ ਮੇਰਾ ਅਖਬਾਰਾਂ ਵਾਲਾ ਕਾਕਾ ਹੀ ਹੈ, ਮੈਨੂੰ ਇਹ ਘਰੇ ਬੈਠੀ ਹੂੰ ਸਾਰੀ ਦੁਨੀਆਂ ਦੀ ਸੈਰ ਕਰਾ ਦਿੰਦਾ। ਉਹਨੂੰ ਇੱਦਾਂ ਲੱਗਦਾ ਸੀ ਜਿਵੇਂ ਉਹ ਜਿਵੇਂ ਇਸ ਬੰਦ ਘਰ ਦੇ ਵਿੱਚੋਂ ਸਾਰੀ ਦੁਨੀਆਂ ਨੂੰ ਵੇਖ ਪਾ ਰਹੀ ਹੋਵੇ। ਹੁਣ ਉਹ ਇਕੱਲੀਆਂ ਖਬਰਾਂ ਹੀ ਨਹੀਂ ਦਿੰਦਾ, ਹੁਣ ਉਹਦੀ ਸਾਰੀ ਦੁਨੀਆਂ ਦਾ ਹਿੱਸਾ ਬਣ ਚੁੱਕਾ। ਇਸ ਤਰੀਕੇ ਦੇ ਨਾਲ ਕਾਕਾ ਉਸ ਮਾਂ ਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਦੇ ਲਈ ਅਖਬਾਰਾਂ ਦੇ ਨਾਲ ਆਇਆ ਅਤੇ ਇੱਕ ਗੂੜਾ ਰਿਸ਼ਤਾ ਬਣ ਕੇ ਰਹਿ ਗਿਆ। ਕਹਾਣੀ ਲਿਖੀ ਸੀ ਬ੍ਰਹਮ ਪ੍ਰਕਾਸ਼ ਮਿਸ਼ਰਾ ਜੀ ਨੇ ਅਤੇ ਸਾਡੇ ਤੱਕ ਪਹੁੰਚਾਈ ਸੀ ਸੁਖਵਿੰਦਰ ਕੌਰ ਜੀ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ ਅੱਜ ਦੀ ਕਹਾਣੀ। ਅਕਸਰ ਆਪਾਂ ਸੁਣਿਆ ਹੋਊਗਾ ਜਿਹਦਾ ਕੋਈ ਨਹੀਂ ਉਹਦਾ ਉਹ ਰੱਬ ਹੈ, ਜਿਹਨੂੰ ਵੀ ਉਹਨੇ ਦੁਨੀਆਂ ਦੇ ਉੱਤੇ ਪੈਦਾ ਕੀਤਾ ਉਹਦੇ ਲਈ ਉਹਨੇ ਕੋਈ ਨਾ ਕੋਈ ਆਸਰਾ ਜ਼ਰੂਰ ਲੱਭ ਕੇ ਰੱਖਿਆ ਹੁੰਦਾ। ਗੱਲ ਹੈ ਸਿਰਫ ਸਾਡੇ ਨਜ਼ਰੀਏ ਦੀ, ਗੱਲ ਹੈ ਸਿਰਫ ਅਸੀਂ ਇੱਕ ਆਸ ਦੀ ਕਿਰਨ ਜਿਉਂਦੀ ਰੱਖੀਏ, ਬਾਹਾਂ ਖੁੱਲ੍ਹੀਆਂ ਰੱਖੀਏ। ਇਸ ਦੁਨੀਆਂ ਦੇ ਉੱਤੇ ਅਨੇਕਾਂ ਹੀ ਵੱਸਦੇ ਇਨਸਾਨ ਅਤੇ ਹਰ ਇੱਕ ਦੇ ਨਾਲ ਸਾਡਾ ਕੋਈ ਨਾ ਕੋਈ ਰਿਸ਼ਤਾ ਜ਼ਰੂਰ ਜੁੜਿਆ ਹੁੰਦਾ, ਕਿਸੇ ਦੇ ਨਾਲ ਖੱਟਾ, ਕਿਸੇ ਦੇ ਨਾਲ ਮਿੱਠਾ, ਕਿਸੇ ਦੇ ਨਾਲ ਕੌੜਾ। ਪਰ ਸੱਚ ਜਾਣਿਓ ਜਿੱਥੇ ਆਪਾਂ ਤੇ ਪਾ ਦਿੰਦੇ ਹਾਂ, ਜਿੱਥੇ ਆਪਾਂ ਮੋਹ ਪਾ ਦਿੰਦੇ ਹਾਂ, ਪਿਆਰ ਪਾ ਦਿੰਦੇ ਹਾਂ ਅਤੇ ਜਿੰਨਾ ਕੁ ਪਾ ਦਿੰਦੇ ਹਾਂ ਉਹ ਉਹਨਾਂ ਵਿਆਜ ਸਮੇਤ ਤੁਹਾਨੂੰ ਵਾਪਸ ਮਿਲ ਪੈਂਦਾ। ਕੁਛ ਵੀ ਇਸ ਦੁਨੀਆਂ ਤੋਂ ਲੈਣ ਤੋਂ ਪਹਿਲਾਂ ਤੁਹਾਨੂੰ ਪੱਲਿਓਂ ਕੁਛ ਨਾ ਕੁਛ ਦੇਣਾ ਪੈਂਦਾ। ਜੇ ਤੁਹਾਡੀ ਜ਼ਿੰਦਗੀ 'ਚ ਪਿਆਰ ਦੀ ਕਮੀ ਤੁਸੀਂ ਮਹਿਸੂਸ ਕਰਦੇ ਹੋ ਤਾਂ ਪਹਿਲਾਂ ਪਿਆਰ ਕਰਨਾ ਸਿੱਖੋ, ਉਹ ਤੁਹਾਨੂੰ ਵਿਆਜ ਸਮੇਤ ਵਾਪਸ ਮਿਲ ਜੂਗਾ। ਜੇ ਤੁਸੀਂ ਚਾਹੁੰਦੇ ਹੋ ਤੁਹਾਨੂੰ ਕੋਈ ਨਫ਼ਰਤ ਕਰੇ ਤਾਂ ਫਿਰ ਨਫ਼ਰਤ ਕਰਕੇ ਵੇਖ ਲਓ। ਇਹ ਦੁਨੀਆਂ ਸਿਰਫ ਤੋਂ ਸਿਰਫ ਇੱਕ ਦੇਣ ਲੈਣ 'ਤੇ ਟਿੱਕੀ ਹੈ। ਯਾਦ ਰਹੇ ਜੋ ਤੁਸੀਂ ਦੇਣਾ ਉਹ ਤੁਸੀਂ ਲੈਣਾ। ਆਪਣਾਪਨ ਕਿਸੇ ਨੂੰ ਵਿਖਾਓਗੇ ਅਤੇ ਅੱਗੋਂ ਕੋਈ ਵੀ ਤੁਹਾਨੂੰ ਆਪਣਾਪਨ ਦੇ ਦੂਗਾ। ਕਦੀ ਵੀ ਤੁਸੀਂ ਦੁਨੀਆਂ 'ਤੇ ਇਕੱਲੇ ਮਹਿਸੂਸ ਨਹੀਂ ਕਰੋਗੇ। ਇਹ ਅਜੀਬ ਸੌਦੇਬਾਜ਼ੀ ਹੈ। ਇੱਕ ਸਾਹ ਵੀ ਲੈਣਾ ਹੋਵੇ ਤਾਂ ਪਹਿਲਾਂ ਇੱਕ ਸਾਹ ਦੇਣਾ ਪੈਂਦਾ। ਸੋ ਪਹਿਲਾਂ ਦੇਣਾ ਸਿੱਖੀਏ ਅਤੇ ਫਿਰ ਵੇਖੋ ਕੀ ਮਿਲਦਾ। ਸ਼ਾਇਦ ਇਹ ਕਹਾਣੀ ਸੁਣ ਕੇ ਕਿਸੇ ਨੂੰ ਜੇ ਪਹਿਲਾਂ ਤੱਕ ਲੱਗਦਾ ਹੋਵੇ ਕਿ ਉਹ ਇਸ ਦੁਨੀਆਂ 'ਤੇ ਬੜਾ ਇਕੱਲਾ ਹੈ ਅਤੇ ਹੁਣ ਤੁਸੀਂ ਇਕੱਲੇ ਨਹੀਂ ਮਹਿਸੂਸ ਕਰੋਗੇ।

0: Hi, this is Salman Khan, and you're listening to Radio Hanji. Hi, this is Salman Khan, and you're listening to Radio Hanji.
1: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਸਾਡੇ ਤੱਕ ਪਹੁੰਚਾਏ ਨੇ। ਸੋ ਸੁਖੀ

0: ਠੀਕ ਇਸੇ ਤਰੀਕੇ ਦੇ ਨਾਲ ਯੂਨਾਨ ਦੇ ਵਿੱਚ ਵੀ ਇੱਕ ਡਾਰਕ ਪੀਰੀਅਡ ਆਇਆ ਸੀ ਈਸਾ ਪੂਰਵ ਦੇ ਵਿੱਚ ਹੀ ਬਿਫੋਰ ਕ੍ਰਾਈਸਟ ਦੇ ਟਾਈਮ 1100 ਤੋਂ 800 ਈਸਾ ਪੂਰਵ ਅੱਛਾ ਜਿਹੜਾ ਆਫਟਰ ਕ੍ਰਾਈਸਟ ਹੈ ਜਾਂ ਏਡੀ ਜਾਂ ਜਿਹੜਾ ਵਰਤਮਾਨ ਦੌਰ ਹੈ ਉਹ ਇੱਦਾਂ ਚੱਲਦਾ ਹੈ ਕਿ ਪਹਿਲਾਂ ਪਹਿਲਾ ਸਾਲ ਆਇਆ ਫਿਰ ਦੂਜਾ ਆਇਆ ਫਿਰ ਦਸਵਾਂ ਆਇਆ ਫਿਰ 100 ਸਾਲ ਫਿਰ 1000 2000 ਹੁਣ 2026ਵਾਂ ਸਾਲ ਚੱਲਦਾ ਹੈ ਅਗਲਾ ਸਾਲ 2027ਵਾਂ ਹੋਊਗਾ ਇਹ ਤੋਂ ਬਾਅਦ ਅੱਜ ਤੋਂ 100 ਸਾਲ ਬਾਅਦ 3026ਵਾਂ ਸਾਲ ਹੋਊਗਾ ਸੋ ਇਸ ਤਰੀਕੇ ਦੇ ਨਾਲ ਕੰਮ ਕਰਨਗੇ ਇਹ ਪਰ ਜਿਹੜਾ ਬਿਫੋਰ ਕ੍ਰਾਈਸਟ ਸੀ ਉਹ ਪੁੱਠੀ ਚੱਲਦੀ ਸੀ ਘੜੀ ਉਹ ਜਿਵੇਂ ਇੱਕ ਇੱਕ ਦੋ ਤਿੰਨ ਚਾਰ ਦੀ ਬਜਾਏ ਉਹ ਇੱਦਾਂ ਚੱਲਦੀ ਸੀਗੀ ਕਿ ਪਹਿਲਾਂ 2000 ਸਾਲ ਫਿਰ 1900 ਫਿਰ 1800 ਫਿਰ ਇੱਦਾਂ ਸੋ ਉਸ ਤਰੀਕੇ ਦੇ ਨਾਲ ਜਿਹੜਾ ਉਹ 1100 ਤੋਂ 800 ਈਸਾ ਪੂਰਵ ਦਾ ਸਮਾਂ ਸੀ ਉਹ ਡਾਰਕ ਟਾਈਮ ਉੱਥੇ ਦਾ ਗ੍ਰੀਸ ਦਾ ਮੰਨਿਆ ਜਾਂਦਾ ਔਰ ਇਸੇ ਟਾਈਮ ਦੇ ਉੱਤੇ ਏਥਨ ਸਪਾਰਟਾ ਮੈਸੇਡੋਨੀਆ ਇਹ ਸਾਰੇ ਰਾਜਕਾਲ ਜਿਹੜੇ ਸੀਗੇ ਖੰਡ ਜਿਹੜੇ ਸੀਗੇ ਉੱਥੇ ਪੈਦਾ ਹੁੰਦੇ ਹੈਗੇ ਨੇ ਔਰ ਇਸੇ ਟਾਈਮ ਦੇ ਦਰਮਿਆਨ ਸਾਇੰਸ ਦੀ ਸ਼ੁਰੂਆਤ ਹੁੰਦੀ ਹੈ ਇਸੇ ਟਾਈਮ ਦੇ ਦਰਮਿਆਨ ਫਿਲੋਸਫੀ ਦੀ ਸ਼ੁਰੂਆਤ ਹੁੰਦੀ ਹੈ ਔਰ ਇਸੇ ਟਾਈਮ ਦੇ ਦਰਮਿਆਨ ਇੱਕ ਹਿੰਦੁਸਤਾਨ ਵਾਲੇ ਪਾਸੇ ਮੈਥਸ ਅਤੇ ਚਾਈਨਾ ਵਾਲੇ ਪਾਸੇ ਜਿਹੜੇ ਨੇ ਉਹ ਕੈਲਕੂਲੇਸ਼ਨਸ ਬਣਨੀਆਂ ਵਿਗੜਨੀਆਂ ਸ਼ੁਰੂ ਹੁੰਦੀਆਂ ਹੈਗੀਆਂ ਨੇ ਔਰ ਫਿਰ ਉੱਧਰਲੇ ਪਾਸੇ ਜਦੋਂ ਇੱਕ ਟਾਈਮ ਦੇ ਉੱਤੇ ਗ੍ਰੀਕ ਬੜੇ ਟੌਪ ਦਾ ਦੁਨੀਆਂ ਦੇ ਵਿੱਚ ਰਾਜ ਕਰਦੇ ਹੁੰਦੇ ਸੀਗੇ 500 ਈਸਾ ਪੂਰਵ ਤੋਂ ਬਾਅਦ ਬਿਫੋਰ ਕ੍ਰਾਈਸਟ ਤੋਂ ਬਾਅਦ ਗ੍ਰੀਸ ਥੱਲੇ ਜਾਣੇ ਸ਼ੁਰੂ ਹੋ ਗਏ ਅਤੇ ਰੋਮਨਸ ਤਗੜੇ ਹੋਣ ਲੱਗ ਗਏ ਅਤੇ ਉਦੋਂ ਗ੍ਰੀਸ ਜਿਹੜੇ ਸੀ ਉਹ ਟੁੱਟਣ ਲੱਗ ਗਏ ਰੋਮਨਸ ਨੇ ਰਾਜ ਕਰਨਾ ਸ਼ੁਰੂ ਕਰਤਾ ਬਾਅਦ ਦੇ ਵਿੱਚ ਫਿਰ ਰੋਮਨਸ ਛੱਡ ਗਏ ਉਹ ਦੁਨੀਆਂ ਦੇ ਹੋਰ ਪਾਸੇ ਚਲੇ ਜਾਣ ਲੱਗ ਪਏ ਅਤੇ ਗ੍ਰੀਸ ਜਿਹੜਾ ਸੀ ਪੂਰੀ ਤਰ੍ਹਾਂ ਦੇ ਨਾਲ ਬਿਖਰ ਗਿਆ ਸੀ ਔਰ ਇਸੇ ਟਾਈਮ ਦੇ ਦਰਮਿਆਨ ਜਦੋਂ ਬਿਖਰਿਆ ਹੋਇਆ ਗ੍ਰੀਸ ਸੀ ਇਸੇ ਟਾਈਮ ਦੇ ਦਰਮਿਆਨ 300-350 ਬੀ ਸੀ ਦੇ ਆਸ ਪਾਸ ਅਲੈਗਜ਼ੈਂਡਰ ਦੀ ਗ੍ਰੇਟ ਆਉਂਦਾ ਔਰ ਉਸ ਅਲੈਗਜ਼ੈਂਡਰ ਦੀ ਗ੍ਰੇਟ ਜਾਂ ਜਿਹਨੂੰ ਸਿਕੰਦਰ ਅਸੀਂ ਕਹਿ ਲੈਂਦੇ ਹਾਂ ਉਹਦੇ ਸਮੇਂ ਦੇ ਦਰਮਿਆਨ ਹੀ ਅਰਸਤੂ ਜਿਹੜੇ ਨੇ ਉਹ ਪੈਦਾ ਹੁੰਦੇ ਨੇ ਅਤੇ ਅਰਸਤੂ ਦੇ ਫਾਦਰ ਕਹਿੰਦੇ ਨੇ ਕਿ ਅਲੈਗਜ਼ੈਂਡਰ ਦੇ ਟਾਈਮ ਦੇ ਉੱਤੇ ਆਪ ਇੱਕ ਡਾਕਟਰ ਸੀ ਸੋ ਉਸ ਸਮੇਂ ਦੇ ਵਿੱਚ ਰੋਮ ਦੇ ਅੰਦਰ ਜਾਂ ਗ੍ਰੀਸ ਦੇ ਅੰਦਰ ਜਾਂ ਉਹ ਪੂਰੇ ਦੇ ਪੂਰਾ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹਨੂੰ ਯੂਰਪ ਮੰਨ ਲੈਂਦੇ ਹਾਂ ਉੱਥੇ ਸਾਇੰਸ ਨੇ ਫਿਲੋਸਫੀ ਨੇ ਬੜਾ ਚੰਗਾ ਇੱਕ ਕਹਿ ਸਕਦੇ ਹਾਂ ਕਿ ਜਨਮ ਹੋ ਗਿਆ ਸੀਗਾ ਜਨਮ ਤੋਂ ਬਾਅਦ ਉਹ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਸੀਗਾ ਸਾਇੰਸ ਫਿਲੋਸਫੀ ਰਾਜਨੀਤੀ ਸ਼ਾਸਤਰ ਇਤਿਹਾਸ ਨੀਤੀ ਸ਼ਾਸਤਰ ਇਹ ਸਾਰੇ ਸਬਜੈਕਟਸ ਲਿਟਰੇਚਰ ਸਪੈਸ਼ਲੀ ਆਰਟ ਕਰਾਫਟ ਇਹ ਬਹੁਤ ਜ਼ਿਆਦਾ ਉੱਥੇ ਫੈਲਣ ਫੁੱਲਣ ਲੱਗ ਪਏ ਸੀਗੇ ਆਓ ਹੁਣ ਇੰਨੀ ਕੁ ਗੱਲ ਤਾਂ ਜਿਹੜੀ ਰਹੀ ਐਰੀਸਟੋਟਲ ਦੀ ਰਹੀ ਇਹਦੇ ਭੂਮਿਕਾ ਬੰਨਣੀ ਇਸ ਕਰਕੇ ਜ਼ਰੂਰੀ ਸੀ ਕਿਉਂਕਿ ਹੁਣ ਤੁਹਾਨੂੰ ਇਹ ਸਮਝ ਜਿਹੜੀ ਉਹ ਅੱਗੇ ਦੀ ਹੋਏਗੀ ਕਿ ਹੁਣ ਜਿਸ ਪਾਸੇ ਨੂੰ ਅਸੀਂ ਗੱਲ ਕਰਨ ਲੱਗੇ ਹਾਂ ਕਿੰਨੇ ਉਹ ਲੋਕ ਵਿਕਸਿਤ ਹੋ ਚੁੱਕੇ ਸੀ ਬੇਸ਼ੱਕ ਬਿਫੋਰ ਕ੍ਰਾਈਸਟ ਦੀ ਅਸੀਂ ਗੱਲ ਕਰ ਰਹੇ ਹਾਂ ਅੱਜ ਤੋਂ ਲਗਭਗ ਕਿੰਨੇ ਸੰਦੀਪ ਜੀ ਮੇਰੇ ਖਿਆਲ ਦੇ ਨਾਲ 3000 ਸਾਲ ਪਹਿਲਾਂ ਦੀ ਆਪਾਂ ਗੱਲ ਕਰ ਰਹੇ
1: ਹਾਂ
0: ਜੀ ਤੇ ਸੋਰੀ ਮੈਂ ਐਵੇਂ ਥੋੜਾ ਜਿਆਦਾ ਟਾਈਮ ਲੈ ਲਿਆ ਮੈਂ ਕਿਹਾ ਇੱਕ ਤੁਹਾਡੇ ਲਈ ਸਟੇਜ ਸੈੱਟ ਕਰੀਏ ਤੇ ਹੁਣ ਤੁਸੀਂ ਆ ਜਾਓ ਮਾਈਕ ਫੜ ਕੇ
1: ਨਹੀਂ ਨਹੀਂ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਏਦਾਂ ਲੱਗ ਰਿਹਾ ਸੀ ਜਿਵੇਂ ਸਕੂਲ ਚ ਪੜ੍ਹਾਉਂਦੇ ਹੁੰਦੇ ਕਿਉਂਕਿ ਮੈਂ ਹੁਣ ਬਹੁਤ ਟਾਈਮ ਤੋਂ ਮਤਲਬ ਆਪਣਾ ਹਿਸਟਰੀ ਨਹੀਂ ਪੜ੍ਹੀ ਹਨਾ ਸਾਇੰਸ ਹੀ ਪੜ੍ਹਦੀ ਤੇ ਮੈਨੂੰ ਬਹੁਤ ਮਜ਼ਾ ਆਇਆ ਥੈਂਕ ਯੂ ਤੁਸੀਂ ਇੰਨਾ ਵਧੀਆ ਸਾਨੂੰ ਸਾਰਿਆਂ ਨੂੰ ਸਮਝਾਤਾ ਨਾ
0: ਅੱਗੇ ਤੋਂ ਲਾ ਲਿਆ ਕਰਾਂਗੇ ਫਿਰ ਹਿਸਟਰੀ ਦੀ ਕਲਾਸ ਜੇ ਐਂ ਲੱਗਦਾ
1: ਨਹੀਂ ਬਿਲਕੁਲ ਸਹੀ ਗੱਲ ਹੈ ਮੈਨੂੰ ਕਾਫੀ ਇੰਟਰਸਟ ਹੈਗਾ ਜਦੋਂ ਮੈਂ ਸਕੂਲ ਚ ਸੀ ਮੈਨੂੰ ਬਹੁਤ ਵਧੀਆ ਲੱਗਦੀ ਹਿਸਟਰੀ ਈਵਨ ਹੁਣ ਵੀ ਮੈਨੂੰ ਆਦਤ ਹੈਗੀ ਹੈ ਸੁਣਨ ਦੀ ਜਾਂ ਦੇਖਣ ਦੀ
0: ਮੈਨੂੰ ਪਸੰਦ ਹੈ ਇਹ ਨਾ ਸਾਡੇ ਜਿਹੜੇ ਪੁਰਾਣੇ ਸਰਕਾਰੀ ਸਕੂਲਾਂ ਦੇ ਮਾਸਟਰ ਨੇ ਸਾਨੂੰ ਜਿੱਦਾਂ ਪੜਾਇਆ ਜਿੱਦਾਂ ਚੰਡਿਆ ਗਿਆ ਉਹ ਹੁਣ ਤੱਕ ਉਹ ਚੀਜ਼ਾਂ ਯਾਦ ਰਹਿ ਜਾਂਦੀਆਂ ਹੈਗੀਆਂ ਜਿੱਦਾਂ ਡੇਢਾ ਦਾ ਪਹਾੜਾ ਪੜਾਇਆ ਢਾਈ ਦੇ ਪਹਾੜੇ ਪੜਾਏ ਆਹ ਹਿਸਟਰੀ ਜਿੱਦਾਂ ਪੜਾਈ ਕਾਲਖੰਡ ਦੇ ਵਿੱਚ ਦੱਸ ਦੱਸ ਕੇ ਉਹ ਮੋਟੀਆਂ ਮੋਟੀਆਂ ਜਿਹੀਆਂ ਚੀਜ਼ਾਂ ਤੁਹਾਡੇ ਤਾ ਉਮਰ ਯਾਦ ਰਹਿੰਦੀਆਂ ਨੇ ਅਦਰਵਾਈਜ਼ ਤੁਸੀਂ ਮਤਲਬ ਮਾਡਰਨ ਸਕੂਲਾਂ ਦੇ ਵਿੱਚ ਜਾਂ ਹੋਰ ਵੀ ਜਿੰਨੇ ਸਰਕਾਰੀ ਸਕੂਲਾਂ 'ਚ ਵੀ ਜੋ ਮਰਜ਼ੀ ਪੜ੍ਹੀ ਜਾਓ ਐਕੇਡੈਮਿਕਲੀ ਕਿਤਾਬਾਂ ਪੜ੍ਹੋ ਲਿਖੋ ਪਾਸ ਹੋਵੋ ਫੇਲ ਹੋਵੋ ਕੁਛ ਨਹੀਂ ਯਾਦ ਰਹਿੰਦਾ ਇਹ ਜਿਵੇਂ ਉਹ ਕਹਿੰਦੇ ਨਾ ਕਿ ਸਿਆਣਿਆਂ ਦਾ ਕਿਹਾ ਤੇ ਔਲਿਆਂ ਦਾ ਖਾਧਾ ਮਦਦ ਹੀ ਪਤਾ ਚੱਲਦਾ ਹੁਣ ਪਤਾ ਚੱਲ ਰਿਹਾ ਕਿ ਮਾਸਟਰ ਜਿਹੜੇ ਉਦੋਂ ਚੌਕ ਛੱਡ ਕੇ ਬਲੈਕ ਬੋਰਡ ਛੱਡ ਕੇ ਕੁਰਸੀ ਦੇ ਉੱਤੇ ਬਹਿ ਕੇ ਲੱਤਾਂ ਚੱਕ ਕੇ ਜੋ ਪੜ੍ਹਾ ਦਿੰਦੇ ਸੀਗੇ ਤੇ ਜਦੋਂ ਦਿਲ ਦੀ ਗੱਲ ਕਰ ਜਾਂਦੇ ਸੀਗੇ ਉਹ ਦਿਲ ਤੱਕ ਹੁਣ ਤੱਕ ਯਾਦ ਰਹਿੰਦੀ ਹੈਗੀ ਸੋ ਥੈਂਕ ਯੂ ਸਾਡੇ ਮਾਸਟਰਾਂ ਦਾ ਤੇ ਥੈਂਕ ਯੂ ਸੰਦੀਪ ਜੀ ਤੁਹਾਡਾ ਵੀ ਕਿਉਂਕਿ ਤੁਸੀਂ ਵੀ ਡੀਪ ਟਾਕ ਦੇ ਵਿੱਚ ਹੁਣ ਤੱਕ ਜੋ ਪੜ੍ਹਾਇਆ ਹੈਗਾ ਤੇ ਉਹਦੀਆਂ ਫੀਡਬੈਕ ਜਿਹੜੀਆਂ ਉਹ ਹੁਣ ਵੀ ਆ ਰਹੀਆਂ ਰਹਿ ਰਹਿ ਕੇ ਆਉਂਦੀਆਂ ਰਹਿੰਦੀਆਂ ਪੁਰਾਣੇ ਐਪੀਸੋਡ ਦੇ ਬਾਰੇ ਲੋਕ ਪੁੱਛਦੇ ਰਹਿੰਦੇ ਹੈਗੇ ਨੇ ਉਹ ਅਲੱਗ ਅਲੱਗ ਸਾਡੇ ਤੋਂ ਨਿਕਲਦੇ ਨਹੀਂ ਪੁਰਾਣੇ ਐਪੀਸੋਡ ਸੋ ਕੋਸ਼ਿਸ਼ ਕਰ ਲਿਆ ਕਰੋ ਕਿ ਉਦੋਂ ਹੀ ਸੁਣ ਕੇ ਉਦੋਂ ਹੀ ਸਮਝ ਲਿਆ ਕਰੋ ਤੇ ਬਹੁਤੀ ਵਾਰ ਫਿਰ ਪੁਰਾਣੇ ਐਪੀਸੋਡ ਰਿਕਵਰ ਕਰਨੇ ਵੀ ਬੜੇ 3-3 ਸਾਲ ਪੁਰਾਣੇ 2 ਸਾਲ ਪੁਰਾਣੇ ਬੜੇ ਮੁਸ਼ਕਲ ਹੋ ਜਾਂਦੇ ਨੇ ਸੋ ਐਨੀਵੇਜ਼ ਐਰੀਸਟੋਟਲ ਵੱਲ ਆਈਏ ਤੇ ਫਿਰ ਆਪਾਂ ਅੱਜ ਦੇ ਜਿਹੜੇ ਟੌਪਿਕ ਦਾ ਜਿਹੜਾ ਵਿਸਥਾਰ ਹੈਗਾ ਜਿਹਦੇ 'ਚ ਮੇਰੇ

0: ਖਿਆਲ ਦੇ ਨਾਲ ਸਮਝਣਾ ਔਰ ਬੜਾ ਇੰਟਰਸਟਿੰਗ ਟੌਪਿਕ ਹੈਗਾ ਅਤੇ ਉਹਦੇ ਬਾਰੇ ਜਿਹੜਾ ਜਾਣਨਾ ਬਹੁਤ ਜ਼ਰੂਰੀ ਹੈ ਨਿਊਰੋਸਾਇੰਸ ਦੇ ਬਾਰੇ ਔਰ ਜਿੱਦਾਂ ਤੁਸੀਂ ਇੱਕ ਬੜਾ ਹਿੰਟ ਜਿਹਾ ਦਿੱਤਾ ਹੈ ਕਿ ਐੱਮ ਆਰ ਆਈ ਵਗੈਰਾ ਜਾਂ ਬ੍ਰੇਨ ਦੀ ਜਿਹੜੀ ਮੈਪਿੰਗ ਕੀਤੀ ਜਾਂਦੀ ਹੈ ਜਾਂ ਫਿਰ ਸਕੈਨਸ ਜਿਹੜੇ ਹੁੰਦੇ ਹੈਗੇ ਨੇ ਉਹ ਅੱਜ ਕੱਲ੍ਹ ਕੀ ਦੇਖ ਲੈਂਦੇ ਨੇ ਅਤੇ ਉਸ ਟਾਈਮ ਦੇ ਉੱਤੇ ਜਦੋਂ ਇੰਨੀਆਂ ਤਕਨੀਕਾਂ ਨਹੀਂ ਸੀਗੀਆਂ ਇੰਨੀਆਂ ਮਸ਼ੀਨਾਂ ਨਹੀਂ ਸੀ ਵਿਕਸਿਤ ਉਦੋਂ ਵੀ ਇਹਨਾਂ ਚੀਜ਼ਾਂ ਨੂੰ ਕਿਵੇਂ ਸਮਝ ਲਿਆ ਜਾਂਦਾ ਸੀ ਉਹ ਵੀ ਆਪਾਂ ਜਾਣਨ ਦੀ ਅੱਜ ਕੋਸ਼ਿਸ਼ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਤਾਂ ਐਰਿਸਟੋਟਲ ਦੇ ਹਵਾਲੇ ਦੇ ਨਾਲ ਹੀ ਸ਼ੁਰੂ ਕਰ ਸਕਦੇ ਹੋ ਜੇ ਥੋੜ੍ਹਾ ਜਿਹਾ ਦੱਸ ਸਕਦੇ ਹੋ ਜੀ ਕਿ ਐਰਿਸਟੋਟਲ ਦਾ ਆਈਡੀਆ ਕੀ ਸੀਗਾ ਨਿਊਰੋਸਾਇੰਸ ਦੇ ਨਾਲ ਜੁੜਿਆ ਹੋਇਆ ਇਹ ਬ੍ਰੇਨ ਐਨਾਟਮੀ ਦੇ ਨਾਲ ਜੁੜਿਆ ਹੋਇਆ
1: ਹਾਂਜੀ ਅਰਿਸਟੋਟਲ ਦਾ ਜਿੱਦਾਂ ਮੈਂ ਪਹਿਲਾਂ ਕਿਹਾ ਹੀ ਹੈ ਕਿ ਉਹਨਾਂ ਦੀ ਜਿਹੜੀ ਮੇਨ ਫਿਲੋਸਫੀ ਸੀ ਉਹ ਇਹੀ ਸੀ ਕਿ ਜਦੋਂ ਅਸੀਂ ਸਾਡਾ ਬਰਥ ਹੁੰਦਾ ਹੈ ਤਾਂ ਅਸੀਂ ਕਿੱਥੇ ਪੈਦਾ ਹੋਏ ਹਾਂ ਜਾਂ ਕੀ ਸਾਡੀ ਫੈਮਿਲੀ ਦਾ ਬੈਕਗਰਾਉਂਡ ਹੈਗਾ ਆ ਉਹਦੇ 'ਤੇ ਇਹ ਡਿਪੈਂਡ ਨਹੀਂ ਕਰਦਾ ਕਿ ਸਾਡੀ ਲਾਈਫ ਕਿਵੇਂ ਨਿਕਲੂਗੀ ਸਾਡੀ ਹੈਬਿਟਸ ਕੀ ਬਣਨਗੀਆਂ ਹੈ ਨਾ ਅਤੇ ਸਾਡਾ ਸੁਭਾਅ ਕਿਵੇਂ ਦਾ ਹੋਊਗਾ ਤਾਂ ਉਹ ਚੀਜ਼ਾਂ ਡਿਪੈਂਡ ਕਰਦੀਆਂ ਕਿ ਜਿਹੜਾ ਜਿੱਦਾਂ ਇੰਗਲਿਸ਼ 'ਚ ਉਹਨੂੰ ਓਬਵੀਅਸਲੀ ਉਹਨਾਂ ਨੇ ਤਾਂ ਆਪਣੀ ਲੈਂਗੁਏਜ 'ਚ ਲਿਖਿਆ ਸੀ ਤਾਂ ਇੰਗਲਿਸ਼ 'ਚ ਉਹਨੂੰ ਕਹਿ ਦਿੰਦੇ ਕਿ ਕਰੈਕਟਰ ਇਜ਼ ਬਿਲਟ ਥਰੂ ਰੈਪੀਟੇਟਿਡ ਐਕਸ਼ਨਸ ਹੈ ਨਾ ਕਿ ਬਾਰ ਬਾਰ ਤੁਸੀਂ ਜਿਹੜੇ ਐਕਸ਼ਨ ਕਰਦੇ ਰਹੋ ਉਹਦੇ ਥਰੂ ਤੁਹਾਡੇ ਕਰੈਕਟਰ ਡਿਵੈਲਪ ਹੁੰਦਾ ਹੈ ਨਾ ਕਿ ਤੁਹਾਡੀ ਜਿਹੜੀ ਆ ਜਿਹੜੀ ਆ ਤੁਹਾਡੀ ਫੈਮਿਲੀ ਬੈਕਗਰਾਉਂਡ ਜਾਂ ਕਿਸੇ ਹੋਰ ਜਾਂ ਇਨਵਾਇਰਮੈਂਟਲ ਬੈਕਗਰਾਉਂਡ ਦੇ ਨਾਲ ਹੈ ਨਾ ਕਿ ਜੋ ਤੁਸੀਂ ਸਿੱਖਦੇ ਹੈਗੇ ਆ ਉਹ ਸਾਰੀ ਚੀਜ਼ਾਂ ਤੇ ਉਹਨਾਂ ਦੀ ਮੇਨ ਫਿਲੋਸਫੀ ਇਹੀ ਸੀਗੀ ਔਰ ਉਹ ਤੋਂ ਇਲਾਵਾ ਓਬਵੀਅਸਲੀ ਇਹ ਇਕੱਲੀ ਜਿਹੜੀ ਉਹਨਾਂ ਨੇ ਇੱਕ ਦੋ ਚੀਜ਼ਾਂ ਨਹੀਂ ਕਹੀਆਂ ਇੰਨੀਆਂ ਬੁੱਕਸ ਲਿਖੀਆਂ ਤਾਂ ਅਲੱਗ ਅਲੱਗ ਚੀਜ਼ਾਂ ਸੀ ਬਟ ਸਾਡੇ ਟੋਪਿਕ ਨਾਲ ਰਿਲੇਟਿਡ ਜਿਹੜੀ ਆ ਇਹ ਕੁਛ ਕੁ ਫਿਲੋਸਫੀਜ਼ ਹੈਗੀਆਂ ਕਿ ਸਾਡਾ ਬ੍ਰੇਨ ਚੇਂਜ ਕਰਦਾ ਹੈ ਜਦੋਂ ਅਸੀਂ ਕੋਈ ਚੀਜ਼ ਰਿਪੀਟ ਕਰਦੇ ਰਹਿੰਦੇ ਹਾਂ ਤਾਂ ਹੌਲੀ ਹੌਲੀ ਸਾਡਾ ਬ੍ਰੇਨ ਉਹਨੂੰ ਚੀਜ਼ ਨੂੰ ਹੈ ਨਾ ਸਮਝਣ ਲੱਗ ਜਾਂਦਾ ਮਤਲਬ ਬ੍ਰੇਨ ਨੂੰ ਵੀ ਇੱਕ ਤਰ੍ਹਾਂ ਆਦਤ ਪੈ ਜਾਂਦੀ ਹੈ ਉਹਨਾਂ ਚੀਜ਼ਾਂ ਦੀ ਜਿਹੜੀ ਉਹ ਡੇਲੀ ਕਰਦਾ ਹੈ ਨਾ ਅਸੀਂ ਜਦੋਂ ਹੁਣ ਕਰਾਂਗੇ ਤਾਂ ਅਸੀਂ ਇੱਕ ਮੈਮਰੀ ਦੇ ਉੱਤੇ ਵੀ ਤੁਸੀਂ ਮੈਮਰੀ ਦੀ ਵੀ ਗੱਲ ਕੀਤੀ ਵੀ ਆਪਾਂ ਨੂੰ ਯਾਦ ਸਾਰਾ ਆਪਾਂ ਉਹਦੀਆਂ ਵੀ ਮੈਮਰੀ ਤੇ ਵੀ ਇੱਕ ਪੋਡਕਾਸਟ ਜ਼ਰੂਰ ਕਰਾਂਗੇ ਕਿ ਕਿਵੇਂ ਸਾਡੀ ਮੈਮਰੀ ਕੰਮ ਕਰਦੀ ਆ
0: ਹਾਂਜੀ
1: ਹਾਂਜੀ ਤੇ ਜਿਹੜਾ ਆ ਕਿ ਇੱਕ ਇਹ ਚੀਜ਼ ਹੋ ਗਈ ਹੋਰ ਉਹਨਾਂ ਦੀ ਫਿਲੋਸਫੀ ਜਿਹੜੀ ਸਾਡੇ ਅੱਜ ਦੇ ਟੌਪਿਕ ਨਾਲ ਰਿਲੇਟ ਕਰਦੀ ਉਹ ਸੀਗੀ ਕਿ ਪਰਪਸ ਅਗਰ ਤੁਹਾਡੀ ਲਾਈਫ 'ਚ ਹੋਵੇ ਕੋਈ ਤਾਂ ਤੁਸੀਂ ਜਿਹੜੀ ਆ ਤੁਹਾਡੀ ਜਿਹੜੀ ਵੈਲਬੀਇੰਗ ਆ ਉਹਨੂੰ ਸੁਧਾਰਦਾ ਹੈ ਕਿ ਤੁਹਾਨੂੰ ਇੱਕ ਪਰਪਸ ਮਿਲ ਗਿਆ ਤੁਹਾਨੂੰ ਲਾਈਫ 'ਚ ਕੋਈ ਵੀ ਹੋ ਸਕਦਾ ਛੋਟਾ ਪਰਪਸ ਤੁਹਾਡੇ ਕਰੀਅਰ ਵਾਈਜ਼ ਹੋ ਸਕਦਾ ਕੋਈ ਪਰਸਨਲ ਤੁਹਾਡਾ ਗੋਲ ਹੋ ਸਕਦਾ ਹੈ ਨਾ ਔਰ ਇਹ ਹੁੰਦਾ ਵੀ ਹੈ ਕਿ ਜਦੋਂ ਸਾਡਾ ਕੋਈ ਅਸੀਂ ਪਰਸਨਲ ਗੋਲ ਸੈੱਟ ਕਰ ਲੈਂਦੇ ਪ੍ਰੋਫੈਸ਼ਨਲ ਗੋਲ ਸੈੱਟ ਕਰ ਲੈਂਦੇ ਤਾਂ ਅਸੀਂ ਅਗਰ ਕੰਮ ਕਰਦੇ ਹਾਂ ਉਹਦੇ 'ਤੇ ਉਹਦੇ ਬੇਸ 'ਤੇ ਤਾਂ ਓਬਵੀਅਸਲੀ ਉਹਦੇ ਸਾਨੂੰ ਰਿਜ਼ਲਟਸ ਵੀ ਮਿਲਦੇ ਆ ਹੈ ਨਾ ਇਹ ਨਹੀਂ ਹੈਗਾ ਨਿਊ ਈਅਰ ਰੈਜ਼ੋਲਿਊਸ਼ਨ ਦੀ ਮੈਂ ਗੱਲ ਨਹੀਂ ਕਰ ਰਹੀ ਜੋ ਐਕਚੁਅਲ 'ਚ ਅਸੀਂ ਰੈਜ਼ੋਲਿਊਸ਼ਨ ਕਰਦੇ ਹਾਂ ਕਿ ਅਸੀਂ ਉਹਦੇ 'ਤੇ ਕੰਮ ਵੀ ਕਰਦੇ ਹਾਂ ਤਾਂ ਉਹ ਸਾਰੀ ਚੀਜ਼ਾਂ ਅਸੀਂ ਜਿਹੜੀਆਂ ਜਿਹੜੀਆਂ ਸਾਡੀ ਡਿਵੈਲਪ ਹੁੰਦੀਆਂ ਉਹ ਸਾਡਾ ਕਰੈਕਟਰ ਡਿਵੈਲਪ ਕਰਦੀਆਂ ਨਾ ਅਤੇ ਸੈਲਫ ਕੰਟਰੋਲ ਅਗਰ ਅਸੀਂ ਕਰਦੇ ਹਾਂ ਤਾਂ ਉਹ ਸਾਨੂੰ ਪ੍ਰੈਕਟਿਸ ਦੇ ਥਰੂ ਹੀ ਆਉਂਦਾ ਕਿਸੇ ਚੀਜ਼ 'ਤੇ ਅਸੀਂ ਪ੍ਰੈਕਟਿਸ ਕਰਾਂਗੇ ਤਾਂ ਹੀ ਅਸੀਂ ਆਪਣਾ ਸੈਲਫ ਕੰਟਰੋਲ ਕਰ ਸਕਦੇ ਹਾਂ ਜਿਵੇਂ ਅਸੀਂ ਪੁਰਾਣੇ ਦੇਖਦੇ ਹਾਂ ਚੀਜ਼ਾਂ ਜਿਹੜੇ ਆਪਣੇ ਪੁਰਾਣੇ ਹਾਂਜੀ ਉਹਨਾਂ ਦੀ ਗੱਲ ਕਰਦੇ ਹਾਂ ਨਾ ਕਿ ਉਹ ਪ੍ਰੈਕਟਿਸ ਕਰਦੇ ਆ ਉਹਨਾਂ ਚੀਜ਼ਾਂ ਨੂੰ ਤਾਂ ਹੀ ਸੈਲਫ ਸਾਡੇ ਜਿੱਦਾਂ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਸੀ ਨਾ ਮਨ ਜੀਤੇ ਜੀਤੇ ਜਗ ਜੀਤ ਕੇ ਤੁਸੀਂ ਆਪਣੇ ਮਨ ਨੂੰ ਜਿੱਤਦੇ ਆ ਤਾਂ ਤੁਸੀਂ ਸਾਰਾ ਕੁਛ ਜਿੱਤ ਸਕਦੇ ਹਾਂ ਤਾਂ ਉਹਦਾ ਮਤਲਬ ਇਹੀ ਹੈ ਕਿ ਤੁਸੀਂ ਅਗਰ ਮੇਰਾ ਦਿਲ ਨਹੀਂ ਕਰ ਰਿਹਾ ਅੱਜ ਕੁਛ ਕੰਮ ਕਰਨ ਦਾ ਯੂਟਿਊਬ ਦੇਖਣ ਦਾ ਕਰ ਰਿਹਾ ਤਾਂ ਅਗਰ ਮੈਂ ਸੋਚਦੀ ਹਾਂ ਕਿ ਨਹੀਂ ਨਹੀਂ ਮੈਨੂੰ ਇਹ ਨਹੀਂ ਮੈਨੂੰ ਇਹ ਕੰਮ ਕਰਨਾ ਤਾਂ ਮੈਂ ਸ਼ਾਇਦ ਉਹਦੇ 'ਚ ਸਕਸੈਸਫੁਲ ਹੋ ਜਾਵਾਂ ਤੇ ਇਹ ਸਾਰੀਆਂ ਉਹਨਾਂ ਦੀਆਂ ਓਬਜ਼ਰਵੇਸ਼ਨ ਸੀਗੀਆਂ ਜਿਹੜੀਆਂ ਉਹ ਲੋਕਾਂ ਨੂੰ ਦੇਖਦੇ ਸੀ ਆਪਣੇ ਆਲੇ ਦੁਆਲੇ ਸੋਸਾਇਟੀ 'ਚ ਕੀ ਹੁੰਦਾ ਨਾ ਕਿਉਂਕਿ ਓਬਵੀਅਸਲੀ ਉਦੋਂ ਨਹੀਂ ਸਾਡੇ ਕੋਲ ਇੰਸਟਰੂਮੈਂਟਸ ਜਿਹੜੇ ਸਾਇੰਸ ਨੇ ਇੰਨੀ ਕੋਈ ਤਰੱਕੀ ਨਹੀਂ ਸੀਗੀ ਤੇ ਔਰ ਈਵਨ ਸਾਇੰਸ ਵਰਡ ਵੀ ਸ਼ਾਇਦ ਪਤਾ ਨਹੀਂ ਆਇਆ ਹੋਊਗਾ ਕਿ ਨਹੀਂ ਆਊਗਾ ਉਸ ਟਾਈਮ ਹੈ ਨਾ ਤੋ ਸਾਰਾ ਓਬਜ਼ਰਵ ਕਰਦੇ ਸੀਗੇ ਤੇ ਇਹ ਜਿੱਦਾਂ ਤੁਸੀਂ ਪਹਿਲਾਂ ਹੀ ਕਿਹਾ ਵੀ ਸਾਡੇ ਦਿਮਾਗ 'ਚ ਇਹ ਆਈ ਵੀ ਗੱਲ ਐਵੇਂ ਕਿ ਜਿਹੜੇ ਪਹਿਲਾਂ ਅਸੀਂ ਪੋਡਕਾਸਟ ਕੀਤੇ ਉਹ ਅਸੀਂ ਸਾਡੇ ਆਊਟਰ ਯੂਨੀਵਰਸ ਦੇ ਕੀਤੇ ਆ ਤਾਂ ਹੁਣ ਜਿਹੜੇ ਅਸੀਂ ਪੋਡਕਾਸਟ ਜਿਹੜਾ ਨਵਾਂ ਸ਼ੁਰੂ ਕੀਤਾ ਸੀ ਆਪਣਾ ਇੰਟਰਨਲ ਯੂਨੀਵਰਸ ਦੀ ਜਿਹੜੀ ਗੱਲ ਕਰਨੀ ਆ ਜਿਹੜਾ ਸਾਡਾ ਬ੍ਰੇਨ ਤੇ ਸਾਡੀ ਬੋਡੀ ਆ ਜਾਂ ਸਾਡਾ ਮਾਇੰਡ ਆ ਇਹਦੀ ਮੈਂ ਜਿਹੜੀ ਆ ਇੱਕ ਇਹ ਵੀ ਦਊਂਗੀ ਕਿ ਮੈਂ ਕਿਉਂ ਯੂਨੀਵਰਸ ਕਹਿ ਰਹੀ ਹਾਂ ਸਾਡੇ ਬ੍ਰੇਨ ਨੂੰ ਇਹਨੂੰ ਤੁਸੀਂ ਥੋੜ੍ਹਾ ਜਿਹਾ ਇੱਦਾਂ ਵੀ ਕਹਿ ਸਕਦੇ ਕਿ ਸਾਡੀ ਜਿਹੜੀ ਅਗਰ ਅਸੀਂ ਮਿਲਕੀ ਵੇ ਗਲੈਕਸੀ ਦੀ ਗੱਲ ਕਰਦੇ ਹਾਂ ਤਾਂ ਸਾਡੀ ਗਲੈਕਸੀ ਦੇ ਵਿੱਚ 100 ਬਿਲੀਅਨ ਤੋਂ ਲੈ ਕੇ 400 ਬਿਲੀਅਨ ਤੱਕ ਮਤਲਬ 10,000 ਕਰੋੜ ਤੋਂ ਲੈ ਕੇ 40,000 ਕਰੋੜ ਤੱਕ ਜਿਹੜੇ ਤਾਰੇ ਟੋਟਲ ਇੰਨੇ ਅਸੀਂ ਮੰਨਦੇ ਹਾਂ ਹੈਗੇ ਆ ਹਨਾ ਪਰ ਜੇ ਅਸੀਂ ਬ੍ਰੇਨ ਦੀ ਗੱਲ ਕਰੀਏ ਤਾਂ ਬ੍ਰੇਨ 'ਚ ਸਾਡੇ ਨਿਊਰੋਨਸ ਹੁੰਦੇ ਆ ਜਿਹੜਾ ਸਾਨੂੰ ਪਤਾ ਕਿ ਸੈਲਸ ਹੁੰਦੇ ਸਾਡੀ ਬ੍ਰੇਨ ਦੇ ਵਿੱਚ ਜਿਹੜੇ ਕਨੈਕਸ਼ਨ ਕ੍ਰੀਏਟ ਕਰਦੇ ਆ ਜਿਹਦੀ ਵਜ੍ਹਾ ਨਾਲ ਹੀ ਸਾਡੀ ਜਿਹੜਾ ਬ੍ਰੇਨ ਜਿਹੜਾ ਆ ਉਹ ਇਮੋਸ਼ਨਸ ਫੀਲ ਕਰ ਸਕਦਾ ਆ, ਸੈਂਸਿਸ ਫੀਲ ਕਰ ਸਕਦਾ ਹੈ ਹਨਾ, ਤੇ ਸਾਡੀ ਬੋਡੀ ਦਾ ਹਰ ਇੱਕ ਸਿਸਟਮ ਰੈਗੂਲੇਟ ਕਰਦਾ, ਸਾਡਾ ਸੈਂਟਰਲ ਨਰਵਸ ਸਿਸਟਮ ਜਿਹੜਾ ਇਹਨਾਂ ਸਾਰੇ ਨਿਊਰੋਨਸ ਦੇ ਉਹਨਾਂ ਦੇ ਕਨੈਕਸ਼ਨ ਦੀ ਵਜ੍ਹਾ ਨਾਲ ਚੱਲਦਾ ਹੈ। ਤੇ ਸਾਡੀ ਬ੍ਰੇਨ ਦੇ ਵਿੱਚ 86 ਬਿਲੀਅਨ ਨਿਊਰੋਨਸ ਹੁੰਦੇ ਆ ਜਿਹਦੇ ਅੱਗੇ ਜਿਹਦੇ ਅੱਗੇ ਬਹੁਤ ਸਾਰੇ ਕਨੈਕਸ਼ਨ ਹੁੰਦੇ ਆ, ਤੇ ਜਦੋਂ ਅਸੀਂ ਸਾਰੇ ਕਨੈਕਸ਼ਨਸ ਨੂੰ ਜਿਹੜਾ ਆ ਜਿਹੜਾ ਜੋੜਦੇ ਆ ਤਾਂ 100 ਟ੍ਰਿਲੀਅਨ ਤੱਕ ਜਿਹੜੇ ਕਨੈਕਸ਼ਨ ਸਾਡੇ ਬ੍ਰੇਨ ਦੇ ਵਿੱਚ ਹੁੰਦੇ ਆ, ਔਰ ਅਗਰ ਅਸੀਂ ਮਿਲਕੀ ਵੇ ਦੀ ਜਿਵੇਂ ਮੈਂ ਦੱਸਿਆ ਤਾਂ ਉੱਥੇ 100 ਬਿਲੀਅਨ ਤੋਂ ਲੈ ਕੇ 400 ਬਿਲੀਅਨ ਤੱਕ ਕਨੈਕਸ਼ਨ ਹੁੰਦੇ ਆ, ਤਾਂ ਸਾਨੂੰ ਪਤਾ ਕਿ ਹੁਣ ਕਿੰਨੇ ਮਤਲਬ ਕਿੰਨੇ ਗੁਣਾ ਜ਼ਿਆਦਾ ਸਾਡੇ ਬ੍ਰੇਨ ਦੇ ਵਿੱਚ ਕਨੈਕਸ਼ਨ ਆ ਕੰਪੈਰੇਟਿਵਲੀ, ਕਿ ਕਿੰਨੇ ਮਿਲਕੀ ਵੇ ਦੇ ਵਿੱਚ ਸਟਾਰਸ ਹੈਗੇ ਆ। ਸੋ ਇਹ ਸਾਡਾ ਜਿਹੜਾ ਬ੍ਰੇਨ ਹੈਗੇ ਆਪਣੇ ਆਪ ਚ ਇੱਕ ਯੂਨੀਵਰਸ ਹੈਗਾ ਆ, ਇਹਨੂੰ ਤੁਸੀਂ ਇੰਟਰਨਲ ਯੂਨੀਵਰਸ ਅਸੀਂ ਕਹਿ ਸਕਦੇ ਹਾਂ ਨਾ। ਔਰ ਇਹ ਚਾਹੇ ਮੈਂ ਜਿੱਦਾਂ ਅਸੀਂ ਸ਼ੁਰੂ ਚ ਗੱਲ ਕੀਤੀ ਆ ਕਿ ਬਹੁਤ ਸਾਰੇ ਹੁਣ ਟੈਕਨੋਲੋਜੀ ਸਾਡੇ ਕੋਲ ਹੈਗੀ ਆ ਕਿ ਅਸੀਂ ਡਿਵੈਲਪ ਕਰ ਸਕਦੇ ਹਾਂ, ਬਟ ਹਜੇ ਵੀ ਬਹੁਤ ਕੁਛ ਪਿਆ ਜਿਹੜਾ ਸਾਨੂੰ ਜਾਣਨਾ ਹੈ ਕਿ ਕਿਵੇਂ ਬ੍ਰੇਨ ਚ ਕਿਹੜੀ ਐਕਟੀਵਿਟੀ ਹੁੰਦੀ ਹੈ। ਕਿਉਂਕਿ ਇਹ ਨਹੀਂ ਹੈਗਾ ਕਿ ਫੋਰ ਐਗਜ਼ਾਮਪਲ ਕੋਈ ਜਦੋਂ ਇਹ ਸਾਇੰਟਿਸਟ ਜਾਂ ਰਿਸਰਚਰ ਜਾਂ ਡਾਕਟਰਸ ਜਦੋਂ ਆਪਣੀ ਸਟੱਡੀਜ਼ ਕਰਦੇ ਆ, ਜਦੋਂ ਕੋਈ ਸਟਿਮੂਲਾਈ ਦਿੰਦੇ ਆ, ਮੰਨ ਲਓ ਕਿਸੇ 10 ਬੰਦਿਆਂ ਦੇ ਗਰੁੱਪ ਨੂੰ ਉਹਨਾਂ ਨੇ ਟੈਸਟ ਕਰਨਾ ਹਨਾ, ਤੇ ਉਹਨਾਂ ਨੂੰ ਇੱਕ ਉਹਨਾਂ ਨੇ ਇੱਕ ਸਿਮਿਲਰ ਤਰ੍ਹਾਂ ਦਾ ਇੱਕ ਜਿਹੜਾ ਕਨੈਕਸ਼ਨ ਦੇ ਤਾ ਕਿ ਕੋਈ ਡਰਨ ਵਾਲੀ ਚੀਜ਼ ਜਿਹੜੀ ਉਹਨਾਂ ਦੇ ਸਾਹਮਣੇ ਰੱਖ ਦਿੱਤੀ। ਫੋਰ ਐਗਜ਼ਾਮਪਲ ਇੱਕ ਜਿਹੜਾ ਲਿਟਲ ਐਲਬਰਟ ਕਰਕੇ ਇੱਕ ਬੱਚੇ ਦਾ ਐਕਸਪੈਰੀਮੈਂਟ ਹੈਗਾ ਜਿਹੜਾ ਕੀਤਾ ਸੀਗਾ ਕਾਫੀ ਸਾਲ ਪਹਿਲਾਂ, ਹਾਲਾਂਕਿ ਐਥੀਕਲੀ ਉਹਨੂੰ ਸਹੀ ਨਹੀਂ ਮੰਨਦੇ ਕਿਉਂਕਿ ਉਹਦੇ ਵਿੱਚ ਛੋਟਾ ਬੱਚਾ ਨੀ ਇੰਜੈਕਸ਼ਨ ਵਾਲਾ ਨੀ 9 ਮਹੀਨੇ ਦਾ ਬੱਚਾ ਸੀਗਾ, ਉਹਨੂੰ ਉਹਨਾਂ ਨੇ ਪਹਿਲਾਂ ਜਿਵੇਂ ਉਹਦੇ ਨਾਲ ਉਹਦੇ ਕੋਲ ਐਨੀਮਲ ਜਿਵੇਂ ਛੋਟੇ ਛੋਟੇ ਪਪੀਜ਼ ਵਗੈਰਾ ਉਹਨਾਂ ਨੇ ਛੱਡੇ ਹਨਾ, ਚੂਹੇ ਜਿਹੜੇ ਮਤਲਬ ਉਹਦੇ ਕੋਲ ਘੁੰਮਦੇ ਸੀ, ਤਾਂ ਹੀ ਵਾਜ ਵੈਰੀ ਹੈਪੀ ਮਤਲਬ ਉਹਨਾਂ ਦੇ ਨਾਲ ਪਲੇ ਕਰ ਰਿਹਾ ਸੀਗਾ ਹਨਾ। ਬਟ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਜਿੱਦਾਂ ਹੌਲੀ ਹੌਲੀ ਸਟਿਮੂਲਾਈ ਦਿੱਤੇ ਕਿ ਉਹਨਾਂ ਨੇ ਕੀ ਕੀਤਾ ਕਿ ਉਹਦੇ ਕੋਲ ਇੱਕ ਚੂਹਾ ਛੱਡ ਦਿੱਤਾ, ਵਾਈਟ ਚੂਹਾ, ਬਟ ਉਹਨਾਂ ਨੇ ਨਾਲ ਬਹੁਤ ਜ਼ੋਰ ਦੀ ਆਵਾਜ਼ ਕੀਤੀ ਹਨਾ ਕਿਸੇ ਚੀਜ਼ ਦੇ ਵਿੱਚ ਮਤਲਬ ਕੋਈ ਚੀਜ਼ ਮਾਰੀ, ਤਾਂ ਉਹ ਬੱਚਾ ਡਰ ਗਿਆ ਤੇ ਉਹਦਾ ਡਰ ਬੈਠ ਗਿਆ, ਉਹਨੂੰ ਲੱਗਾ ਕਿ ਇਹ ਜਦੋਂ ਚੂਹਾ ਮੇਰੇ ਕੋਲ ਆ ਰਿਹਾ ਤਾਂ ਮਤਲਬ ਇਹ ਕੋਈ ਡਰਨ ਵਾਲੀ ਚੀਜ਼ ਆ, ਕਿਉਂਕਿ ਸਿਰਫ 9 ਮਹੀਨੇ ਦਾ ਬੱਚਾ ਸੀਗਾ ਨਾ। ਤੋ ਉਹਦੀ ਉਹ ਜਿਹੜਾ ਐਕਸਪੈਰੀਮੈਂਟ ਕੀਤਾ ਤਾਂ ਉਹਨਾਂ ਨੇ ਮਤਲਬ ਉਹਦੇ ਚ ਉਹਨਾਂ ਨੇ ਕਿਹਾ ਕਿ ਹਾਂ ਇਹ ਸਟਿਮੂਲਾਈ ਜਿਹੜੇ ਆ ਤੁਸੀਂ ਕਿੱਦਾਂ ਪਰਸੀਵ ਕਰਦੇ ਆ ਚੀਜ਼ਾਂ ਨੂੰ ਉਹਦੇ ਤੇ ਡਿਪੈਂਡ ਕਰਦੇ ਆ, ਹਾਲਾਂਕਿ ਕਿਉਂਕਿ ਸਾਇੰਸ ਦੇ ਵਿੱਚ ਵੀ ਜਦੋਂ ਤੁਸੀਂ ਐਕਸਪੈਰੀਮੈਂਟ ਕਰਦੇ ਆ ਤਾਂ ਤੁਸੀਂ ਐਵੇਂ ਨਹੀਂ ਕੱਸਦੇ, ਉਸ ਐਕਸਪੈਰੀਮੈਂਟ ਐਥੀਕਲੀ ਵੀ ਰਾਈਟ ਹੋਣੇ ਚਾਹੀਦੇ ਆ, ਕਦੇ ਕਿਸੇ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਨਾ। ਤੋ ਬ੍ਰੇਨ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਜਦੋਂ ਮੰਨ ਲਓ ਕਿਸੇ 10 ਅਡਲਟ ਦੇ ਗਰੁੱਪ ਨੂੰ ਤੁਸੀਂ ਕੋਈ ਸੇਮ ਸਟਿਮੂਲਾਈ ਦਿੱਤਾ, ਸੇਮ ਇਹੀ ਤਰ੍ਹਾਂ ਦੀ ਐਗਜ਼ਾਮਪਲ ਲਗਾ ਲਓ ਕੋਈ ਚੂਹਾ ਜਾਂ ਕੋਈ ਵੀ ਚੀਜ਼ ਏਦਾਂ ਦੀ ਉਹਦੇ ਕੋਲ ਉਹਨਾਂ ਦੇ ਕੋਲ ਛੱਡੀ ਹਨਾ, ਤੇ ਇਹ ਜ਼ਰੂਰੀ ਨਹੀਂ ਹੈਗਾ ਕਿ ਉਹ 10 ਦੇ 10 ਬੰਦੇ ਸੇਮ ਤਰ੍ਹਾਂ ਹੀ ਰਿਐਕਟ ਕਰਨਗੇ, ਉਹਨਾਂ ਦਾ ਡਿਫਰੈਂਟ ਰਿਐਕਸ਼ਨ ਹੋ ਸਕਦੀ ਹੈ, ਔਰ ਉਹ ਡਿਪੈਂਡ ਕਰ ਸਕਦੀ ਹੈ ਕਿ ਉਹਨਾਂ ਦੀ ਹਿਸਟਰੀ ਕੀ ਹੈਗੀ ਆ, ਉਹ ਉਹਨਾਂ ਦੀ ਲਾਈਫ ਦੇ ਵਿੱਚ ਕੀ ਕੀ ਚੀਜ਼ਾਂ ਹੋਈਆਂ ਹਨਾ, ਉਹਨਾਂ ਨੂੰ ਕਿਹੜੀ ਹੋ ਸਕਦਾ ਉਹਨਾਂ ਦੇ ਨਾਲ ਕੋਈ ਐਵੇਂ ਦਾ ਇੰਸੀਡੈਂਟ ਹੋਇਆ ਹੋਵੇ ਹਨਾ, ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਕੰਮ ਕਰਦੀਆਂ ਡਿਫਰੈਂਟ ਡਿਫਰੈਂਟ। ਤੋ ਜਿੰਨਾ ਕੁਛ ਹੁਣ ਵੀ ਸਾਡੇ ਕੋਲ ਹੈਗਾ ਉਹਦੇ ਚ ਵੀ ਅਸੀਂ ਅਜੇ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਸਾਰਾ ਕੁਛ ਹੀ ਪਤਾ ਚੱਲ ਗਿਆ ਆ, ਤੇ ਬਟ ਹਜੇ ਵੀ ਕਾਫੀ ਸਾਰੀਆਂ ਰਿਸਰਚ, ਔਰ ਹਜੇ ਵੀ ਜਿਵੇਂ ਮੈਂ ਦੱਸਿਆ 100 ਟ੍ਰਿਲੀਅਨ ਜਿਹੜੇ ਕਨੈਕਸ਼ਨ ਸਾਡੇ ਬ੍ਰੇਨ ਦੇ ਵਿੱਚ ਬਣਦੇ ਆ, ਤਾਂ ਹਰ ਇੱਕ ਕਨੈਕਸ਼ਨ ਨੂੰ ਸਟੱਡੀ ਕਰਨਾ ਇਜ਼ ਵੈਰੀ ਡਿਫਰੈਂਟ ਔਰ ਡਿਫੀਕਲਟ, ਔਰ ਉਪਰੋਂ ਹਰ ਇੱਕ ਬੋਡੀ ਦਾ ਜਿਹਦੀ ਬ੍ਰੇਨ ਦਾ ਔਰਗਨ ਹੈਗਾ ਬ੍ਰੇਨ ਸਾਡਾ, ਉਹਦਾ ਹਰ ਇੱਕ ਪਾਰਟ ਡਿਫਰੈਂਟ ਫੰਕਸ਼ਨ ਕਰਦਾ, ਕੋਈ ਮੈਮਰੀ ਨੂੰ ਸਪੋਰਟ ਕਰਦਾ, ਕੋਈ ਇਮੋਸ਼ਨਸ ਨੂੰ ਸਪੋਰਟ ਕਰਦਾ, ਕੋਈ ਸਾਡੀ ਮੂਵਮੈਂਟ ਨੂੰ ਸਪੋਰਟ ਕਰਦਾ ਹਨਾ, ਕੋਈ ਸਾਡੀ ਆਈਜ਼ ਜਿਹੜੀ ਆ ਇੰਟੈਲੀਜੈਂਸ ਨੂੰ ਸਪੋਰਟ ਕਰਦਾ। ਸੋ ਉਹ ਸਾਰੀਆਂ ਚੀਜ਼ਾਂ ਹਰ ਇੱਕ ਜਿਹੜਾ ਪਾਰਟ ਦਾ ਇੱਕ ਆਪਣਾ ਅਲੱਗ ਰੋਲ ਆ ਜਿਹਦਾ ਅਸੀਂ ਅੱਗੇ ਡਿਸਕਸ਼ਨ ਕਰਾਂਗੇ। ਤੇ ਬ੍ਰੇਨ ਸਾਡਾ ਬਹੁਤ ਜਿਹੜਾ ਇੱਕ ਹੈਗਾ ਹੀ
0: ਕਮਾਲ ਦੀ ਚੀਜ਼,
1: ਮੈਂ ਤੁਹਾਨੂੰ ਦੱਸਿਆ ਹਾਂਜੀ ਕਮਾਲ ਦੀ। ਤੇ ਜਿਵੇਂ ਇੱਕ ਇੱਕ ਮਿਥ ਵੀ ਹੈਗਾ ਕਿ ਅਸੀਂ ਸੁਣਦੇ ਹਾਂ ਕਿ ਬ੍ਰੇਨ ਸਾਡਾ ਸਿਰਫ 10% ਅਸੀਂ ਯੂਜ਼ ਕਰਦੇ ਹਾਂ, ਵਿਚ ਇਜ਼ ਰੋਂਗ, ਇੱਦਾਂ ਦਾ ਕੁਛ ਨਹੀਂ ਹੈਗਾ ਕਿ ਸਿਰਫ 10% ਬ੍ਰੇਨ ਯੂਜ਼ ਕਰਦੇ ਹਾਂ, ਅਸੀਂ ਆਪਣਾ ਸਾਰੇ ਦਾ ਸਾਰਾ ਬ੍ਰੇਨ ਜਿਹੜਾ ਯੂਜ਼ ਕਰਦੇ ਹੈਗੇ ਆ। ਤੇ ਇੱਕ ਆਪਾਂ ਮੰਨ ਲੈਂਦੇ ਕਿ ਸ਼ਾਇਦ ਜਦੋਂ ਕੋਈ ਕੁਛ ਲੋਕ ਜਿਹੜੇ ਜ਼ਿਆਦਾ ਇੰਟੈਲੀਜੈਂਟ ਹੁੰਦੇ ਆ, ਮੇ ਬੀ ਉਹਨਾਂ ਦਾ ਬ੍ਰੇਨ ਜਿਹੜਾ ਬਹੁਤ ਜ਼ਿਆਦਾ ਤੇਜ਼ ਕੰਮ ਕਰਦਾ ਨਾ, ਆਈਨਸਟਾਈਨ ਜਾਂ ਹੋਰ ਵੀ ਸਾਇੰਟਿਸਟ ਹੈਗੇ ਆ, ਸੋ ਉਹਦਾ ਉਹਦਾ ਉਹਦੀ ਇੰਟੈਲੀਜੈਂਸੀ ਮਤਲਬ ਇਹ ਕੋਈ ਜਿਹੜਾ ਮਿਥ ਨੀ, ਮਤਲਬ ਜਿਹੜਾ ਮਿਥ ਹੈਗਾ ਇਹ ਨੀ ਹੈਗਾ ਕਿ ਉਹਦਾ ਕਿ ਉਹ ਕੋਈ ਇੱਕ ਬੰਦਾ ਜ਼ਿਆਦਾ ਹੀ ਉਹਨੂੰ ਕੋਈ ਜ਼ਿਆਦਾ ਹੀ ਖਾਸ ਬ੍ਰੇਨ ਮਿਲਿਆ ਇਸ ਲਈ ਉਹ ਜ਼ਿਆਦਾ ਇੰਟੈਲੀਜੈਂਟ ਹੈਗਾ। ਇਹ ਡਿਪੈਂਡ ਕਰਦਾ ਕਿ ਉਹਨਾਂ ਦੇ ਬ੍ਰੇਨ ਦੀ ਜਿਹੜੇ ਆਪਸ ਚ ਕਨੈਕਸ਼ਨ ਬਣਦੇ ਆ ਨਿਊਰੋਨਸ ਦੇ, ਉਹ ਕਨੈਕਸ਼ਨ ਕਿੰਨੇ ਕੁ ਸਟਰੋਂਗ ਹੈਗੇ ਆ, ਤੇ ਉਹ ਕਨੈਕਸ਼ਨ ਸਟਰੋਂਗ ਜਿਹੜੇ ਉਹ ਬਣਦੇ ਆ ਜਿੱਦਾਂ ਪ੍ਰੈਕਟਿਸ ਦੀ ਮੈਂ ਗੱਲ ਕੀਤੀ ਆ, ਪ੍ਰੈਕਟਿਸ ਮੇਕਸ ਮੈਨ ਪਰਫੈਕਟ, ਜਦੋਂ ਅਸੀਂ ਪ੍ਰੈਕਟਿਸ ਕਰਦੇ ਆ ਸਾਡੇ ਕਨੈਕਸ਼ਨ ਸਟਰੋਂਗ ਹੁੰਦੇ ਆ, ਤੇ ਇਸ ਲਈ ਜਿਹੜਾ ਕੁਛ ਲੋਕ ਜਿਹੜੇ ਆ ਉਹ ਜ਼ਿਆਦਾ ਸਾਨੂੰ ਲੱਗਦੇ ਆ ਕਿ ਉਹ ਇੰਟੈਲੀਜੈਂਟ ਹੁੰਦੇ ਆ, ਕਿਉਂਕਿ ਓਬਵੀਅਸਲੀ ਉਹ ਆਪਣੇ ਦਿਮਾਗ ਨੂੰ ਯੂਜ਼ ਕਰ ਰਹੇ ਹੁੰਦੇ ਆ ਕਿਸੇ ਪਰਟੀਕੁਲਰ ਹਨਾ ਏਰੀਆ ਜਿਹੜਾ ਹੈਗਾ ਉਹਨਾਂ ਦਾ, ਤੇ ਹੋਰ ਵੀ ਇਸ ਤੋਂ ਇਲਾਵਾ ਬ੍ਰੇਨ ਦੀਆਂ ਬਹੁਤ ਸਾਰੀਆਂ ਖਾਸ ਜਿਹੜੀਆਂ ਚੀਜ਼ਾਂ ਹੈਗੀਆਂ ਕਿ ਸਾਡਾ ਜਿਹੜਾ ਬ੍ਰੇਨ ਆ, ਮੈਮਰੀ ਬਹੁਤ ਸਾਡਾ ਬ੍ਰੇਨ ਜਿਹੜਾ ਸਟੋਰ ਕਰ ਸਕਦਾ ਹੈ. ਇੱਕ ਤਾਂ ਗੀਗਾਬਾਈਟ ਆਪਾਂ ਸਾਰਿਆਂ ਨੇ ਸੁਣਨ ਦੇ ਕਿ ਪੀਟਾਬਾਈਟ ਹੁੰਦਾ ਹੈ, ਤੇ 2.5 ਪੀਟਾਬਾਈਟ ਜਿਹੜੀ ਇਨਫੋਰਮੇਸ਼ਨ ਸਟੋਰ ਕਰ ਸਕਦਾ. ਇੱਕ ਪੀਟਾਬਾਈਟ ਦੇ ਵਿੱਚ ਜਿਹੜੇ ਆ 10 lakh ਜਿਹੜੇ ਆ ਗੀਗਾਬਾਈਟ ਹੁੰਦੇ ਆ. ਸੋ 2.5 ਜਿਹੜਾ ਪੀਟਾਬਾਈਟ ਯੂਜ ਕਰਦਾ, ਜਿਹਨੂੰ ਅਸੀਂ ਰਫਲੀ ਕਹਿ ਸਕਦੇ ਹਾਂ ਕਿ ਅਗਰ 1300 ਜਿਹੜੀ ਸਾਲ ਦਾ ਜਿਹੜਾ ਟੈਲੀਵਿਜ਼ਨ ਪ੍ਰੋਗਰਾਮ 1300 ਸਾਲ ਚੱਲਣ, ਇੰਨੀ ਇਨਫੋਰਮੇਸ਼ਨ ਸਾਡਾ ਜਿਹੜਾ ਦਿਮਾਗ ਸਟੋਰ ਕਰ ਸਕਦਾ ਹੈ. ਹਾਂਜੀ, ਔਰ ਇਲੈਕਟ੍ਰੀਸਿਟੀ ਜਿਹੜਾ ਪਰ ਫਿਰ ਵੀ ਦੇਖੋ ਸਿਰਫ 20 ਜਿੰਨਾ ਤੁਹਾਡਾ 20 ਮੈਗਾਵਾਟ ਜਿਹੜੀ ਹੁੰਦੀ ਆ, ਇੰਨੀ ਕੁ ਇਲੈਕਟ੍ਰੀਸਿਟੀ ਜਿਹੜੀ ਆ 20 watt ਸੋਰੀ ਯੂਜ਼ ਕਰਦਾ ਹੈਗਾ ਸਾਡਾ ਬ੍ਰੇਨ. ਬਟ ਇਲੈਕਟ੍ਰੀਸਿਟੀ ਇੱਕ ਜਿਹੜਾ ਬਲਬ ਹੁੰਦਾ ਨਾ, ਛੋਟਾ ਵਾਟ ਦਾ ਬਲਬ ਹੁੰਦਾ, ਉਹ ਸਾਡੀ ਮਤਲਬ ਇੰਨੀ ਜਿਹੜੀ ਆ ਸਟਰੋਂਗ ਹੁੰਦਾ ਸਾਡਾ ਬ੍ਰੇਨ ਕਿ ਉਹ ਇੱਕ ਬਲਬ ਵੀ ਅਸੀਂ ਸਾਡੀ ਬ੍ਰੇਨ ਦੀ ਇਲੈਕਟ੍ਰੀਸਿਟੀ ਨਾਲ ਜਲਾਇਆ ਜਾ ਸਕਦਾ. ਮੇਰੇ ਖਿਆਲ ਨਾਲ ਇੰਨੀ ਜਿਹੜੀ ਉਹਦੀ ਇਲੈਕਟ੍ਰੀਸਿਟੀ ਜਿਹੜੀ ਇੰਨੇ ਜਿਹੜੇ ਇਲੈਕਟ੍ਰਿਕ ਸਿਗਨਲ ਜਾਂ ਮਕੈਨਿਕ ਕੈਮੀਕਲ ਸਿਗਨਲ ਪਾਸ ਹੁੰਦੇ ਆ, ਸੋ ਇੰਨੀ ਪਾਵਰ ਹੁੰਦੀ ਆ ਉਹਨਾਂ ਦੀ ਸਾਡੇ ਬ੍ਰੇਨ ਦੀ.
0: ਵਾਹ ਵਾਹ, ਇਹ ਮਤਲਬ ਆਪਣੇ ਆਪ ਦੇ ਵਿੱਚ, ਔਰ ਇਹ ਜਦੋਂ ਫਿਲਮਾਂ ਦੇਖਦੇ ਹਾਂ ਅਸੀਂ, ਜਿਵੇਂ ਉਹ ਸਕਾਰਲੈਟ ਜੌਨਸਨ ਵਾਲੀ ਦੇਖੀ ਸੀਗੀ, ਜੌਨਸਨ ਵਾਲੀ ਲੂਸੀ, ਵੀ ਉਹਦਾ 100% ਬ੍ਰੇਨ ਕੰਮ ਕਰਨ ਲੱਗ ਗਿਆ ਮੇਰੇ ਖਿਆਲ ਦੇ ਨਾਲ. ਇਹਦੇ ਤੇ ਫੇਰ ਕਿਸੇ ਦਿਨ ਜ਼ਰੂਰ. ਬਟ ਇਹ ਬ੍ਰੇਨ ਦੇ ਜਿਹੜੇ ਦੋ ਹਿੱਸੇ ਹੁੰਦੇ ਨੇ, ਲੈਫਟ ਔਰ ਰਾਈਟ, ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਆ. ਹਾਂ, ਇਹ ਜ਼ਰੂਰ ਹੁੰਦਾ ਕਿ ਕਈ ਜਣੇ ਆਪਣੇ ਸਿਰਫ ਜਿਹੜਾ ਲੈਫਟ ਸਾਈਡ ਵਾਲਾ, ਉਹ ਕਹਿੰਦੇ ਹੁੰਦੇ ਆ ਕਿ ਇੱਕ ਸਿਰਫ ਮੈਮਰੀ ਵਾਲਾ ਪਾਰਟ ਹੁੰਦਾ ਤੇ ਰਾਈਟ ਸਾਈਡ ਵਾਲੇ ਬ੍ਰੇਨ ਦੇ ਪਾਰਟ ਨੂੰ ਵਰਤਦੇ ਹੈਗੇ. ਪਰ ਇਹ ਦੋ ਤਿੰਨ ਚੀਜ਼ਾਂ ਤਾਂ ਤੁਸੀਂ ਹੈਰਾਨ ਕਰਨ ਵਾਲੀਆਂ ਦੱਸੀਆਂ ਨੇ ਸੰਦੀਪ ਜੀ. ਇੱਕ ਤਾਂ ਨਿਊਰੋਨਸ ਵਾਲੀ, ਕਿ 86 trillion ਨਿਊਰੋਨਸ ਜਿਹੜੇ ਨੇ ਉਹ ਹੈਗੇ ਨੇ, ਤੇ ਫਿਰ ਗਾਂਹ ਉਹ ਉਹਨਾਂ ਦੇ ਸੈੱਲ ਕਨੈਕਸ਼ਨ, ਉਹ ਗਿਣੇ ਕਿਨੇ ਸੀਗੇ. ਮੈਂ ਤਾਂ ਇਹ ਹੈਰਾਨ ਹੈਗਾ, ਕਾਫੀ ਟਾਈਮ ਲੱਗ ਗਿਆ.
1: ਹਾਂਜੀ, ਰਫਲੀ ਆਈਡੀਆ ਲਗਾ ਲੈਂਦੇ ਨੇ ਕਿ ਕਿਉਂ ਜੋ ਵੀ ਉਹ
0: ਮਿਲੀਅਨ ਕੁ ਤੋਂ ਬਾਅਦ ਅਗਲਾ ਕਹਿੰਦਾ ਹੱਥ ਖੜੇ ਹੋ ਗਏ.
1: ਨਹੀਂ, ਇੰਨਾ ਰਫ ਵੀ ਨਹੀਂ ਹੁੰਦਾ ਹੈਗਾ. ਉਹ ਬਿਲਕੁਲ ਉਹਨਾਂ ਕੋਲ ਇੰਸਟਰੂਮੈਂਟ ਹੁੰਦੇ ਆ ਜੋ ਵੀ ਹੁੰਦੇ ਆ ਨਾ, ਤੇ ਉਹਦੇ ਨਾਲ ਉਹ ਮੈਥਮੈਟੀਕਲ ਕੈਲਕੂਲੇਸ਼ਨ ਵੈਸੇ ਮੋਸਟ ਇੰਪੋਰਟੈਂਟ ਰੋਲ ਪਲੇ ਕਰਦੀਆਂ ਹੈਗੀਆਂ ਇਹਨਾਂ ਚੀਜ਼ਾਂ ਦੇ ਵਿੱਚ. ਕਿਉਂਕਿ ਜਿਹੜੀ ਅਸੀਂ ਗਲੈਕਸੀ ਦੀ ਵੀ ਗੱਲ ਕਰਦੇ ਹਾਂ, ਜਦੋਂ ਅਸੀਂ ਹੁਣ ਤਾਰੇ ਫਿਰ ਵੀ ਦੇਖ ਸਕਦੇ ਹਾਂ ਟੈਲੀਸਕੋਪ ਸੇ, ਬਟ ਜਦੋਂ ਅੱਜ ਤੋਂ 400 ਸਾਲ ਪਹਿਲਾਂ ਜਦੋਂ ਕਿੰਨੇ ਸਿੰਪਲ ਟੈਲੀਸਕੋਪ ਗਲੀਲੀਓ ਵਗੈਰਾ ਨੇ ਬਣਾਏ ਸੀਗੇ, ਤਾਂ ਮੈਥਮੈਟੀਕਲ ਕੈਲਕੂਲੇਸ਼ਨ ਦੇ ਬੇਸ ਤੇ ਉਹਨਾਂ ਨੇ ਉਸ ਟਾਈਮ ਜਿਹੜੀ ਇਹ ਜਿਹੜੀਆਂ ਅਸੀਂ ਮਿਲੀਅਨ ਟ੍ਰਿਲੀਅਨ ਚੀਜ਼ਾਂ 'ਚ ਗੱਲਾਂ ਕਰਦੇ ਆ, ਮੈਥਮੈਟੀਕਲ ਕੈਲਕੂਲੇਸ਼ਨ ਹੁੰਦੀਆਂ. ਔਰ ਕਹਿੰਦੇ ਆ ਕਿ ਨੇਚਰ ਜਿਹੜੀ ਸਾਡੀ ਆ ਉਹ ਮੈਥਮੈਟੀਕਲ ਤੇ ਫਿਜ਼ਿਕਸ ਲਾਸ ਦੇ ਉੱਤੇ ਚੱਲਦੀ ਹੈਗੀ ਆ, ਤੇ ਮੈਥਮੈਟੀਕਲ ਲਾਸ ਜਿਹੜੇ ਆ ਉਹ ਗਲਤ ਨਹੀਂ ਹੋ ਸਕਦੇ ਹੈਗੇ. ਉਹ ਬਿਲਕੁਲ ਕੈਲਕੂਲੇਸ਼ਨ ਇੱਦਾਂ ਹੀ ਹੁੰਦੀਆਂ ਕਿ ਤੁਸੀਂ ਉਹਨਾਂ ਨੂੰ ਜਿੱਧਰੋਂ ਮਰਜ਼ੀ ਕੈਲਕੂਲੇਟ ਕਰ ਲਓ, ਉਹਨਾਂ ਦਾ ਤੁਹਾਨੂੰ ਸੇਮ ਹੀ ਡਾਟਾ ਮਿਲੂਗਾ. ਤੇ ਹੋਰ ਇੱਕ ਮੈਂ ਦੱਸਣਾ ਰਹਿ ਗਿਆ ਕਿ ਜਿਵੇਂ ਅਸੀਂ ਫਿੰਗਰਪ੍ਰਿੰਟਸ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਫਿੰਗਰਪ੍ਰਿੰਟਸ ਕਿਸੇ ਵੀ ਦੋ ਬੰਦੇ ਦੇ ਸੇਮ ਨਹੀਂ ਹੋ ਸਕਦੇ. ਹਾਂਜੀ, ਸੇਮ ਹੀ ਬ੍ਰੇਨ ਵੀ ਕਿਸੇ ਦੋ ਬੰਦੇ ਦਾ ਸੇਮ ਨਹੀਂ ਹੋ ਸਕਦਾ, ਡਿਫਰੈਂਟ. ਹਾਂਜੀ, ਬਿਲਕੁਲ ਡਿਫਰੈਂਟ ਜਿਹੜੇ ਕਨੈਕਸ਼ਨ, ਫਿਰ ਹੋਈ ਗੱਲ, ਇੰਨੇ ਕਰੋੜ ਕਨੈਕਸ਼ਨ ਹੋ ਗਏ. ਤੇ ਉਹਨਾਂ ਦੇ ਈਵਨ ਜੇ ਤੁਸੀਂ ਟਵਿਨਸ ਦੀ ਵੀ ਗੱਲ ਕਰਦੇ, ਆਇਡੈਂਟੀਕਲ ਟਵਿਨਸ ਜਿਹੜੇ ਆ ਜਿਹਨਾਂ ਦਾ DNA ਜਿਹੜਾ ਆ ਸ਼ੇਅਰ ਕਰਦੇ, ਸੇਮ DNA, ਉਹਨਾਂ ਦੇ ਵੀ ਜਿਹੜੇ ਆ ਨਿਊਰਲ ਜਿਹੜੇ ਆ ਪੈਟਰਨਸ ਉਹ ਡਿਫਰੈਂਟ ਹੋ ਸਕਦੇ ਆ, ਵਿਦ ਟਾਈਮ ਚੇਂਜ ਹੋ ਸਕਦੇ ਆ.
0: ਹਾਂਜੀ, ਰਾਈਟ. ਔਰ ਇਹ ਲਾਈਫ ਲੌਂਗ ਬਦਲਦੇ ਰਹਿੰਦੇ ਆ. ਜਦੋਂ ਆਪਾਂ, ਵੈਸੇ ਤਾਂ ਮੈਂ ਟੌਪਿਕ ਦੇ ਬਹੁਤ ਅੱਗੇ ਚਲਾ ਗਿਆ ਮੈਨੂੰ ਲੱਗਦਾ, ਕਿ ਜਿੱਦਾਂ ਤੁਸੀਂ ਬ੍ਰੇਨ ਦਾ ਦੱਸ ਰਹੇ ਸੀਗੇ, ਬਟ ਨਿਊਰੋਨਸ ਦੀ ਸ਼ੇਪ ਜਾਂ ਉਹਨਾਂ ਦੀ ਪੋਜੀਸ਼ਨਿੰਗ ਜਾਂ ਉਹ ਲਾਈਫ ਲੌਂਗ ਬਦਲਦੇ ਰਹਿੰਦੇ ਹੈਗੇ ਨੇ, ਜਾਂ ਜਿਹੜੇ ਇੱਕ ਬੰਦੇ ਦੇ ਨਿਊਰੋਨਸ ਹੋ ਗਏ ਉਹ ਤਾਂ ਸੇਮ ਹੀ ਰਹਿੰਦੇ ਨੇ. ਜਿਵੇਂ ਹੱਡੀਆਂ ਕਹਿ ਲੈਂਦੇ ਹੁੰਦੇ ਆ ਕਿ ਛੋਟੇ ਹੁੰਦੇ ਵੱਧ ਹੁੰਦੀਆਂ ਨੇ ਫਿਰ ਘੱਟ ਜਾਂਦੀਆਂ ਨੇ, ਉਦਾਂ ਸਿਸਟਮ.
1: ਹਾਂਜੀ, ਨਿਊਰੋਨ ਦੇ ਜਿਹੜੇ ਸੈੱਲ ਦੀ ਸਟਰਕਚਰ ਜਿਹੜੀ ਹੈਗੀ ਆ ਉਹ ਸੇਮ ਹੀ ਰਹੂਗੀ, ਉਹ ਚੇਂਜ ਨਹੀਂ ਹੁੰਦੀ. ਬਟ ਜਿਹੜਾ ਨੰਬਰ ਦੀ ਇਹਦੇ ਚ ਵੀ ਇਦਾਂ ਹੈ ਕਿ ਜਦੋਂ ਪਹਿਲਾਂ, ਅੱਜ ਤੋਂ ਕਾਫੀ ਮਤਲਬ 100 years ਪਹਿਲਾਂ, ਜਦੋਂ ਨਹੀਂ ਇੰਨਾ ਪਤਾ ਸੀਗਾ, ਕੋਈ ਮੈਡੀਕਲ ਐਡਵਾਂਸਿਸ ਇੰਨੇ ਜ਼ਿਆਦਾ ਨਹੀਂ ਸੀ, ਤਾਂ ਇਹ ਮੰਨਿਆ ਜਾਂਦਾ ਸੀ ਕਿ ਜਦੋਂ ਬੱਚਾ ਪੈਦਾ ਹੁੰਦਾ ਉਸ ਟਾਈਮ ਦੇ ਉਹਦੇ ਨਿਊਰਲ ਜਿਹੜੇ ਆ ਨਿਊਰੋਨਸ ਬਹੁਤ ਹੁੰਦੇ ਆ, ਮਤਲਬ ਜ਼ਿਆਦਾ ਹੋਣਦੇ ਰਹਿੰਦੇ ਆ ਜਦੋਂ ਜਿਹੜਾ ਪੈਦਾ ਹੁੰਦਾ, ਜਾਂ ਫਿਰ ਇਨਫੈਂਟ ਹੁੰਦਾ ਜਦੋਂ, ਹਨਾ, ਛੋਟਾ ਹੀ ਹੁੰਦਾ ਆ, ਤੇ ਉਹ ਮਤਲਬ ਉਹ ਸਟੇਜ ਹੁੰਦੀ ਆ ਜਦੋਂ ਮੈਕਸੀਮਮ ਨਿਊਰੋਨਸ ਹੁੰਦੇ ਹੈਗੇ ਆ. ਬਟ ਹੁਣ ਜਿੱਦਾਂ ਜਿੱਦਾਂ ਅਸੀਂ ਇਹਦੀ ਗੱਲ ਕਰਾਂਗੇ ਨਿਊਰੋਪਲਾਸਟੀਸਿਟੀ ਦੀ, ਤਾਂ ਹੁਣ ਸਾਨੂੰ ਇਹ ਪਤਾ ਲੱਗਦਾ ਕਿ ਈਵਨ ਅਡਲਟ ਜਿਹੜਾ ਹਿਊਮਨ ਬ੍ਰੇਨ ਹੈਗਾ ਉਹਦੇ ਚ ਵੀ ਨਿਊਰੋਨਸ ਜਿਹੜੇ ਆ ਉਹ ਬਣਦੇ ਰਹਿੰਦੇ ਆ, ਮਤਲਬ ਪਹਿਲਾਂ ਹੀ ਮੰਨਦੇ ਸੀ ਕਿ ਸ਼ੁਰੂ ਸ਼ੁਰੂ ਚ ਹੀ ਬਣਦੇ ਹੈਗੇ ਆ, ਹਾਲਾਂਕਿ ਹਜੇ ਵੀ ਟਰੂ ਹੈਗਾ ਆ ਕਿ ਜਿਹੜੇ ਮੈਕਸੀਮਮ ਸਾਡੇ ਜਿਹੜੇ ਆ ਬਚਪਨ ਦੇ ਵਿੱਚ ਹੀ ਜਦੋਂ ਬੱਚਾ ਪੈਦਾ ਹੁੰਦਾ, ਇਸੇ ਲਈ ਕਹਿੰਦੇ ਆ ਕਿ ਬੱਚੇ ਨੂੰ ਫਸਟ 3 ਈਅਰ ਐਟਲੀਸਟ ਸਕਰੀਨ ਨਾ ਦਿਖਾਓ, ਕਿਉਂਕਿ ਪਹਿਲੇ ਸਾਲ ਜਿਹੜੇ ਆ ਉਹਦੇ ਹਨਾ ਬਹੁਤ ਘੱਟ ਸਾਇਨੈਪਸਿਸ ਹੁੰਦਾ, ਸਾਇਨੈਪਸਿਸ ਮਤਲਬ ਮੰਨ ਲਓ ਰੱਖ ਲਓ ਦੋ ਨਿਊਰੋਨ ਦੇ ਵਿੱਚ ਦਾ ਗੈਪ ਜਿਹੜਾ ਹੁੰਦਾ, ਜਿਹੜਾ ਇੱਕ ਨਿਊਰੋਨ ਤੋਂ ਦੂਜੇ ਨਿਊਰੋਨ ਤੱਕ ਜਿਹੜੀ ਇਨਫੋਰਮੇਸ਼ਨ ਪਹੁੰਚਾਉਂਦਾ ਆ ਹਨਾ, ਉਹ ਜਿਹੜਾ ਆ ਉਹ ਜਿਹੜੇ ਉਹ ਗੈਪ ਹੁੰਦੇ ਆ ਉਹਨਾਂ ਦਾ ਨੰਬਰ ਪਹਿਲੇ 3 ਸਾਲਾਂ ਚ ਕਾਫੀ ਵੱਧਦਾ ਆ, ਤੇ ਇਸ ਲਈ ਅਸੀਂ ਜਿਹੜਾ ਮੰਨਦੇ ਜਦੋਂ ਮਤਲਬ ਬੱਚਾ ਪੈਦਾ ਹੀ ਹੁੰਦਾ ਉਸ ਟਾਈਮ ਉਹਦੇ 2500 ਜਿਹੜੇ ਇਹ ਸਾਇਨੈਪਸਿਸ ਹੁੰਦੇ ਆ, ਬਟ ਜਿੱਦਾਂ ਜਦੋਂ 3 ਸਾਲ ਦੀ ਏਜ ਤੱਕ ਪਹੁੰਚਦਾ ਤਾਂ 15,000 ਜਿਹੜੇ ਸਾਇਨੈਪਸਿਸ ਪਰ ਨਿਊਰੋਨ ਹੋ ਜਾਂਦੇ ਆ, ਮਤਲਬ ਇੱਕ ਨਿਊਰੋਨ ਦੇ ਅੱਗੇ 1500 ਕਨੈਕਸ਼ਨ ਹੋ ਗਏ ਹਨਾ, ਤੇ ਇਸ ਲਈ ਅਸੀਂ ਥੋੜਾ ਜਿਹਾ ਪ੍ਰੈਫਰ ਕਰਦੇ ਹਾਂ ਕਿ ਬੱਚਿਆਂ ਨੂੰ ਮਤਲਬ ਬਚਪਨ ਚ ਹੀ ਜਾਂ ਇਹ ਚੀਜ਼ਾਂ ਨਹੀਂ ਸਕਰੀਨ ਦਿਖਾਣੀ ਨਹੀਂ ਚਾਹੀਦੀ, ਕਿਉਂਕਿ ਬ੍ਰੇਨ ਜਿਹੜੀ ਉਹਦੀ ਡਿਵੈਲਪਮੈਂਟ ਇਫੈਕਟ ਹੁੰਦੀ ਆ। ਸੋ ਹੁਣ ਅਸੀਂ ਹੁਣ ਸਾਨੂੰ ਪਤਾ ਹੈ ਕਿ ਜਿਹੜੀ ਅਡਲਟਹੁੱਡ ਦੇ ਵਿੱਚ ਵੀ ਬ੍ਰੇਨ ਜਿਹੜੇ ਨਿਊਰੋਨ ਸਾਡੇ ਉਹ ਬਣਦੇ ਮਰਦੇ ਤਾਂ ਰਹਿੰਦੇ ਹੀ ਆ ਪਰ ਬਣਦੇ ਵੀ ਰਹਿੰਦੇ ਆ, ਤੇ ਜ਼ਰੂਰੀ ਨਹੀਂ ਹੈ ਕਿ ਸਿਰਫ ਬਚਪਨ ਦੇ ਵਿੱਚ ਹੀ ਇਹ ਹੁੰਦੇ ਆ, ਤੇ ਇਹ ਲਾਈਫ ਲੌਂਗ ਪ੍ਰੋਸੈਸ ਹੈ ਜਿਹਨੂੰ ਅਸੀਂ ਨਿਊਰੋਜੈਨੇਸਿਸ ਕਹਿੰਦੇ ਹਾਂ। ਸਾਇੰਸ ਦੇ ਵਿੱਚ ਜੈਨੇਸਿਸ ਦਾ ਮਤਲਬ ਹੁੰਦਾ ਕੋਈ ਚੀਜ਼ ਦਾ ਜਿਹੜੇ ਪ੍ਰੋਡਕਸ਼ਨ ਹੋਣੀ ਹੈ ਨਾ, ਸੋ ਨਿਊਰੋਜੈਨੇਸਿਸ ਮਤਲਬ ਨਿਊਰੋਨ ਦੀ ਪ੍ਰੋਡਕਸ਼ਨ ਹੁੰਦੀ ਹੈ।
0: ਮੈਂ ਸਵਾਲ ਹੀ ਭੁੱਲ ਗਿਆ, ਪਰ ਮੈਂ ਇੰਨਾ ਕੰਟੀਨਿਊਲੀ ਇੰਨੇ ਧਿਆਨ ਦੇ ਨਾਲ ਸੁਣ ਰਿਹਾ, ਇਹ ਜਿਹੜੀ ਦਿਮਾਗ ਵਾਲੀ ਚੀਜ਼ ਹੈ ਨਾ, ਮੈਨੂੰ ਲੱਗਦਾ ਇਹਨੂੰ ਆਪਾਂ 2 ਐਪੀਸੋਡ ਦੇ ਵਿੱਚ ਲੈ ਕੇ ਜਾਈਏ, ਹਾਲੇ ਫਿਲੋਸਫਰ ਦੀ ਤਾਂ ਅਰਿਸਟੋਟਲ ਦੀ ਗੱਲ ਤਾਂ ਹਾਲੇ ਬਹੁਤ ਅੱਗੇ ਹੈਗੀ ਹੈ, ਬਟ ਇਹ ਜਿਹੜਾ ਤੁਸੀਂ ਦਿਮਾਗ ਦਾ ਦੱਸਿਆ ਨਾ ਸੰਦੀਪ ਜੀ, ਇਹ ਬੜੀ ਇੰਟਰਸਟਿੰਗ ਚੀਜ਼ ਹੈਗੀ ਹੈ। ਇੱਕ ਤੁਸੀਂ ਬੜੇ ਸਹਿਜ ਸੁਭਾਅ ਜੇ ਕਹਿ ਕੇ ਲੰਘ ਗਏ ਕਿ ਜੋ ਅਰਿਸਟੋਟਲ ਨੇ ਪਾਇਆ ਜਾਂ ਉਸ ਤੋਂ ਬਾਅਦ ਦੇ ਵੀ ਜਿਹਨੇ ਫਿਲੋਸਫਰ ਜਾਂ ਸਾਇੰਟਿਸਟ ਜਾਂ ਜੋ ਸਾਇੰਸ ਜਾਂ ਜੋ ਥਿਊਰੀਜ਼ ਜਿਹੜੀਆਂ ਪ੍ਰੂਵ ਹੁੰਦੀਆਂ ਨੇ, ਉਹ ਇਹ ਹੈ ਕਿ ਆਪਾਂ ਅਕਸਰ ਇਹ ਕਹਿ ਦਿੰਦੇ ਹੁੰਦੇ ਨਾ ਕਿ ਬਹੁਤਾ ਦਿਮਾਗ ਨਾ ਖਾ ਮੇਰਾ, ਹੈ ਨਾ, ਜਾਂ ਪੰਜਾਬੀ ਦੇ ਵਿੱਚ ਜਾਂ ਪੇਰੈਂਟਸ ਕਹਿ ਦਿੰਦੇ ਹੁੰਦੇ ਆ ਬੱਚਿਆਂ ਨੂੰ ਆਪਣਾ, ਜਾਂ ਟੀਚਰ ਕਹਿ ਦਿੰਦੇ ਹੁੰਦੇ ਆ ਕਿ ਐਵੇਂ ਦਿਮਾਗ ਨਾ ਖਰਾਬ ਕਰੋ, ਦਿਮਾਗ ਖਰਾਬ ਕਰੋ, ਦਿਮਾਗ ਖਾਓ। ਇਹ ਜਿੱਦਾਂ ਸੰਦੀਪ ਜੀ ਦੱਸ ਰਹੇ ਨੇ ਕਿ ਦਿਮਾਗ ਬੇਸਿਕਲੀ 2-3 ਤਰ੍ਹਾਂ ਦੇ ਨਾਲ ਜਿਹੜਾ ਦਿਮਾਗ, ਜਾਂ ਅੱਗੇ ਚੱਲ ਕੇ ਆਪਾਂ ਸਮਝਾਂਗੇ ਵੀ, ਪਰ ਮੋਟਾ ਮੋਟਾ ਜਿਹਾ ਜਿਹੜੀ ਮੈਂਟਲ ਸਟਿਮੂਲੇਸ਼ਨ ਹੈ ਨਾ, ਉਹ ਦੀ ਮੋਰ ਯੂ ਲਰਨ ਦੀ ਮੋਰ ਇਟ ਵਰਕਸ ਦੀ ਥਿਊਰੀ ਦੇ ਉੱਤੇ ਕੰਮ ਕਰਦੀ ਹੈ, ਕਿ ਜਿੰਨਾ ਜ਼ਿਆਦਾ ਪੜ੍ਹੋਗੇ, ਜਿੰਨਾ ਜ਼ਿਆਦਾ ਸੁਣੋਗੇ, ਜਿੰਨਾ ਜ਼ਿਆਦਾ ਸਮਝੋਗੇ। ਔਰ ਇੱਦਾਂ ਨਹੀਂ ਹੈਗਾ ਕਿ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਲੈ ਵੀ ਉਹਦਾ ਬੰਦੇ ਦਾ ਦਿਮਾਗ ਹੀ ਭਰ ਗਿਆ, ਇੱਦਾਂ ਕਦੇ ਹੋਇਆ ਵੀ ਉਹਦਾ ਦਿਮਾਗ ਭਰ ਗਿਆ ਸੀਗਾ ਅਤੇ ਉਹ ਖਤਮ ਹੋ ਗਿਆ, ਅਤੇ ਅੱਜ ਤੱਕ ਨਹੀਂ ਹੋਇਆ, ਕਿਉਂਕਿ ਜਿੱਦਾਂ ਸੰਦੀਪ ਜੀ ਨੇ ਕਿਹਾ ਕਿ ਇੱਕ ਕਿੰਨੇ ਪੀਟਾ ਬਾਈਟ, ਪਤਾ ਨਹੀਂ ਸਮਥਿੰਗ, ਇੱਕ ਪੀਟਾ ਬਾਈਟ ਹੈ ਤੁਸੀਂ ਕਿੰਨਾ,
1: ਇੱਕ ਪੀਟਾ ਬਾਈਟ
0: ਮੋਟਾ ਮੋਟਾ ਜਿਹਾ ਮੈਂ ਦੇਖ ਰਿਹਾ ਸੀਗਾ, ਅਤੇ ਇੱਕ ਪੀਟਾ ਬਾਈਟ ਦਾ ਮਤਲਬ ਹੋਇਆ ਕਿ ਤੁਸੀਂ ਲਗਭਗ ਜਿਹੜੇ 12,00,000 ਘੰਟੇ ਗਾਣੇ ਜੇ ਸੁਣਦੇ ਰਹੋ, ਯਾਨੀ 130 ਸਾਲ ਜੇ ਕੰਟੀਨਿਊ ਗਾਣੇ ਸੁਣੋ, ਤਾਂ ਜਾ ਕੇ ਤੁਹਾਡਾ ਜਿਹੜਾ ਉਹ ਇੱਕ ਪੀਟਾ ਬਾਈਟ ਮੁੱਕੂਗਾ, ਅਤੇ ਇਹ ਤੁਸੀਂ ਇਹਨੂੰ ਹੁਣ ਇਹਦੇ 'ਚ ਹੋਰ 1.5 ਹੋਰ ਜੋੜ ਲਓ, ਯਾਨੀ 2.5 ਪੀਟਾ ਬਾਈਟ ਇੱਕ ਹਿਊਮਨ ਬ੍ਰੇਨ 1-2.5 ਮੰਨਿਆ ਜਾਂਦਾ ਹੈਗਾ, 1 ਤੋਂ ਘੱਟ ਤਾਂ ਕਿਹਦਾ ਹੀ ਹੋਣਾ ਹੈਗਾ। ਸੋ ਇਹ ਐਡਾ ਮਤਲਬ ਇਹਦੇ 'ਚ ਇੰਨੀ ਮੈਮਰੀ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ, ਜੇ ਤੁਹਾਨੂੰ ਲੱਗਦਾ ਕਿ ਕਿੰਨੀਆਂ ਕੁ ਗੱਲਾਂ ਯਾਦ ਕਰਾਂਗੇ। ਉਹ 2 ਚੀਜ਼ਾਂ ਜਿੱਦਾਂ ਪਹਿਲਾਂ ਦੱਸੀਆਂ ਸੀਗੀਆਂ ਕਿ ਦਿਮਾਗ ਦੇ ਵਿੱਚ ਸਟੋਰ ਹੋ ਜਾਣੀਆਂ, ਜਿਵੇਂ ਆਪਾਂ ਕੰਪਿਊਟਰ ਦੇ ਵਿੱਚ ਰੈਮ ਅਤੇ ਰੋਮ ਪੜ੍ਹਦੇ ਰਹੇ ਹੈਗੇ, ਕਿ ਇੱਕ ਰੈਮ ਹੁੰਦਾ ਜਿਹੜਾ ਕੰਪਿਊਟਰ ਨੂੰ ਚਲਾਉਂਦਾ, ਇੱਕ ਰੋਮ ਹੁੰਦਾ ਰੀਡ ਓਨਲੀ ਮੈਮਰੀ, ਇਹ ਤੁਹਾਡੇ ਦਿਮਾਗ ਦੇ ਰੀਡ ਓਨਲੀ ਮੈਮਰੀ ਦੇ ਵਿੱਚ ਚਲਾ ਜਾਂਦਾ, ਤੁਹਾਡੇ ਕੋਲ ਪਈ ਉਹ ਚੀਜ਼, ਫਿਰ ਜਦੋਂ ਕੋਈ ਤੁਹਾਡੇ ਨਾਲ ਗੱਲ ਕਰਦਾ, ਜਿਵੇਂ ਹੁਣ ਸੰਦੀਪ ਜੀ ਨੇ ਐਪੀਸੋਡ ਦੀ ਸ਼ੁਰੂਆਤ 'ਚ ਕਿਹਾ ਵੀ ਹਾਂਜੀ ਪੜ੍ਹੀਆਂ ਸੀਗੀਆਂ ਉਹ ਚੀਜ਼ਾਂ ਯਾਦ ਆ ਗਈਆਂ, ਹੈ ਨਾ, ਉਹ ਹਿਸਟਰੀ ਦੀਆਂ ਚੀਜ਼ਾਂ ਜਾਂ ਬਚਪਨ ਦੇ ਵਿੱਚ ਕਦੇ ਕੋਈ ਸੁਣੀ ਹੋਵੇ ਜਾਂ ਜਵਾਨੀ ਦੇ ਵਿੱਚ ਕੋਈ ਸੁਣੀ ਹੋਵੇ, ਫਿਰ ਬਾਅਦ ਦੇ ਵਿੱਚ ਕਹਿੰਦੇ ਆਪਾਂ ਹਾਂ ਯਾਦ ਆ ਗਈ। ਜਿਵੇਂ ਮੈਂ ਵਾਪਸ ਆਊਂਗਾ ਫਿਲਮ ਅੱਜ ਕੱਲ੍ਹ ਤੁਸੀਂ ਦੇਖੀ ਹੋਣੀ ਹੈ ਕਿ ਨਸੀਰੂਦੀਨ ਸ਼ਾਹ ਨੂੰ ਕਿਵੇਂ ਚੀਜ਼ਾਂ ਯਾਦ ਆ ਰਹੀਆਂ ਨੇ ਉਹਦੀਆਂ ਫਿਲਮ ਦੇ ਵਿੱਚ। ਸੋ ਇਸ ਤਰੀਕੇ ਦੇ ਨਾਲ ਹੁੰਦੀਆਂ ਇਹ ਚੀਜ਼ਾਂ। ਸੋ ਚੰਗਾ ਖਾਓ, ਚੰਗਾ ਪੜ੍ਹੋ, ਵੱਧ ਤੋਂ ਵੱਧ ਪੜ੍ਹੋ, ਵੱਧ ਤੋਂ ਵੱਧ ਦਿਮਾਗ ਨੂੰ ਯੂਜ਼ ਕਰੋ, ਔਰ ਟੋਕਸਿਨਸ ਨੂੰ ਘੱਟ ਕਰੋ ਦਿਮਾਗ ਦੇ ਵਿੱਚੋਂ, ਅਤੇ ਤਾਂ ਕਿ ਉਹ ਜਿਹੜਾ ਇੱਕ ਅੱਜ ਕੱਲ੍ਹ ਇੱਕ ਬਿਮਾਰੀਆਂ ਬੜੀਆਂ ਚੱਲ ਰਹੀਆਂ ਹੈਗੀਆਂ ਨੇ ਨਾ, ਕੋਗਨੀਟਿਵ ਡਿਕਲਾਈਨ ਬੜਾ ਦਿਮਾਗ ਦਾ ਹੋਣ ਲੱਗ ਪੈਂਦਾ, ਡਿਮੈਂਸ਼ੀਆ ਹੋ ਗਿਆ, ਅਲਜ਼ਾਈਮਰ ਹੋ ਗਿਆ, ਇਸ ਕਿਸਮ ਦੀਆਂ ਚੀਜ਼ਾਂ ਹੋਣ ਲੱਗ ਪੈਂਦੀਆਂ ਨੇ, ਅਤੇ ਉਹਦਾ ਇੱਕ ਜਿਹੜੇ ਸਾਇੰਟਿਸਟ ਕਹਿੰਦੇ ਨੇ ਕਿ 40 ਸਾਲ ਤੋਂ ਪਹਿਲਾਂ, ਵੈਸੇ ਤਾਂ ਜੇ ਤੁਸੀਂ ਸ਼ੁਰੂ ਕਰ ਦਿੰਦੇ ਹੋ, ਪਰ 40 ਸਾਲ ਤੋਂ ਬਾਅਦ ਵੀ ਜੇ ਤੁਸੀਂ ਸ਼ੁਰੂ ਕਰ ਦਿਉ ਕਿ ਆਪਣਾ ਜਿੰਨਾ ਓਮੇਗਾ ਲੈਣਾ, ਜਿੰਨੇ ਲੀਫੀ ਗ੍ਰੀਨਸ, ਜਿੰਨੀਆਂ ਬੇਰੀਜ਼, ਵਾਲਨਟਸ, ਓਲਿਵ ਓਇਲਸ, ਇਹਨਾਂ ਦਾ ਇਸਤੇਮਾਲ ਜੇ ਤੁਸੀਂ ਕਰਨ ਲੱਗ ਜਾਂਦੇ ਹੋ ਅਤੇ ਫਿਸ਼ ਆਇਲ ਵਗੈਰਾ ਜਾਂ ਫਿਸ਼ ਖਾਣਾ ਤਾਂ ਫਿਰ ਚੰਗਾ ਚੱਲਦਾ ਰਹਿੰਦਾ। ਮੈਂ ਇੱਕ ਬ੍ਰੇਕ ਲੈ ਲੈਂਦਾ, ਗੱਲ ਸਿਹਤ ਦੇ ਵੱਲ ਆ ਗਈ, ਗੱਲ ਇੱਕ ਵਾਰ ਫਿਰ ਤੋਂ ਫਿਲੋਸਫੀ ਦੇ ਵੱਲ ਲੈ ਕੇ ਜਾਣੀ ਹੈਗੀ ਹੈ। ਸੰਦੀਪ ਜੀ, ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਕਰੀਏ, ਜੇ ਥੋੜ੍ਹਾ ਕੁ ਹੀ ਮੈਨੂੰ ਲੱਗਦਾ ਇੰਟਰੋਡਕਸ਼ਨ ਦੇ ਸਕਦੇ ਹਾਂ, ਅੱਜ ਜ਼ਿਆਦਾ ਨਹੀਂ ਦੇ ਸਕਾਂਗੇ, ਪਰ ਫਿਰ ਵੀ ਥੋੜ੍ਹੀ ਕੁ ਜੀ ਤਾਂ ਗੱਲ ਕਰਕੇ ਜਾਈਏ ਅਤੇ ਅਗਲੀ ਵਾਰ ਗੱਲ ਕਰੀਏ ਫਿਰ ਇਹਦੀ ਡਿਟੇਲ ਦੇ ਵਿੱਚ, ਕਿ ਨਹੀਂ?
1: ਹਾਂਜੀ, ਠੀਕ ਹੈ।
0: ਸੋ ਡਾਕਟਰ ਸੰਦੀਪ ਕੌਰ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ ਅਤੇ ਤੁਸੀਂ ਵੀ ਸੁਣਦੇ ਰਹੋ ਪ੍ਰੋਗਰਾਮ ਡੀਪ ਟਾਕ, ਕਿਉਂਕਿ ਪ੍ਰੋਗਰਾਮ ਦੇ ਪਰਲੇ ਹਿੱਸੇ ਦੇ ਵਿੱਚ ਹੁਣ ਥੋੜ੍ਹੀਆਂ ਸਿਆਣੀਆਂ ਗੱਲਾਂ ਹੋ ਗਈਆਂ ਮੇਰੇ ਵਾਲੀਆਂ, ਹੁਣ ਸੰਦੀਪ ਜੀ ਦੀਆਂ ਸੁਣੀਆਂ।
2: ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ।
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
3: ਗਿੱਪੀ ਗਰੇਵਾਲ, ਬਿੰਦੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
4: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
2: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
5: ਦਿਸ ਸਟੇਸ਼ਨ ਇਜ਼ ਨਾਓ ਦੀ ਅਲਟੀਮੇਟ ਪਾਵਰ ਇਨ ਦੀ ਯੂਨੀਵਰਸ।
6: ਰੇਡੀਓ ਹਾਂਜੀ 16748।

0: ਹੋ ਗਈਆਂ ਗੱਲਾਂ ਡਾਇਨਾਸੋਰਾਂ ਦੀਆਂ, ਹੋ ਗਈਆਂ ਸਪੇਸ ਦੀਆਂ, ਹੋ ਗਈਆਂ ਮਰੀਨ ਲਾਈਫ ਦੀਆਂ, ਅਤੇ ਹੁਣ ਗੱਲਾਂ ਸਾਇੰਸ ਪਲੱਸ ਫਿਲੋਸਫੀ ਦੀਆਂ। ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ। ਡਾਕਟਰ ਸੰਦੀਪ ਕੌਰ ਜੀ ਸਾਡੇ ਨਾਲ ਮੌਜੂਦ ਹੈਗੇ ਨੇ ਬ੍ਰੇਕ ਤੋਂ ਬਾਅਦ। ਔਰ ਸੰਦੀਪ ਜੀ, ਗੱਲ ਆਪਾਂ ਮੁੱਦੇ ਦੀ ਲੈ ਕੇ ਆਈਏ, ਲੀਹੇ ਪਾਈਏ, ਜਿਹਦੀ ਗੱਲ ਤੁਸੀਂ ਕਰਨੀ ਸੀ ਸ਼ੁਰੂ 'ਚ ਕਹਿ ਤਾਂ ਦਿੱਤਾ, ਮੈਂ ਥੋੜ੍ਹਾ ਜ਼ਿਆਦਾ ਲੰਬਾ ਲੈ ਗਿਆ, ਕਿਉਂਕਿ ਇਹ ਚੀਜ਼ਾਂ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਫੈਸੀਨੇਟ ਕਰਦੀਆਂ ਹੈਗੀਆਂ ਨੇ ਬ੍ਰੇਨ। ਜਿੱਦਾਂ ਤੁਸੀਂ ਕਿਹਾ ਕਿ ਇੱਕ ਬੜੀ ਕਮਾਲ ਦੀ ਚੀਜ਼ ਹੈ, ਦੁਨੀਆ ਦਾ ਕਹਿੰਦੇ ਨੇ ਕਿ ਸਭ ਤੋਂ ਖਤਰਨਾਕ ਹਥਿਆਰ ਜਿਹੜਾ ਹੈਗਾ ਉਹ ਦਿਮਾਗ ਹੀ ਹੈ। ਸੋ ਦਿਮਾਗ ਦੀ ਰੈਪਲੀਕਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ, ਜਾਂ ਜਿਹਨੂੰ ਆਪਾਂ AI ਕਹਿ ਲੈਂਦੇ ਹਾਂ, ਆਰਟੀਫਿਸ਼ਲ ਇੰਟੈਲੀਜੈਂਸ। ਆਰਟੀਫਿਸ਼ਲ ਯਾਨੀ ਕਿ ਨਕਲੀ, ਆਈ ਯਾਨੀ ਇੰਟੈਲੀਜੈਂਸ, ਅਤੇ ਦਿਮਾਗ ਦੇ ਵਿੱਚ ਤਾਂ ਇੰਟੈਲੀਜੈਂਸ ਹੀ ਹੁੰਦੀ ਹੈ, ਪਰ ਆਰਟੀਫਿਸ਼ਲ ਚੀਜ਼ ਆਰਟੀਫਿਸ਼ਲ ਹੀ ਹੋਏਗੀ। ਹਾਲ ਫਿਲਹਾਲ ਅਸਲੀ ਦਿਮਾਗ ਦੀ ਗੱਲ ਕਰੀਏ, ਕਿੱਦਾਂ ਇਹ ਦਿਮਾਗ ਸੰਦੀਪ ਜੀ, ਕੀ ਚੀਜ਼ ਹੈਗੀ ਹੈ, ਕਾਹਦਾ ਬਣਿਆ ਹੋਇਆ ਇਹ, ਐਸਾ ਕੀ ਹੈ ਇਹਦੇ 'ਚ ਦਿਮਾਗ ਦੇ ਵਿੱਚ ਕਿ ਦੁਨੀਆ 'ਚ ਇਸ ਚੀਜ਼ ਦਾ ਕੋਈ ਤੋੜ ਨਹੀਂ ਮਿਲ ਸਕਿਆ ਹੈਗਾ।
1: ਹਾਂਜੀ, ਇਹ ਜਿਹੜਾ ਇਹਦੇ 'ਚ ਹੈ ਕੀ ਹੈ ਕਿ ਤੋੜ ਨਹੀਂ ਮਿਲ ਸਕਿਆ, ਉਹ ਤਾਂ ਅਸੀਂ ਹਜੇ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਚਾਹੇ ਅਸੀਂ AI ਦੀ ਗੱਲ ਕਰੀਏ ਤਾਂ AI ਵੀ ਹਜੇ, ਕਿਉਂਕਿ AI ਦਾ ਹੈਗਾ ਕਿ AI ਨੇ ਡਾਟਾ ਯੂਜ ਕਰਨਾ ਜੋ ਸਾਡੇ ਕੋਲ ਅਵੇਲੇਬਲ ਹੈਗਾ, ਹਨਾ। ਔਰ ਬ੍ਰੇਨ ਸਾਡਾ ਮੇਨਲੀ ਯੂਜ ਕਰਦਾ ਕਿ ਅਸੀਂ ਓਬਜ਼ਰਵ ਕੀ ਕਰ ਰਹੇ ਹਾਂ, ਸਾਡੇ ਆਲੇ ਦੁਆਲੇ ਕੀ ਹੋ ਰਿਹਾ, ਅਸੀਂ ਕੀ ਪੜ੍ਹ ਰਹੇ ਹਾਂ, ਅਸੀਂ ਕਿੱਦਾਂ ਦੀ ਚੀਜ਼ਾਂ ਗ੍ਰਾਸ ਕਰ ਰਹੇ ਹਾਂ, ਉਹ ਚੀਜ਼ਾਂ ਦੇ ਉੱਤੇ ਹੈਗਾ, ਹਨਾ। ਤੇ AI ਜਿਹੜਾ
0: ਜਿਵੇਂ ਆਪਾਂ ਕਹਿੰਦੇ ਕਿ ਮੈਂ ਦਿਲ ਤੋਂ ਸੋਚ ਰਿਹਾ, ਦਿਲ ਤੋਂ ਤਾਂ ਕੋਈ ਨੀ ਸੋਚਦਾ ਹੁੰਦਾ, ਸੋਚਦੇ ਸਾਰੇ ਦਿਮਾਗ ਤੋਂ ਹੁੰਦੇ ਨੇ,
1: ਬਸ ਉਹ ਏਰੀਆ ਤੋਂ ਸੋਚਦੇ ਜਿਹੜਾ ਇਮੋਸ਼ਨਸ ਨੂੰ ਥੋੜਾ ਜ਼ਿਆਦਾ, ਮਤਲਬ ਇਮੋਸ਼ਨਸ ਮੇਨ ਜਿਹੜਾ ਸੈਰੀਬ੍ਰਮ ਸਾਡਾ ਉਹ ਪਾਰਟ ਹੈਗਾ ਬ੍ਰੇਨ ਦਾ ਜਿਹੜਾ ਇਮੋਸ਼ਨਸ ਨੂੰ ਕੈਰੀ ਕਰਦਾ, ਸੋ ਅਸੀਂ ਉੱਥੇ ਸੋਚਦੇ ਹਾਂ। ਬਟ ਇਹ ਬਹੁਤ ਕੰਪਲੈਕਸ ਹੈਗਾ, ਜਿੱਦਾਂ ਆਪਾਂ ਸਾਰਿਆਂ ਨੂੰ ਪਤਾ, ਚਾਹੇ ਅਸੀਂ ਫਿਲੋਸਫੀ ਦੀ ਗੱਲ ਕਰ ਲਈਏ, ਚਾਹੇ ਅਸੀਂ ਨਿਊਰੋਸਾਇੰਸ ਜਾਂ ਬ੍ਰੇਨ ਦੀ ਜਿਹੜੀ ਆ ਸਟੱਡੀ ਜਿਹੜੀ ਹੈਗੀ ਉਹਦੀ ਗੱਲ ਕਰ ਲਈਏ, ਤਾਂ ਕੰਪਲੈਕਸ ਔਰਗਨ ਦਾ ਹੈਗਾ ਜਿਹੜਾ ਸਾਡੀ ਹਰ, ਮਤਲਬ ਸਾਡੇ ਨਾਲ ਰਿਲੇਟਡ ਹਰ ਚੀਜ਼ ਨੂੰ ਜਿਹੜਾ ਉਹ ਇਹ ਕੈਰੀ ਕਰਦਾ, ਚਾਹੇ ਉਹ ਸਾਡੀ ਮੈਮਰੀਜ਼ ਆ, ਇਮੋਸ਼ਨਸ ਆ, ਟੱਚ ਆ, ਕੋਈ ਹੋਰ ਸੈਂਸ ਆ, ਸਾਡੀ ਮੋਟਰ ਸਕਿੱਲਸ ਹੈਗੀਆਂ ਨਾ, ਚਾਹੇ ਅਸੀਂ ਸਾਹ ਲੈ ਰਹੇ ਹਾਂ, ਉਹ ਵੀ ਸਾਡੇ ਬ੍ਰੇਨ ਨੂੰ ਜਿਹੜਾ ਆ ਪਤਾ, ਜਿਹੜੀ ਮੈਂ ਅੱਜ ਜਿਹੜੀ ਹੁਣ ਅਸੀਂ ਇਸ ਟਾਈਮ ਗੱਲ ਕਰ ਰਹੇ ਹਾਂ, ਇਹ ਵੀ ਸਾਡੇ ਬ੍ਰੇਨ ਨੇ ਪਹਿਲਾਂ ਹੀ, ਮਤਲਬ ਕੁਛ ਮਿਲੀ ਸੈਕਿੰਡਸ ਪਹਿਲਾਂ ਹੀ ਹਿਸਾਬ ਲਾ ਲਿਆ ਕਿ ਜੋ ਚੀਜ਼ ਮੈਨੂੰ ਪ੍ਰੈਜੈਂਟ ਫੀਲ ਹੋ ਰਹੀ ਆ, ਤੁਹਾਨੂੰ ਪ੍ਰੈਜੈਂਟ ਫੀਲ ਹੋ ਰਹੀ ਆ, ਉਹ ਸਾਡੇ ਬ੍ਰੇਨ 'ਚ ਮਿਲੀ ਸੈਕਿੰਡਸ, ਕਾਫੀ ਮਿਲੀ ਸੈਕਿੰਡਸ, ਹਰ ਡਿਪੈਂਡਿੰਗ ਔਨ ਕਿਹੜਾ ਹਿੱਸਾ ਆ, ਉਹ ਪਹਿਲਾਂ ਹੋ ਚੁੱਕੀ ਆ, ਹਨਾ। ਤੁਸੀਂ ਕੋਈ ਵੀ ਐਕਟੀਵਿਟੀ ਕਰਦੇ ਆ, ਕੋਈ ਵੀ ਰਿਸਪੋਂਸ ਐਕਸ਼ਨ, ਜਿੱਦਾਂ ਕਹਿੰਦੇ ਕਿ ਐਵਰੀ ਐਕਸ਼ਨ ਹੈਜ਼ ਅ ਰਿਐਕਸ਼ਨ, ਤਾਂ ਉਹ ਜਿਹੜਾ ਰਿਐਕਸ਼ਨ ਹੈਗਾ ਉਹ ਬ੍ਰੇਨ ਪਹਿਲਾਂ ਹੀ, ਇਹ ਤੋਂ ਪਹਿਲਾਂ ਕਿ ਸਾਨੂੰ ਪਤਾ ਲੱਗੇ, ਬ੍ਰੇਨ ਨੂੰ ਪਹਿਲਾਂ ਪਤਾ ਚੱਲ ਜਾਂਦਾ, ਤਾਂ ਜਿਹੜਾ ਇੱਕ ਤਰ੍ਹਾਂ ਅਸੀਂ ਆਪਣੇ ਪ੍ਰੈਜੈਂਟ ਤੇ ਪਾਸਟ ਦੋਨਾਂ 'ਚ ਜੀ ਰਹੇ ਹੁੰਦੇ ਹਾਂ ਇਸ ਮੂਮੈਂਟ 'ਚ, ਹਨਾ। ਤੇ ਸਾਰੀਆਂ ਚੀਜ਼ਾਂ ਜਿਹੜੀਆਂ ਸਾਡਾ ਬ੍ਰੇਨ ਕਰਦਾ ਹੈ, ਤੇ ਸਾਡੇ ਸੈਂਟਰਲ ਨਰਵਸ ਸਿਸਟਮ ਜਿਹੜਾ ਸਾਡਾ, ਸਾਡੀਆਂ ਨਰਵਸ ਨੂੰ ਜਾਂ ਬਾਕੀ ਸਾਰੇ ਬਾਡੀ ਦੇ ਮੇਨ ਸਿਸਟਮ ਨੂੰ ਜਿਹੜਾ ਕੈਰੀ ਕਰਦਾ, ਬ੍ਰੇਨ ਤੇ ਸਪਾਈਨਲ ਕੋਰਡ ਨੂੰ ਜਿਹੜਾ ਜੋੜਦਾ ਹੈ, ਉਹ ਵੀ ਜਿਹੜਾ ਆ ਇਹਦਾ ਹੀ ਬ੍ਰੇਨ ਹੀ, ਮਤਲਬ ਉਹਦਾ ਇੱਕ ਇੰਪੋਰਟੈਂਟ ਹਿੱਸਾ ਹੈਗਾ, ਸਪਾਈਨਲ ਕੋਰਡ ਦੇ ਨਾਲ ਮਿਲ ਕੇ ਸੈਂਟਰਲ ਨਰਵਸ ਸਿਸਟਮ ਬਣਾਉਂਦਾ ਹੈ। ਤੇ ਇਹਦੇ 'ਚ ਜਿਹੜੇ ਆ ਬ੍ਰੇਨ ਸਾਡਾ 60% ਫੈਟ ਹੁੰਦਾ, ਅਗਰ ਮੈਂ ਕੰਪੋਜੀਸ਼ਨ ਦੀ ਗੱਲ ਕਰਾਂ, ਤੇ ਬਾਕੀ 40% ਸਾਡਾ ਪਾਣੀ ਹੁੰਦਾ ਹੈ, ਪ੍ਰੋਟੀਨ, ਕਾਰਬਸ ਤੇ ਸਾਲਟ ਜਿਹੜਾ ਉਹ ਮਿਲ ਕੇ ਸਾਰੀਆਂ ਚੀਜ਼ਾਂ ਜਿਹੜੀਆਂ 100% ਬ੍ਰੇਨ ਬਣਾਉਂਦੀਆਂ। ਤੇ ਬ੍ਰੇਨ ਇੱਕ ਕੋਈ ਮਸਲ ਨਹੀਂ ਹੈਗਾ, ਜਿਵੇਂ ਸਾਨੂੰ ਪਤਾ ਹੀ ਹੈ, ਇਹ ਬਲੱਡ ਵੈਸਲਸ ਹੁੰਦੀਆਂ ਇਹਦੇ 'ਚ, ਤੇ ਨਰਵਸ ਹੁੰਦੀਆਂ, ਨਿਊਰੋਨਸ ਹੁੰਦੇ ਆ, ਹਨਾ, ਤੇ ਡਿਫਰੈਂਟ ਡਿਫਰੈਂਟ ਹੋਰ ਜਿਹੜੇ ਅੱਗੇ ਛੋਟੇ ਛੋਟੇ ਨਿਊਰੋਨਸ ਦੇ ਜਿਹੜੇ ਅੱਗੇ ਪਾਰਟਸ ਹੈਗੇ ਆ, ਉਹ ਸਾਰੇ ਸੈਲਸ ਹੁੰਦੇ ਆ, ਤੇ ਇੱਕ ਗ੍ਰੇ ਮੈਟਰ ਔਰ ਵਾਈਟ ਮੈਟਰ ਹੁੰਦਾ, ਇਹਦੇ ਬਾਰੇ ਆਪਾਂ ਸੁਣਿਆ ਹੁੰਦਾ ਸਾਰਿਆਂ ਨੇ, ਹਨਾ। ਤੇ ਜਿਹੜਾ ਗ੍ਰੇ ਮੈਟਰ ਇਹਦੇ ਵਿੱਚ ਹੁੰਦਾ ਹੈ, ਸਾਡੀ ਜਿਹੜੀ ਵੀ ਇਨਫੋਰਮੇਸ਼ਨ ਸਾਡੇ ਬ੍ਰੇਨ ਨੂੰ ਮਿਲਦੀ ਆ, ਉਹਨੂੰ ਪ੍ਰੋਸੈਸ ਕਰਦਾ ਤੇ ਇੰਟਰਪ੍ਰੈਟ ਕਰਦਾ, ਮਤਲਬ ਕਿ ਸਾਨੂੰ ਪਤਾ ਚੱਲਦਾ ਕਿ ਅੱਛਾ ਇਹ, ਮਤਲਬ ਜੋ ਵੀ ਕੁਛ ਐਕਟੀਵਿਟੀ ਹੋ ਰਹੀ ਆ, ਮੇਰੇ ਸਾਹਮਣੇ ਮੀਂਹ ਪੈ ਰਿਹਾ, ਤਾਂ ਮੇਰਾ ਬ੍ਰੇਨ ਦਾ ਜਿਹੜਾ ਗ੍ਰੇ ਮੈਟਰ ਹੈਗਾ ਉਹ ਮੈਨੂੰ ਦੱਸਦਾ ਹੈ ਕਿ ਅੱਛਾ ਇਹ ਮੀਂਹ ਪੈ ਰਿਹਾ ਆ ਬਾਹਰ, ਹਨਾ। ਮਤਲਬ ਛੋਟੀ ਛੋਟੀ ਕੋਈ ਵੀ ਚੀਜ਼, ਕੋਈ ਐਕਟੀਵਿਟੀ ਹੁੰਦੀ ਹੈ। ਤੇ ਜਿਹੜਾ ਆ ਸਾਡਾ ਵਾਈਟ ਮੈਟਰ ਹੁੰਦਾ ਹੈ, ਉਹ ਇਸ ਇਨਫੋਰਮੇਸ਼ਨ ਨੂੰ ਅੱਗੇ ਟਰਾਂਸਮਿਟ ਕਰਦਾ ਸਾਡੀ ਨਰਵਸ ਸਿਸਟਮ ਨੂੰ, ਜਾਣੀ ਕਿ ਉਹ ਮੈਨੂੰ ਦੱਸਦਾ ਕਿ ਬਾਹਰ ਮੀਂਹ ਪੈ ਰਿਹਾ ਤੇ ਮੈਂ ਬਾਹਰ ਨਹੀਂ ਜਾਣਾ, ਮੈਂ ਅੰਦਰ ਹੀ ਰਹਿਣਾ। ਸੋ ਉਹ ਮੇਰਾ ਵਾਈਟ ਮੈਟਰ ਜਿਹੜਾ ਮੇਰੇ ਬ੍ਰੇਨ ਦਾ ਕੰਮ ਕਰ ਰਿਹਾ ਉਹ ਮੈਨੂੰ ਇਹ ਦੱਸਦਾ। ਗ੍ਰੇਨ ਮੈਟਰ ਸਾਨੂੰ ਇਨਫੋਰਮੇਸ਼ਨ ਦਿੰਦਾ, ਤੇ ਅੱਗੇ ਵਾਈਟ ਮੈਟਰ ਉਸ ਇਨਫੋਰਮੇਸ਼ਨ ਨੂੰ ਬਾਕੀ ਸਾਡੀ ਬਾਡੀ ਤੱਕ ਜਿਹੜਾ ਪਹੁੰਚਾਉਂਦਾ, ਹਨਾ। ਤੇ ਕੰਮ ਵੀ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਕੈਮੀਕਲ ਔਰ इलैक्ट्रिकल सिग्नल जिहड़े आ थ्रू आउट मतलब पूरी बॉडी दे जिहड़ा आ ब्रेन साडा पूरी बॉडी नूं साडे केमिकल सिग्नल दिंदा है जां इलैक्ट्रिकल सिग्नल दिंदा कि किवें मैं किसी चीज नूं लैके रिएक्ट करना है। जदों मैनूं भुख लगदी है तां मेरा ब्रेन मैनूं दसदा है कि हाँ तैनूं हुण भुख लगी है तां तूं उठ ते उठ के खा कुछ है ना। ते कोई भी चाहे छोटी तों छोटी वड्डी तों वड्डी चीज जिहड़ी आ साडी बॉडी दी ब्रेन ही करदा है। इसलिए अनफॉर्चुनेटली जदों किसी दा कोई एक्सीडेंट हो जांदा कुछ हो जांदा ब्रेन डेड हो जांदा तां मोस्ट ऑफ द चांसेस यही होंगे कि परसन की डैथ हो जाती है ना, क्योंकि ब्रेन काम करने हट गया तो सारे ही सिस्टम जो बॉडी के काम करने जो हट जाते हैं। बट जे मैं ब्रेन की मेन डिवीजन की गल करा जी असि तुम भी हैमीस्फेयर की गल की सज्जा पासा खब्बा पासा होंगे ना, तो तीन मेन रीजन होंगे है एक सेरीब्रम उन्हें कहने एक सेरीबेलम होंगे है तो एक ब्रेन स्टैम करके मतलब तीन मेन हिस्से है। पंजाबी च तो मैं पता नहीं इन्होंने वर्ड कोई बने हो गए कि नहीं, बट जो साडे जो ब्रेन का अगे वाला हिस्सा होंगे साडा ओनू असि सेरीबेरम कहने जोड़ा कि सब तो बड़ा हिस्सा है साडे ब्रेन का। वो हिस्सा है जोड़ा सा मूवमेंट कोआर्डीनेट करता मतलब मैं असि चलते हाँ दौड़ते हाँ वह सारा हिस्सा जोड़ा सा ब्रेन का फ्रंट पार्ट जोड़ा ये सू दसदा साडे बॉडी का टैंपरेचर इस ही पार्ट ने रेगुलेट करके रखना। तो यही पार्ट जोड़ा सानू बोलन लादा है सू जजमेंट होंगी है किसी चीज़ की है ना, जिमें मैं मीह की एग्जाम्पल दी है सू असी सोचते जा रीजनिंग साड़ी इस पार्ट के होंगी है लार्जस्ट पार्ट जोड़ा चाहे साड़ी प्रॉब्लम सोलविंग स्किल्स जड़ियाँ किन्ने कोई परसन जो ज़्यादा प्रॉब्लम सोलविंग स्किल्स है कंपेरेटिवली दूसरा तो मतलब कि वो कनैक्शन वो अपने कनैक्शन ज़्यादा यूज कर रहा है सेरीबेरम जो न्यूरल कनैक्शन है कुछ जड़े आ होर फंक्शन जड़े है साड़ी सेंसिज है चाहे वह हेयरिंग होगी जी विजन होगी या फिर साड़ी टच की सेंस होगी या बाकी सेंसिज जड़िया होंगे सानू पता लगदिया। तो ये जरा पार्ट है जिदा जो असं लैफ्ट और राइट साइड कहने का मतलब कि जेडे लोग जेडे जिन्हें लैफ्ट साइड जी साड़ी राइट साइड बॉडी कंट्रोल करती है तो जी राइट साइड होंगी वो ब्रेन की राइट साइड होंगी वो साड़ी लैफ्ट साइड बॉडी कंट्रोल करती है। तो इसलिए कुछ लोग जेडे लैफ्ट हैंडड राइट हैंडड भी होंगे है ना, तो वह जरा सारा जो सब तो बड़ा पार्ट है मेन पार्ट जो सब तो बड़ा कह सकते हैं मेन तो चलो सारे ही जरूरी पार्ट है वो सेरीबेरम हैगा सेरीब्रम हैगा सॉरी फिर सेरीबेलम जिन्हों सी लिटल ब्रेन भी कह दें एक जिन्हें साडे हाथ की जिहड़ी फिस्ट हुंदी आ उहदे एक जिन्ना पोर्शन हैगा जिहड़ा साडे सिर दे पिछले हिस्से ते लोकेटेड हुंदा है इहनूं असी जिहड़ा सेरीबेलम कहने आ। ते इहदे आउटर पोर्शन दे विच न्यूरॉन हुंदे आ ते जिहड़ा इंटर इनर एरिया जिहड़ा उह सेरीब्रम दे नाल जरा कनैक्ट करके रखता है इनू साडे ब्रेन वाले दो हिस्सों नू आपस च कनैक्शन रखते हैं। तो यह जरा हिस्सा ये भी सानू जरा मसल मूवमेंट्स दे विच हेल्प करता है और पोस्चर मेनटेन करन च हेल्प करता है जा बैलेंस बनाने दे विच हेल्प करता है ते इक्लिबरियम बना के रखता मतलब एक ब्रेन का बैलेंस जरा बना के रखता है जरा वाला लिटल ब्रेन साडा है। नवी जी स्टडीज कुछ हुई है वह सानू दस दी है कि किवें जी थॉट्स या इमोशन ते सोरल जड़े सॉरी सोशल बिहेवियर आ उहदे च वी इह हिस्सा जड़ा पार्ट प्ले करदा है। ते नाल दी नाल जड़ियां होर कुछ कोई प्रॉब्लम्स हुंदे जिवें ऑटिज़म हो गया कई लोकां नूं हुंदा जां स्किज़ोफ्रेनिया हो गया वह भी यही जड़ा ब्रेन का पार्ट चाहे लिटल ब्रेन इन असीं कहिंदे आ बट फिर भी यह बहुत सारी चीज़ां नूं जड़ा कंट्रोल करदा हैगा साडे बॉडी दीआं। ते इहदी फिर जदों असीं जरा थोड़ा जिहा ज़्यादा होर डिवाइड करिए जदों असीं ब्रेन में तां मेन पार्ट्स हो गए ते उहदे विच फ्रंटल लोब सब तो पहला आ जांदा मतलब जिहड़ा कहिंदा मतलब जिहड़ा सब तो वड्डा भाग जिहड़ा हैगा ब्रेन दा जिहड़ा फ्रंट हैड दे उत्ते लग्गिया जिहनूं असीं सेरीब्रम भी कहिंदे आ जिहड़े सानूं डिसीजन मेकिंग च हैल्प करदा रीजनिंग च हैल्प करदा और इहदे च इक ब्रोक्स एरिया करके एक प्लेस होंगी है जिन्हों जी सू स्पीच एबिलिटी थोड़ी जी मतलब कहना मतलब जेडे लोग नहीं जिन्हों कोई प्रॉब्लम होंगी बोलन दे विच उना दे ब्रोक्स एरिया दे विच जी न्यूरल कनैक्शन दे विच कोई इशू हो सकता है इसलिए उन्होंने स्पीच दे विच जी प्रॉब्लम हैगी फिर जो मिडल पोर्शन होंगे है सू ਆਈਡੈਂਟੀਫਾਈ ਅਸੀਂ ਆਬਜੈਕਟ ਕੋਈ ਵੀ ਮੇਰੇ ਸਾਹਮਣੇ ਗਲਾਸ ਪਿਆ ਤਾਂ ਮੈਨੂੰ ਗਲਾਸ ਆਈਡੈਂਟੀਫਾਈ ਮੇਰਾ ਜਿਹੜਾ ਮਿਡਲ ਬ੍ਰੇਨ ਹੈਗਾ ਆ ਉਹ ਮੈਨੂੰ ਹੈਲਪ ਕਰਦਾ ਉਹਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਕਿ ਇਹ ਜਿਹੜੀ ਆ ਇਹ ਗਲਾਸ ਹੈਗਾ ਆ ਜਾਂ ਇਹ ਪਲੇਟ ਹੈਗੀ ਆ ਹਨਾ ਜਾਂ ਫਿਰ ਬੋਡੀ ਦੇ ਵਿੱਚ ਜੋ ਤੁਹਾਨੂੰ ਪੇਨ ਫੀਲ ਹੁੰਦਾ ਉਹ ਵੀ ਤੁਹਾਨੂੰ ਬੋਡੀ ਦਾ ਇਹੀ ਜਿਹੜਾ ਸੋਰੀ ਬ੍ਰੇਨ ਦਾ ਇਹੀ ਹਿੱਸਾ ਤੁਹਾਨੂੰ ਇਹ ਦੱਸਦਾ ਪੈਰੇਟਲ ਲੋਬ ਜਿਹੜਾ ਆ ਕਿ ਤੇਰੀ ਪੇਨ ਹੋ ਰਹੀ ਆ ਹਨਾ ਬੋਡੀ ਦੇ ਵਿੱਚ ਤੇ ਤੈਨੂੰ ਮੈਡੀਸਿਨ ਲੈਣੀ ਆ ਜਾਂ ਜੋ ਵੀ ਕਰਨਾ ਹੈਗਾ ਤੇ ਇਹਦੇ ਵਿੱਚ ਜਿਹੜਾ ਇੱਕ ਹੋਰ ਏਰੀਆ ਹੁੰਦਾ ਜਿਹਨੂੰ ਅਸੀਂ ਵਰਨੀਕ ਏਰੀਆ ਕਹਿੰਦੇ ਮਿਡਲ ਪੋਰਸ਼ਨ ਦੇ ਵਿੱਚ ਇੱਕ ਹੋਰ ਛੋਟਾ ਏਰੀਆ ਹੁੰਦਾ ਜਿਹੜਾ ਸਾਨੂੰ ਜਦੋਂ ਕੋਈ ਬੋਲਦਾ ਹੈ ਜਦੋਂ ਤੇ ਅਸੀਂ ਉਹਨੂੰ ਜਿਹੜਾ ਸਮਝ ਪਾਉਂਦੇ ਹਾਂ ਉਹ ਵਰਨੀਕ ਏਰੀਆ ਜਿਹੜਾ ਸਾਡੇ ਬ੍ਰੇਨ ਦਾ ਉਹ ਇੱਕ ਮਤਲਬ ਹਰ ਇੱਕ ਇਹਦਾ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਹਰ ਇੱਕ ਜੋ ਵੀ ਬ੍ਰੇਨ ਦਾ ਸਾਡਾ ਪਾਰਟ ਹੈਗਾ ਉਹ ਡਿਫਰੈਂਟ ਡਿਫਰੈਂਟ ਫੰਕਸ਼ਨ ਸਾਡੇ ਜਿਹੜੇ ਆ ਉਹ ਹੈਂਡਲ ਕਰਦਾ ਹੈਗਾ ਤੇ ਜਿਹਦਾ ਪਿਛਲਾ ਪਾਰਟ ਹੈ ਸਾਡੇ ਬ੍ਰੇਨ ਦਾ ਉਹ ਵਿਜ਼ਨ ਦੇ ਵਿੱਚ ਹੈਲਪ ਕਰਦਾ ਹੈਗਾ ਸਾਈਡਸ ਆ ਬ੍ਰੇਨ ਦੀਆਂ ਸ਼ਾਰਟ ਟਰਮ ਮੈਮਰੀ ਦੇ ਜਿਹੜੀ ਹੈਲਪ ਕਰਦੀਆਂ ਸਪੀਚ ਜਾਂ ਮਿਊਜ਼ੀਕਲ ਸਿਸਟਮ ਅਸੀਂ ਅੰਡਰਸਟੈਂਡ ਕਰ ਸਕਦੇ ਹਾਂ ਹਨਾ ਉਹ ਸਾਰੀਆਂ ਚੀਜ਼ਾਂ ਤੇ ਜਿਹੜੀ ਨਿਊਰੋਪਲਾਸਟੀਸਿਟੀ ਦੀ ਅਸੀਂ ਹੁਣ ਸਾਡੇ ਕੋਲ ਟਾਈਮ ਜ਼ਿਆਦਾ ਮੈਨੂੰ ਲੱਗਦਾ ਰਹਿ ਨਹੀਂ ਗਿਆ ਤੇ ਥੋੜੀ ਜਿਹੀ ਹਾਂਜੀ ਮੈਂ ਇਹ ਦੱਸ ਰਹੀ ਕਿ ਕਈ ਵਾਰ ਇੱਦਾਂ ਹੁੰਦਾ ਕਿ ਨਿਊਰੋਪਲਾਸਟੀਸਿਟੀ ਦਾ ਮਤਲਬ ਇਹੀ ਹੈ ਕਿ ਜਿਹੜਾ ਹੈ ਕਿੱਦਾਂ ਸਾਡਾ ਬ੍ਰੇਨ ਆਪਣੇ ਆਪ ਨੂੰ ਅਡੈਪਟ ਕਰ ਲੈਂਦਾ ਡਿਫਰੈਂਟ ਕੰਡੀਸ਼ਨਸ ਦੇ ਅਕੋਰਡਿੰਗ ਤੋਂ ਕਈ ਵਾਰ ਇਹ ਹੁੰਦਾ ਕਿ ਕਿਸੇ ਦੇ ਜਦੋਂ ਮੈਂ ਪਹਿਲਾਂ ਕਿਹਾ ਮੰਨ ਲਓ ਕਿਸੇ ਦਾ ਐਕਸੀਡੈਂਟ ਹੋ ਗਿਆ ਤਾਂ ਸਮਟਾਈਮਸ ਇਹ ਹੁੰਦਾ ਕਿ ਇੱਕ ਹਿੱਸਾ ਬੋਡੀ ਦਾ ਜਿੱਦਾਂ ਮੈਂ ਪੈਰੀਟਲ ਲੋਬ ਦੀ ਗੱਲ ਕੀਤੀ ਹੈ ਕਿ ਇਹ ਪੇਨ ਨੂੰ ਫੀਲ ਕਰ ਸਕਦਾ ਜਾਂ ਆਈਡੈਂਟੀਫਾਈ ਕਰ ਸਕਦਾ ਆਬਜੈਕਟ ਨੂੰ ਮੰਨ ਲਓ ਇਸ ਹਿੱਸੇ ਦੇ ਵਿੱਚ ਸੱਟ ਲੱਗ ਗਈ ਕਿਸੇ ਦੇ ਤਾਂ ਕਈ ਵਾਰ ਇਹ ਹੁੰਦਾ ਕਿ ਬ੍ਰੇਨ ਦਾ ਕੋਈ ਹੋਰ ਪਾਰਟ ਜਿਹੜਾ ਆ ਉਹ ਸਾਰੀ ਐਕਟੀਵਿਟੀਜ਼ ਜਿਵੇਂ ਪੇਨ ਹੋ ਗਿਆ ਜਾਂ ਕੋਈ ਹੋਰ ਐਕਟੀਵਿਟੀਜ਼ ਜਿਹੜਾ ਇੱਕ ਇਹ ਹਿੱਸਾ ਕੈਰੀ ਕਰ ਰਿਹਾ ਸੀਗਾ ਕਈ ਵਾਰ ਇਹ ਹੁੰਦਾ ਕਿ ਬ੍ਰੇਨ ਦਾ ਕੋਈ ਦੂਸਰਾ ਹਿੱਸਾ ਉਹਦੇ ਵਿੱਚ ਪਾਰਟੀਸਪੇਟ ਕਰਨਾ ਸ਼ੁਰੂ ਕਰ ਜਾਂਦਾ ਜਦੋਂ ਕੋਈ ਪਰਟੀਕੁਲਰ ਹਿੱਸਾ ਡੈਡ ਹੋ ਜਾਂਦਾ ਤਾਂ ਦੂਜਾ ਪਾਰਟ ਜਿਹੜਾ ਉਹ ਆਪਣਾ ਰੋਲ ਪਲੇ ਕਰਨ ਲੱਗ ਜਾਂਦਾ ਬਟ ਸਮਟਾਈਮਸ ਇਹ ਨਹੀਂ ਹੁੰਦਾ ਸਮਟਾਈਮਸ ਇਹ ਨਹੀਂ ਹੁੰਦਾ ਜਦੋਂ ਬਹੁਤ ਮੇਜਰ ਕੋਈ ਤੁਹਾਡੇ ਸੱਟ ਲੱਗ ਜਾਵੇ ਤੇ ਫਿਰ ਇਹ ਬਹੁਤ ਘੱਟ ਚਾਂਸਿਸ ਹੁੰਦੇ ਆ ਕਿ ਕੋਈ ਹੋਰ ਹਿੱਸਾ ਬ੍ਰੇਨ ਦਾ ਜਿਹੜਾ ਆ ਉਹ ਬਾਕੀ ਫੰਕਸ਼ਨਸ ਨੂੰ ਕਰਨ ਲੱਗ ਜਾਵੇ ਤੇ ਸਾਰਾ ਅਸੀਂ ਅਗਲੇ ਐਪੀਸੋਡ ਚ ਜਿਹੜਾ ਡਿਸਕਸ ਕਰਾਂਗੇ ਤੇ ਹਾਂਜੀ ਤੋਂ ਇਹ ਸਾਰਾ ਸਾਰਾ ਜਿਹੜਾ ਡਿਫਰੈਂਟ ਜਿਹੜੇ ਇੰਨੇ ਸਾਰੇ ਕਨੈਕਸ਼ਨ ਇੰਨੇ ਟ੍ਰਿਲੀਅਨ ਕਨੈਕਸ਼ਨ ਆਪਾਂ ਗੱਲ ਕਰੀਆ ਉਹ ਸਾਰੇ ਇਸ ਲਈ ਹੁੰਦੇ ਆ ਤਾਂ ਕਿ ਸਾਰੀ ਜਿਹੜੀਆਂ ਅਲੱਗ ਅਲੱਗ ਸਾਡਾ ਬ੍ਰੇਨ ਦਾ ਪੁਆਇੰਟ ਅਲੱਗ ਅਲੱਗ ਚੀਜ਼ਾਂ ਦੇ ਉੱਤੇ ਫੋਕਸ ਕਰ ਸਕੇ
0: ਰਾਈਟ ਰਾਈਟ ਹਾਲੇ ਮੇਰੇ ਖਿਆਲ ਦੇ ਨਾਲ ਇਸ ਟੋਪਿਕ ਦਾ ਅਸੀਂ 10-20% ਹੀ ਛੇੜਿਆ ਹੈਗਾ ਉਹ ਸੋਚੋ ਕਿ ਆਪਣੇ ਆਪ ਦੇ ਵਿੱਚ ਇਹ ਟੋਪਿਕ ਕਿੰਨਾ ਵੱਡਾ ਔਰ ਕਿੰਨੀ ਇਹਦੇ 'ਤੇ ਗੱਲ ਕਰਨੀ ਜ਼ਰੂਰੀ ਸੀਗੀ ਅਸੀਂ ਹੁਣ ਤੱਕ ਬ੍ਰੇਨ ਹੀ ਨਹੀਂ ਲਗਾਇਆ ਕਿ ਇੱਧਰਲੇ ਪਾਸੇ ਵੀ ਗੱਲ ਕੀਤੀ ਜਾਵੇ ਰੇਡੀਓ ਦੇ ਉੱਤੇ ਬਟ ਨਹੀਂ ਡੈਫੀਨੇਟਲੀ ਇਹ ਡਾਕਟਰ ਸੰਦੀਪ ਕੌਰਾਂ ਹੋਰਾਂ ਦੀ ਕੋਸ਼ਿਸ਼ ਹੈਗੀ ਹੈ ਕਿ ਫਿਲੋਸਫੀ ਦੇ ਉਸ ਪਾਰਟ ਦੇ ਉੱਤੇ ਜਿਹਦੇ 'ਤੇ ਫਿਲੋਸਫੀ ਦੇ ਜਾਂ ਹਿਸਟਰੀ ਦੇ ਮਹਾਨ ਪੋਲੀਮੈਥ ਜਿਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਐਰਿਸਟੋਟਲ ਨੇ ਕਿਵੇਂ ਗੱਲ ਕੀਤੀ ਸੀਗੀ ਨਿਊਰੋਪਲਾਸਟੀ ਦੇ ਉੱਤੇ ਆਪਾਂ ਅਗਲੀ ਵਾਰ ਗੱਲ ਕਰਾਂਗੇ ਨਿਊਰੋਸਾਇੰਸ ਦੇ ਨਾਲ ਜੁੜੀਆਂ ਹੋਈਆਂ ਜਾਂ ਨਿਊਰਲ ਜਿੰਨੀਆਂ ਵੀ ਬ੍ਰਾਂਚਿਸ ਹੈਗੀਆਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਅਗਲੀ ਵਾਰ ਤੁਹਾਡੇ ਤੱਕ ਲੈ ਕੇ ਆਉਂਦੇ ਹੈਗੇ ਅਗਲੇ ਐਪੀਸੋਡ ਦੇ ਵਿੱਚ ਅੱਜ ਦਾ ਇਹ ਐਪੀਸੋਡ ਜਿੰਨਾ ਕੁ ਵੀ ਆਇਆ ਕਿੱਦਾਂ ਦਾ ਲੱਗਿਆ ਉਹਦੇ ਬਾਰੇ ਆਪਣੀ ਫੀਡਬੈਕ ਜ਼ਰੂਰ ਦਿਓ 0400-72-64-16-74 ਦੇ ਉੱਤੇ facebook.com/ਹਾਂਜੀ ਸਿਡਨੀ 'ਤੇ ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸੰਦੀਪ ਕੌਰ ਜੀ ਅਤੇ ਧੰਨਵਾਦ ਸਮਾਂ ਦੇਣ ਦੇ ਲਈ
1: ਥੈਂਕ ਯੂ ਜੀ
0: ਸੋ ਇਹ ਸੀਗੇ ਜੀ ਸੰਦੀਪ ਜੀ ਸਾਡੇ ਨਾਲ ਔਰ ਮੈਨੂੰ ਯਾਨੀ ਗੌਤਮ ਕਪਿਲ ਨੂੰ ਵੀ ਦਿਓ ਇਜਾਜ਼ਤਾਂ ਸੁਣਦੇ ਰਹੋ ਰੇਡੀਓ ਹਾਂਜੀ 1674 AM ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੰਨਾ ਹੀ ਧੰਨਵਾਦ ਟੇਕ ਕੇਅਰ ਸ਼ਬਾ ਖੈਰ

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ
3: ਦਸਤਾਰ। ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
2: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।
4: They have slavery in their blood, we have kingship in ours.
5: Create terror.
2: ਵੇਖੋ ਦਸਤਾਰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ 17 ਜੁਲਾਈ ਨੂੰ।
6: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
7: ਉਹ ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। ਹਾਂਜੀ 1674 AM 24/7